FM ਬੈਂਡ 100.2 MHz ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੀ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਐਤਵਾਰ ਹੈ। ਸ਼ਕ ਸੰਵਤ 1948 ਦੇ ਆਸ਼ਾੜ ਮਹੀਨੇ ਦੀ 7 ਤੇ ਈਸਵੀ ਸੰਨ 2026 ਦੇ ਜੂਨ ਮਹੀਨੇ ਦੀ 21 ਤਾਰੀਖ ਇਸ ਵੇਲੇ ਸਵੇਰ ਦੀ 5:56 ਹੋਈ ਨੇ। ਹੁਣ ਸਾਡੀ ਅੱਜ ਦੀ ਸਭਾ ਦਾ ਆਗਾਜ਼ ਹੁੰਦਾ। ਆਕਾਸ਼ਵਾਣੀ ਪਟਿਆਲਾ ਵੱਲੋਂ ਸਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ।

ਭਗਤੀ ਸੰਗੀਤ ਦੇ ਪ੍ਰੋਗਰਾਮ ਅੰਮ੍ਰਿਤ ਬਾਣੀ ਵਿੱਚ ਸਭ ਤੋਂ ਪਹਿਲਾਂ ਸ਼ਬਦ ਸਰਵਣ ਕਰਦੇ ਹਾਂ ਭਾਈ ਬਲਦੇਵ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ।

ਹੁਣੇ ਆਪਾਂ ਸ਼ਬਦ ਸਰਵਣ ਕੀਤਾ। ਗਾਇਨ ਕਰ ਰਹੇ ਸਨ ਭਾਈ ਬਲਦੇਵ ਸਿੰਘ ਅਤੇ ਉਹਨਾਂ ਦਾ ਰਾਗੀ ਜਥਾ। ਪ੍ਰੋਗਰਾਮ ਅੰਮ੍ਰਿਤ ਬਾਣੀ ਦੇ ਵਿੱਚ ਹੁਣ ਇੱਕ ਭਜਨ ਸਰਵਣ ਕਰਦੇ ਹਾਂ, ਆਵਾਜ਼ ਅਨੂਪ ਜਲੋਟਾ ਦੀ।

ਹੁਣੇ ਆਪਾਂ ਮਾਤਾ ਦੀ ਭੇਟ ਸਰਵਨ ਕੀਤੀ। ਆਵਾਜ਼ ਰਾਕੇਸ਼ ਕਾਲਾ ਦੀ। ਪ੍ਰੋਗਰਾਮ ਅੰਮ੍ਰਿਤਬਾਣੀ ਦੇ ਆਖਿਰ ਵਿੱਚ ਮਸੀਹੀ ਭਜਨ ਸਰਵਨ ਕਰਦੇ ਹਾਂ।

ਹੁਣੇ ਤੁਸੀਂ ਸਰਵਣ ਕੀਤਾ ਭਗਤੀ ਸੰਗੀਤ ਦਾ ਪ੍ਰੋਗਰਾਮ ਅੰਮ੍ਰਿਤਵਾਣੀ। ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ 100.2 ਮੈਗਾਹਰਟਸ ਦੀ। ਸਵੇਰ ਦੇ 6:30 ਹੋਣ ਵਾਲੇ ਨੇ। ਹੁਣ ਤੁਸੀਂ ਸੁਣੋਗੇ 12ਵੇਂ ਕੌਮਾਂਤਰੀ ਯੋਗ ਦਿਵਸ ਦੇ ਮੌਕੇ 'ਤੇ ਰੈੱਡ ਰੋਡ ਕੋਲਕਾਤਾ ਤੋਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਆਯੋਜਿਤ ਰਾਸ਼ਟਰ ਪੱਧਰੀ ਜਸ਼ਨ ਦਾ ਪ੍ਰਸਾਰਣ ਸਾਡੇ ਦਿੱਲੀ ਕੇਂਦਰ ਤੋਂ। ਇਸ ਪ੍ਰਸਾਰਣ ਲਈ ਕਰੋ ਕੁਝ ਪਲ ਉਡੀਕ।

0: ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ ਤਿੰਨ ਸਮੁੰਦਰੀ ਜਹਾਜ਼ਾਂ INS ਤੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ ਤਿੰਨ ਟੈਂਕਰ ਸਫਲਤਾ ਨਾਲ ਹੋਰਮੁਜ ਪਣਜੋੜ ਨੂੰ ਪਾਰ ਕਰ ਗਏ ਨੇ ਤੇ ਭਾਰਤ ਏ ਅਤੇ ਸ੍ਰੀਲੰਕਾ ਏ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ। ਹੁਣ ਖਬਰਾਂ ਵਿਸਥਾਰ ਨਾਲ। ਅੱਜ ਭਾਰਤ ਅਤੇ ਦੁਨੀਆ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ ਵਿੱਚ ਯੋਗ ਅਭਿਆਸ ਦੀ ਅਗਵਾਈ ਕੀਤੀ। ਇਸ ਮੌਕੇ ਤੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿੱਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੁੰਦਾ ਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਬਣ ਗਿਆ। ਉਨ੍ਹਾਂ ਕਿਹਾ ਕਿ ਯੋਗ ਸਾਰਿਆਂ ਨੂੰ ਜੋੜਦਾ ਏ।
1: भारत में हिमालय से लेकर हिंद महासागर तक, पूर्वोत्तर और पूरब में बंगाल से लेकर पश्चिम में सौराष्ट्र तक पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूं।
0: ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਿਰਫ ਸਰੀਰਕ ਕਸਰਤ ਨਹੀਂ ਸਗੋਂ ਭਾਵਨਾਵਾਂ ਦਾ ਪ੍ਰਗਟਾਵਾ ਏ ਅਤੇ ਕਿਸੇ ਵੀ ਉਮਰ ਸਮੂਹ ਤੱਕ ਸੀਮਿਤ ਨਹੀਂ ਏ। ਉਨ੍ਹਾਂ ਕਿਹਾ ਕਿ ਸਾਡਾ ਟੀਚਾ 20 ਸਾਲ ਦੀ ਉਮਰ ਨਾਲੋਂ 40 ਸਾਲ ਦੀ ਉਮਰ ਵਿੱਚ ਵਧੇਰੇ ਲਚਕਦਾਰ ਹੋਣਾ ਚਾਹੀਦਾ ਹੈ ਅਤੇ 30 ਸਾਲ ਦੀ ਉਮਰ ਨਾਲੋਂ 50 ਸਾਲ ਦੀ ਉਮਰ ਵਿੱਚ ਵਧੇਰੇ ਊਰਜਾਵਾਨ ਹੋਣਾ ਚਾਹੀਦਾ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਯੋਗ ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਮਾਨਸਿਕ ਸਿਹਤ ਰਾਹੀਂ ਸਰੀਰਕ ਸਿਹਤ ਦਾ ਰਸਤਾ ਲੱਭਣ ਵਿੱਚ ਮਦਦ ਕਰਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
1: ਯੋਗ ਹਮੇ ਜੀਵਨ ਕੋ ਬੈਲੈਂਸ ਵੇ ਮੇ ਜੀਨੇ ਕੀ ਕਲਾ ਸਿਖਾਤਾ ਹੈ। ਯੋਗ ਹਮੇ ਡੂਜ਼ ਔਰ ਡੋਂਟ ਸਿਖਾਤਾ ਹੈ ਔਰ ਜਬ ਹਮ ਹਮਾਰੇ ਸਰੀਰ ਕੋ ਸਹੀ ਢੰਗ ਸੇ ਚਲਾਨਾ ਸਿੱਖ ਲੇਤੇ ਹੈ ਤੋ ਸਵਾਸਥ ਹਮਾਰਾ ਸਵਭਾਵ ਬਣ ਜਾਤਾ ਹੈ। ਸਾਥੀਓ, ਯੋਗ ਕੇਵਲ ਹਮਾਰੇ ਸਰੀਰਕ ਸਵਾਸਥ ਪਰ ਹੀ ਫੋਕਸ ਨਹੀਂ ਕਰਤਾ। ਯੋਗ ਮਾਨਸਿਕ ਸਵਾਸਥ ਸੇ ਸਰੀਰਕ ਸਵਾਸਥ ਕਾ ਮਾਰਗ ਦਿਖਾਤਾ ਹੈ।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਰਾਜ ਪੱਧਰੀ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਸਨ। ਇਹ ਪ੍ਰੋਗਰਾਮ ਸਦਰ ਦੇ ਗੈਰੀਸਨ ਗਰਾਊਂਡ ਵਿਖੇ ਕਰਾਇਆ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਵਧਾਈ ਦਿੱਤੀ ਏ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਸ਼ਾਹ ਨੇ ਕਿਹਾ ਕਿ ਯੋਗ ਸਰੀਰ ਨੂੰ ਸਿਹਤਮੰਦ ਅਤੇ ਮਨ ਨੂੰ ਸ਼ਾਂਤ ਬਣਾਉਂਦਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਸੰਦੇਸ਼ ਵਿੱਚ ਕਿਹਾ ਕਿ ਯੋਗ ਭਾਰਤ ਦੀ ਪੁਰਾਤਨ ਗਿਆਨ ਰਵਾਇਤ ਦਾ ਪ੍ਰਤੀਕ ਹੈ ਜੋ ਮਨੁੱਖਤਾ ਦੀ ਭਲਾਈ ਲਈ ਰਾਹ ਪੱਧਰਾ ਕਰਦਾ ਹੈ। ਪੰਜਾਬ ਵਿੱਚ ਵੀ ਯੋਗ ਸਮਾਗਮ ਕਰਾਏ ਜਾ ਰਹੇ ਨੇ। ਫਰੀਦਕੋਟ ਸਮੇਤ ਕਈ ਜ਼ਿਲ੍ਹਿਆਂ ਵਿੱਚ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ ਤੇ ਬਣਾਏ ਗਏ ਭਾਰਤੀ ਸਮੁੰਦਰੀ ਫੌਜ ਦੇ ਤਿੰਨ ਸਮੁੰਦਰੀ ਜਹਾਜ਼ਾਂ INS ਤੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਸਮੁੰਦਰੀ ਫੌਜ ਦੇ ਜੰਗੀ ਜਹਾਜ਼ ਡਿਜ਼ਾਈਨ ਬਿਊਰੋ ਵੱਲੋਂ ਡਿਜ਼ਾਈਨ ਕੀਤਾ ਗਿਆ ਤੇ ਗਾਰਡਨ ਰੀਚ ਸ਼ਿਪ ਬਿਲਡਰਸ ਐਂਡ ਇੰਜੀਨੀਅਰਸ ਵੱਲੋਂ ਬਣਾਏ ਗਏ ਇਹ ਜਹਾਜ਼ ਹਾਈਡਰੋਗ੍ਰਾਫਿਕ ਸਰਵੇਖਣ ਅਤੇ ਪਣਡੁੱਬੀ ਵਿਰੋਧੀ ਯੁੱਧ ਨੂੰ ਮਜ਼ਬੂਤ ਕਰਨ ਲਈ ਨੇ। INS ਤੁਨਾਗਿਰੀ ਇੱਕ ਪ੍ਰੋਜੈਕਟ ਸਾਰਾ ਇਹ ਸਟਿਲਥ ਫ੍ਰਿਗੇਟ ਬ੍ਰਹਮੋਸ ਮਿਜ਼ਾਈਲਾਂ ਅਤੇ ਦਰਮਿਆਨੀ ਰੇਂਜ ਦੀਆਂ ਹਵਾਈ ਪ੍ਰਣਾਲੀਆਂ ਨਾਲ ਲੈਸ ਏ। INS ਸੰਸ਼ੋਧਕ ਇੱਕ ਸਰਵੇਖਣ ਜਹਾਜ਼ ਏ ਜੋ ਸਾਹਿਲੀ ਅਤੇ ਡੂੰਘੇ ਪਾਣੀ ਦੇ ਸਰਵੇਖਣ ਕਾਰਜਾਂ ਲਈ ਤਿਆਰ ਕੀਤਾ ਗਿਆ, ਜਦੋਂ ਕਿ INS ਸਾਹਿਲੀ ਰੱਖਿਆ ਲਈ ਟਾਰਪੀਡੋ, ਰਾਕੇਟ ਲਾਂਚਰ ਅਤੇ ਸੋਨਾਰ ਪ੍ਰਣਾਲੀ ਨਾਲ ਲੈਸ ਇੱਕ ਪਣਡੁੱਬੀ ਭੇਦੀ ਜੰਗੀ ਜਹਾਜ਼ ਏ। ਸਮੁੰਦਰੀ ਫੌਜ ਨੇ ਕਿਹਾ ਕਿ ਜਹਾਜ਼ਾਂ ਵਿੱਚ 75% ਤੋਂ ਵੱਧ ਸਵਦੇਸ਼ੀ ਸਮੱਗਰੀ ਏ ਅਤੇ 200 ਤੋਂ ਵੱਧ ਸੂਖਮ, ਛੋਟੇ ਤੇ ਦਰਮਿਆਨੇ ਉੱਦਮਾਂ ਦੀ ਹਿੱਸੇਦਾਰੀ ਰਹੀ ਏ ਜੋ ਭਾਰਤ ਦੀ ਘਰੇਲੂ ਜਹਾਜ਼ ਨਿਰਮਾਣ ਸਨਅਤ ਦੇ ਵਿਕਾਸ ਨੂੰ

0: ਪ੍ਰੀਖਿਆ ਤੋਂ ਪਹਿਲਾਂ ਕੱਲ੍ਹ ਰਾਸ਼ਟਰੀ ਟੈਸਟਿੰਗ ਏਜੰਸੀ NTA ਨੇ ਇੱਕ ਮੌਕ ਡਰਿੱਲ ਕੀਤਾ। NTA ਨੇ ਕਿਹਾ ਕਿ ਉਹ ਪ੍ਰੀਖਿਆ ਦੇ ਸੁਚਾਰੂ ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਏ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲਮਾਰਗਾਂ ਬਾਰੇ ਮੰਤਰੀ ਸਰਬਨੰਦ ਸੋਨੋਵਾਲ ਨੇ ਐਲਾਨ ਕੀਤਾ ਹੈ ਕਿ 8,60,000 ਮੀਟ੍ਰਿਕ ਟਨ ਤੋਂ ਵੱਧ ਕੱਚੇ ਤੇਲ ਨਾਲ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋੜ ਨੂੰ ਪਾਰ ਕਰਕੇ ਨੇ ਅਤੇ ਦੇਸ਼ ਵਾਪਸ ਆ ਰਹੇ ਨੇ। ਇਹ ਟੈਂਕਰ ਦੇਸ਼ ਵੈਭਵ, ਦੇਸ਼ ਵਿਭੋਰ ਅਤੇ ਸਨਮਾਨ ਹੈਰਾਲਡ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਸੋਨੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਭਾਰਤ ਦੇ ਸਮੁੰਦਰੀ ਹਿੱਤਾਂ ਦੀ ਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦੇ ਰਹੀ ਏ। ਉਨਾਂ ਅੱਗੇ ਕਿਹਾ ਕਿ ਸਰਕਾਰ ਆਪਣੇ ਨਾਵਿਕਾਂ ਅਤੇ ਊਰਜਾ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਰੀਆਂ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਏ। ਅਮਰੀਕਾ ਅਤੇ ਈਰਾਨ ਦੇ ਪ੍ਰਤੀਨਿਧ ਅੱਜ ਗੱਲਬਾਤ ਲਈ ਸਵਿਟਜ਼ਰਲੈਂਡ ਪਹੁੰਚ ਰਹੇ ਨੇ। ਇਹ ਗੱਲਬਾਤ ਅਜਿਹੇ ਸਮੇਂ ਹੋ ਰਹੀ ਏ ਜਦੋਂ ਈਰਾਨ ਨੇ ਲੈਬਨਨ ਵਿਚ ਇਜ਼ਰਾਈਲੀ ਹਮਲਿਆਂ ਕਾਰਨ ਹੋਰਮੁਸ ਪਣਜੋੜ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਈਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਟਕਰਾਅ ਬੰਦ ਨਹੀਂ ਹੁੰਦਾ ਤਾਂ ਕੋਈ ਵੀ ਪ੍ਰਗਤੀ ਪ੍ਰਾਪਤ ਕਰਨਾ ਮੁਸ਼ਕਿਲ ਹੋਏਗਾ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 60 ਦਿਨਾਂ ਦੇ ਅੰਦਰ ਈਰਾਨ ਨਾਲ ਅੰਤਿਮ ਸਮਝੌਤਾ ਨਾ ਹੋਣ ਦੀ ਸੂਰਤ ਵਿਚ ਜਲਮਾਰਗ ਤੇ ਟੋਲ ਲਾਉਣ ਦੀ ਗੱਲ ਕਹੀ ਏ। ਭਾਰਤ ਨੇ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਵੱਲੋਂ ਕੀਤੀਆਂ ਗਈਆਂ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਇਨ੍ਹਾਂ ਕੋਲ ਕਿਸੇ ਵੀ ਹਾਲਤ ਵਿਚ ਭਾਰਤ ਦੇ ਅੰਦਰੂਨੀ ਮਾਮਲਿਆਂ ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਟਿੱਪਣੀਆਂ ਖਾਸ ਤੌਰ ਤੇ ਬੇਤੁਕੀਆਂ ਨੇ ਕਿਉਂਕਿ ਮਨੁੱਖੀ ਅਧਿਕਾਰਾਂ ਤੇ ਪਾਕਿਸਤਾਨ ਦਾ ਆਪਣਾ ਭਿਆਨਕ ਰਿਕਾਰਡ ਹੈ ਜੋ ਕਿ ਦੁਨੀਆਂ ਵੱਲੋਂ ਟਿੱਪਣੀ ਦਾ ਵਿਸ਼ਾ ਏ। ਉਨ੍ਹਾਂ ਕਿਹਾ ਕਿ ਵੱਖ ਵੱਖ ਧਰਮਾਂ ਵਿਚ ਘੱਟ ਗਿਣਤੀਆਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਉਣ ਅਤੇ ਪੀੜਿਤ ਕਰਨ ਲਈ ਪਾਕਿਸਤਾਨ ਲੰਮੇ ਸਮੇਂ ਤੋਂ ਬਦਨਾਮ ਏ। ਸ੍ਰੀ ਜੈਸਵਾਲ ਨੇ ਕਿਹਾ ਕਿ ਇਸ ਹਕੀਕਤ ਨੂੰ ਦੇਖਦੇ ਹੋਏ ਪਾਕਿਸਤਾਨ ਦੇ ਰਾਸ਼ਟਰਪਤੀ ਦੀਆਂ ਟਿੱਪਣੀਆਂ ਨੂੰ ਸਿਰਫ਼ ਇੱਕ ਜਾਣਬੁੱਝ ਕੇ ਕੀਤੇ ਸਿਆਸੀ ਹਮਲੇ ਵਜੋਂ ਹੀ ਦੇਖਿਆ ਜਾ ਸਕਦਾ ਹੈ ਜੋ ਕਿ ਪਾਕਿਸਤਾਨ ਦੀਆਂ ਕੱਟੜਤਾ ਅਤੇ ਨਫ਼ਰਤ ਦੀਆਂ ਰਾਸ਼ਟਰੀ ਨੀਤੀਆਂ ਤੋਂ ਪ੍ਰੇਰਿਤ ਏ। ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਰਮੇਸ਼ ਕੁਮਾਰ ਨੇ ਕੱਲ੍ਹ ਬਨਿਹਾਲ ਦਾ ਦੌਰਾ ਕੀਤਾ ਅਤੇ ਆਉਣ ਵਾਲੀ ਸ੍ਰੀ ਅਮਰਨਾਥ ਯਾਤਰਾ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਰਾਮਬਨ ਮੁਹੰਮਦ ਅਲਿਆਸ ਖਾਨ ਨੇ ਡਿਵੀਜ਼ਨਲ ਕਮਿਸ਼ਨਰ ਨੂੰ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਭਾਗਾਂ ਵੱਲੋਂ ਸ਼ਰਧਾਲੂਆਂ ਦੀ ਸਹੂਲਤ, ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾਉਣ ਲਈ ਤਿਆਰੀਆਂ ਬਾਰੇ ਜਾਣੂ ਕਰਾਇਆ। ਦੌਰੇ ਦੌਰਾਨ ਡਿਵੀਜ਼ਨਲ ਕਮਿਸ਼ਨਰ ਨੇ ਯਾਤਰਾ ਕੈਂਪ ਲੰਬਰ ਦਾ ਨਿਰੀਖਣ ਕੀਤਾ ਅਤੇ ਸ਼ਰਧਾਲੂਆਂ ਲਈ ਰਿਹਾਇਸ਼, ਸਾਫ਼ ਸਫਾਈ, ਪੀਣ ਵਾਲੇ ਪਾਣੀ, ਬਿਜਲੀ ਸਪਲਾਈ, ਡਾਕਟਰੀ ਦੇਖਭਾਲ ਅਤੇ ਸੁਰੱਖਿਆ ਸਮੇਤ ਸਹੂਲਤਾਂ ਦਾ ਜਾਇਜ਼ਾ ਲਿਆ। ਖੇਡਾਂ ਵਿਚ ਭਾਰਤ ਨੇ ਚੇਨਈ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਏ। ਭਾਰਤ ਨੇ 29ਵੇਂ ਓਵਰ ਵਿਚ 1 ਵਿਕਟ ਦੇ ਨੁਕਸਾਨ ਤੇ 224 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। 5 ਵਿਕਟਾਂ ਲੈਣ ਵਾਲੇ ਪ੍ਰਸਿੱਧ ਕ੍ਰਿਸ਼ਨਾ ਨੂੰ ਪਲੇਅਰ ਆਫ਼ ਦੀ ਮੈਚ ਚੁਣਿਆ ਗਿਆ। ਭਾਰਤ ਅਤੇ ਸ੍ਰੀਲੰਕਾ ਏ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ੍ਰੀਲੰਕਾ ਵਿਚ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10 ਵਜੇ ਸ਼ੁਰੂ ਹੋਏਗਾ। ਭਾਰਤੀ ਟੀਮ ਆਪਣੇ ਆਖਰੀ ਰਾਊਂਡ ਰੌਬਿਨ ਮੈਚ ਵਿਚ ਅਫਗਾਨਿਸਤਾਨ ਨੂੰ ਹਰਾ ਕੇ ਫਾਈਨਲ ਵਿਚ ਪਹੁੰਚੀ ਏ। ਆਖਿਰ ਵਿਚ ਬੁਲੇਟਿਨ ਦੀਆਂ ਖਾਸ ਖਬਰਾਂ ਇਕ ਵਾਰ ਫੇਰ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇਕ ਸਮਾਗਮ ਵਿਚ ਯੋਗ ਅਭਿਆਸ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਬਣੇ ਭਾਰਤੀ ਸਮੁੰਦਰੀ ਫੌਜ ਦੇ 3 ਸਮੁੰਦਰੀ ਜਹਾਜ਼ਾਂ INS ਦੁਰਾਗਿਰੀ, INS ਸੰਸ਼ੋਧਕ ਅਤੇ INS ਅਗਰੇ ਨੂੰ ਕਮਿਸ਼ਨ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਨੀਟ UG ਪ੍ਰੀਖਿਆ ਮੁੜ ਪ੍ਰੀਖਿਆ ਅੱਜ ਹੋ ਰਹੀ ਏ। ਕੱਚਾ ਤੇਲ ਲੈ ਕੇ ਆ ਰਹੇ ਭਾਰਤੀ ਝੰਡੇ ਵਾਲੇ 3 ਟੈਂਕਰ ਸਫਲਤਾ ਨਾਲ ਹੋਰਮੁਸ ਪਣਜੋੜ ਨੂੰ ਪਾਰ ਕਰਕੇ ਨੇ ਤੇ ਭਾਰਤ ਅਤੇ ਸ੍ਰੀਲੰਕਾ ਦਰਮਿਆਨ ਤਿਕੋਣੀ ਕ੍ਰਿਕਟ ਲੜੀ ਦਾ ਫਾਈਨਲ ਮੈਚ ਅੱਜ ਸ੍ਰੀਲੰਕਾ ਵਿਖੇ ਖੇਡਿਆ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। 8:40 ਹੋਏ ਨੇ ਜੀ ਇਸ ਵੇਲੇ ਸਵੇਰ ਦੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਫਿਲਮੀ ਜੰਕਸ਼ਨ।
2: RBI ਦੇ ਉਦਗਮ ਪੋਰਟਲ ਤੇ ਰਜਿਸਟਰ ਕਰਕੇ ਲੌਗਇਨ ਕਰੋ ਅਤੇ ਆਪਣੇ ਵੇਰਵੇ ਭਰ ਕੇ 10 ਸਾਲ ਜਾਂ ਇਸ ਤੋਂ ਪੁਰਾਣੇ ਅਕ੍ਰਿਆਸ਼ੀਲ ਖਾਤਿਆਂ ਦੀ ਖੋਜ ਕਰੋ। ਬੈਂਕ ਨਾਲ

ਸੁਰੱਖਿਆ ਸਕੀਮ ਦੇ ਟੈਲੀਲੋ ਨਿਆ ਬੰਧੂ ਕਾਨੂੰਨੀ ਸਾਖਰਤਾ ਅਤੇ ਜਾਗਰੂਕਤਾ ਪ੍ਰੋਗਰਾਮ ਨਾਲ ਜੁੜੋ। ਕਾਨੂੰਨੀ ਮਦਦ ਟੈਲੀਲੋ ਤੇ ਟੋਲ ਫ੍ਰੀ ਨੰਬਰ 1444 ਤੇ ਵੈਬਸਾਈਟ www.telilaw.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।

ਹਾਂਜੀ ਦੋਸਤੋ, ਐਤਵਾਰ ਦੀ ਇਸ ਖੁਸ਼ਨੁਮਾ ਸਵੇਰ ਵਿੱਚ ਤੁਹਾਡਾ ਸਭ ਦਾ ਦਿਲੋਂ ਸਵਾਗਤ ਹੈ ਅਤੇ ਪ੍ਰੋਗਰਾਮ ਫਿਲਮੀ ਜੰਕਸ਼ਨ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਅੰਮ੍ਰਿਤਪਾਲ। ਦੋਸਤੋ, ਅੱਜ ਦਾ ਦਿਨ ਬੜਾ ਖਾਸ ਹੈ। ਇੱਕ ਪਾਸੇ ਤਾਂ ਐਤਵਾਰ ਦੀ ਤਾਜ਼ਗੀ ਅਤੇ ਸਕੂਨ ਹੈ ਅਤੇ ਦੂਜੇ ਪਾਸੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਹੈ, ਉਹ ਵੀ ਮਨਾਇਆ ਜਾ ਰਿਹਾ ਹੈ। ਸੋ ਯੋਗ ਸਿਰਫ ਕਸਰਤ ਨਹੀਂ, ਸਗੋਂ ਸਰੀਰ ਮਨ ਅਤੇ ਆਤਮਾ ਨੂੰ ਇੱਕ ਸੂਤਰ ਵਿੱਚ ਜੋੜਨ ਦਾ ਸੁੰਦਰ ਮਾਰਗ ਹੈ। ਕੁਝ ਮਿੰਟਾਂ ਦਾ ਯੋਗ ਸਾਨੂੰ ਦਿਨ ਭਰ ਲਈ ਊਰਜਾ, ਸ਼ਾਂਤੀ ਅਤੇ ਸਕਾਰਾਤਮਕ ਸੋਚ ਹੈ ਜਿਹੜਾ ਉਹ ਬਖਸ਼ ਸਕਦਾ ਹੈ। ਜਿੱਦਾਂ ਯੋਗ ਮਨ ਨੂੰ ਸ਼ਾਂਤੀ ਦਿੰਦਾ ਹੈ, ਠੀਕ ਉਸੇ ਤਰ੍ਹਾਂ ਸੰਗੀਤ ਸਾਡੇ ਦਿਲ ਨੂੰ ਸਕੂਨ ਦਿੰਦਾ ਹੈ। ਕਿਸੇ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦੇ ਯੋਗ ਨਾਲ ਤਨ ਨੂੰ ਤਾਕਤ ਮਿਲੇ ਤੇ ਸੁਰਾਂ ਨਾਲ ਮਨ ਨੂੰ ਚੈਨ ਮਿਲੇ। ਤੇ ਪ੍ਰੋਗਰਾਮ ਫਿਲਮੀ ਜੰਕਸ਼ਨ ਦੇ ਵਿੱਚ ਬੜੇ ਹੀ ਖੂਬਸੂਰਤ ਜਿਹੇ ਗੀਤ ਲੈ ਕੇ ਅਸੀਂ ਹਾਜ਼ਰ ਹੋ ਚੁੱਕੇ ਹਾਂ। ਦੋਸਤੋ, ਜਦੋਂ ਇਹ ਪੰਜਾਬ ਦੀ ਧਰਤੀ ਤੇ ਵਿਆਹਾਂ, ਤੀਆਂ ਜਾਂ ਖੁਸ਼ੀਆਂ ਦੇ ਮੇਲੇ ਲੱਗਦੇ ਨੇ ਤਾਂ ਮਾਵਾਂ, ਭੈਣਾਂ ਤੇ ਧੀਆਂ ਆਪਣੇ ਚਾਵਾਂ ਨੂੰ ਗਿੱਧੇ ਦੀਆਂ ਬੋਲੀਆਂ ਰਾਹੀਂ ਪ੍ਰਗਟ ਕਰਦੀਆਂ ਨੇ। ਸੋ ਗਿੱਧਾ ਸਿਰਫ ਇੱਕ ਲੋਕ ਨਾਚ ਨਹੀਂ, ਸਗੋਂ ਪੰਜਾਬ ਦੀਆਂ ਸਾਡੀਆਂ ਭੈਣਾਂ, ਸਾਡੀਆਂ ਔਰਤਾਂ ਦੇ ਜਜ਼ਬਾਤ, ਪਿਆਰ, ਹਾਸੇ, ਰਿਸ਼ਤਿਆਂ ਦਾ ਸੋਹਣਾ ਪ੍ਰਤੀਬਿੰਬ ਹੈ। ਤੇ ਫਿਰ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਜੀ ਫਿਲਮ ਗੋਡੇ ਗੋਡੇ ਚਾਹ ਦਾ ਬਹੁਤ ਹੀ ਖੂਬਸੂਰਤ ਜਿਹਾ ਗੀਤ, ਜਿਸ ਨੂੰ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਜੀ ਨਛੱਤਰ ਗਿੱਲ ਨੇ।

0: ਜੀ ਤੁਹਾਡਾ ਮੂਡ ਹੈ ਜਿਹੜਾ ਮੈਨੂੰ ਲੱਗਦਾ ਤਾਜ਼ਗੀ ਨਾਲ ਭਰ ਗਿਆ। ਸੋ ਨੱਚਣ ਟੱਪਣ ਦਾ ਦਿਲ ਸਾਰਿਆਂ ਦਾ ਕਰਿਆ ਹੋਣਾ, ਪਰ ਹੁਣ ਥੋੜ੍ਹਾ ਜਿਹਾ ਸੰਜੀਦਗੀ ਵਾਲੇ ਪਾਸੇ ਨੂੰ ਚੱਲਦੇ ਹਾਂ। ਦੋਸਤੋ, ਇੱਕ ਧੀ ਲਈ ਮਾਂ ਸਿਰਫ ਇੱਕ ਰਿਸ਼ਤਾ ਨਹੀਂ ਹੁੰਦੀ, ਸਗੋਂ ਉਸਦੀ ਸਭ ਤੋਂ ਪਹਿਲੀ ਦੋਸਤ, ਹਮਰਾਜ਼ ਅਤੇ ਹੌਸਲਾ ਹੁੰਦੀ ਹੈ। ਜਦੋਂ ਕਿਸੇ ਦੀ ਧੀ ਦੇ ਸਿਰ ਤੋਂ ਮਾਂ ਦਾ ਸਾਇਆ ਉੱਠ ਜਾਂਦਾ ਨਾ, ਤਾਂ ਜ਼ਿੰਦਗੀ ਦੇ ਕਈ ਰੰਗ ਫਿੱਕੇ ਪੈ ਜਾਂਦੇ ਨੇ। ਖੁਸ਼ੀਆਂ ਆਉਂਦੀਆਂ ਨੇ, ਪਰ ਉਹਨਾਂ ਨੂੰ ਸਾਂਝਾ ਕਰਨ ਲਈ ਮਾਂ ਨਹੀਂ ਹੁੰਦੀ। ਦੁੱਖ ਆਉਂਦੇ ਨੇ ਤਾਂ ਦਿਲਾਸਾ ਲੈਣ ਦੇਣ ਵਾਲੀ ਵੀ ਆਵਾਜ਼ ਨਹੀਂ ਹੁੰਦੀ। ਹੁਣ ਜੋ ਗੀਤ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ, ਉਹ ਇਸੇ ਅਹਿਸਾਸ ਨੂੰ ਬਹੁਤ ਹੀ ਖੂਬਸੂਰਤੀ ਨਾਲ ਬਿਆਨ ਕਰਦਾ ਹੈ। ਅਤੇ ਇਹ ਗੀਤ ਉਸ ਧੀ ਦੇ ਜਜ਼ਬਾਤਾਂ ਨੂੰ ਦਰਸਾਉਂਦਾ ਹੈ ਜੋ ਹਰ ਖਾਸ ਮੌਕੇ 'ਤੇ ਆਪਣੀ ਮਾਂ ਨੂੰ ਯਾਦ ਕਰਦੀ ਹੈ ਅਤੇ ਮਹਿਸੂਸ ਕਰਦੀ ਹੈ ਕਿ ਮਾਂ ਦੀ ਕਮੀ ਕਦੇ ਪੂਰੀ ਨਹੀਂ ਹੁੰਦੀ। ਇਹ ਗੀਤ ਜਿਹੜਾ ਅਸੀਂ ਤੁਹਾਨੂੰ ਹੁਣ ਸੁਣਵਾਉਣ ਜਾ ਰਹੇ ਹਾਂ, ਸੁਫਨਾ ਫਿਲਮ ਦੇ ਵਿੱਚੋਂ ਲਿਆ ਹੈ। ਆਵਾਜ਼ਾਂ ਕਮਲ ਖਾਨ, ਬੀ ਪਰਾਗ ਅਤੇ ਜਾਨੀ ਦੀਆਂ ਨੇ। ਕਹਿੰਦੇ ਨੇ ਨਾ, ਮਾਂ ਬਿਨਾਂ ਵਿਹੜਾ ਸੁਣਨਾ ਲੱਗਦਾ, ਹੱਸਦਾ ਚਿਹਰਾ ਵੀ ਰੋਣ ਲੱਗਦਾ।
1: ਜਦੋਂ ਅੰਮੀ ਮਰੀ, ਮੈਂ ਤਾਂ ਚਾਚੀ ਫਿਰਦੀ ਸੀ, ਸਾਰੇ ਸਿਰ ਤੇ ਹੱਥ ਰੱਖਦੇ ਸੀ। ਸਮਝ ਹੀ ਨਹੀਂ ਸੀ ਹੋਇਆ ਕਿ ਮੇਰੇ ਨਾਲ ਉਹ ਸਿਰ ਤੇ ਹੱਥ ਕਦੋਂ ਗੋਹੇ ਦੇ ਬੱਠਲ ਬਣ ਗਏ, ਪਤਾ ਹੀ ਨਹੀਂ ਲੱਗਾ।

0: ਆਵਾਜ਼ ਸੀ ਅਮਰਿੰਦਰ ਗਿੱਲ ਦੀ। ਦੋਸਤੋ, ਪੰਜਾਬੀ ਫਿਲਮੀ ਗੀਤਾਂ ਦੇ ਇਸ ਖੂਬਸੂਰਤ ਸਫ਼ਰ ਵਿੱਚ ਸਾਥ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਪਿਆਰ, ਯਾਦਾਂ, ਮਾਂ ਦੀ ਮਮਤਾ, ਵਿਛੋੜੇ ਅਤੇ ਜ਼ਿੰਦਗੀ ਦੇ ਅਨੇਕ ਰੰਗਾਂ ਨੂੰ ਗੀਤਾਂ ਰਾਹੀਂ ਮਹਿਸੂਸ ਕੀਤਾ। ਹੁਣ ਸਮਾਂ ਆ ਗਿਆ ਜੀ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਸੰਗੀਤਕ ਸਫ਼ਰ ਤੁਹਾਡੇ ਦਿਲ ਨੂੰ ਜ਼ਰੂਰ ਛੂ ਗਿਆ ਹੋਵੇਗਾ ਅਤੇ ਤੁਹਾਡੇ ਐਤਵਾਰ ਨੂੰ ਹੋਰ ਵੀ ਖਾਸ ਬਣਾ ਗਿਆ ਹੋਵੇਗਾ। ਕਹਿੰਦੇ ਨੇ, ਸੁਰਾਂ ਦੀ ਮਹਿਫਿਲ ਸਜੀ ਸੀ, ਹੁਣ ਰੁਖਸਤ ਹੋਣ ਦਾ ਵੇਲਾ ਏ, ਦਿਲਾਂ ਵਿੱਚ ਛੱਡ ਕੇ ਮਿੱਠੀਆਂ ਯਾਦਾਂ ਵਿਦਾ ਹੋਣ ਦਾ ਵੇਲਾ ਏ। ਅੰਮ੍ਰਿਤਪਾਲ ਨੂੰ ਦਿਓ ਇਜਾਜ਼ਤ।
1: ਪੋਡਕਾਸਟ ਔਰ ਵਾਇਰਲ ਰੀਲਸ ਕੇ ਸ਼ੋਰ ਮੇ ਸੋਚੋ ਅਸਲੀ ਓਜੀ ਕੌਣ ਹੈ? ਬੌਸ, ਰੈਟ੍ਰੋ ਇਜ਼ ਦ ਨਿਊ ਕੂਲ ਔਰ ਇੰਡੀਆ ਕਾ ਸਬਸੇ ਪਹਿਲਾ ਟ੍ਰੈਂਡ ਸੈਟਰ ਹੈ ਆਪਣਾ ਆਕਾਸ਼ਵਾਣੀ। ਵਹੀ ਸਕੂਨ ਵਾਲੀ ਵਾਈਬ, ਮਿਊਜ਼ਿਕ ਔਰ ਸੋਲਿਡ ਇਨਫੋ ਪੂਰੇ 90 ਸਾਲੋਂ ਸੇ ਨੌਨ ਸਟਾਪ ਟ੍ਰੈਂਡਿੰਗ। ਟਿਊਨ ਇਨ ਕਰੋ, ਕਿਉਂਕਿ ਲੈਜੈਂਡਸ ਕਭੀ ਆਊਟਡੇਟਡ ਨਹੀਂ ਹੋਤੇ। ਆਕਾਸ਼ਵਾਣੀ 90 ਇਅਰਸ ਸੇ ਇੰਡੀਆ ਕੀ ਓਰਿਜਿਨਲ ਆਵਾਜ਼।
0: ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ। 9 ਵਜਣ ਵਾਲੇ ਨੇ ਇਸ ਵੇਲੇ ਸਵੇਰ ਦੇ, ਹੁਣ ਤੋਂ ਲੈ ਕੇ 10 ਵਜੇ ਤੱਕ ਤੁਸੀਂ ਸੁਣੋਗੇ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ।
2: विविध भारती पर इस समय आप सुन रहे हैं चित्रलोक कार्यक्रम। चित्रलोक कार्यक्रम के बाकी गीत इस ब्रेक के बाद।

0: Braveheart.
1: ਹੁਣ ਤੱਕ ਤੁਸੀਂ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸੁਣ ਰਹੇ ਸੀ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸਵੇਰ ਦੇ 10 ਵਜੇ ਨੇ। ਹੁਣ ਸਾਂਝੀਆਂ ਕਰਦੇ ਹਾਂ ਜੀ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ਵ ਪੱਧਰ ਤੇ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਇਤਿਹਾਸਕ ਰੈੱਡ ਰੋਡ ਤੇ ਰਾਸ਼ਟਰੀ ਸਮਾਰੋਹ ਵਿੱਚ ਦੇਸ਼ ਦੀ ਅਗਵਾਈ ਕੀਤੀ। ਪੰਜਾਬ ਸਮੇਤ ਦੇਸ਼ ਭਰ ਚ ਅੱਜ ਯੋਗ ਸਮਾਗਮਾਂ ਦਾ ਆਯੋਜਨ। ਨੀਟ UG ਮੁੜ ਪ੍ਰੀਖਿਆ ਅੱਜ 22,79,000 ਤੋਂ ਵੱਧ ਉਮੀਦਵਾਰਾਂ ਲਈ ਭਾਰਤ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ ਦੇ 14 ਸ਼ਹਿਰਾਂ ਵਿੱਚ ਹੋ ਰਹੀ ਹੈ। ਪ੍ਰੀਖਿਆ ਕੇਂਦਰਾਂ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਸਰਕਾਰ ਨੇ ਜਨਤਕ ਹਿੱਤ ਵਿੱਚ 16 ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ਦੇ ਨਿਰਮਾਣ, ਵਿਕਰੀ ਅਤੇ ਵੰਡ ਤੇ ਪਾਬੰਦੀ ਲਗਾਈ ਹੈ। ਕੈਲਾਸ਼ ਮਾਨਸਰੋਵਰ ਯਾਤਰਾ 2026 ਦੇ ਸ਼ਰਧਾਲੂਆਂ ਦਾ ਪਹਿਲਾ ਜਥਾ ਨਾਥੂਲਾ ਦਰੇ ਰਾਹੀਂ ਚੀਨ ਪਹੁੰਚਿਆ। ਮਾਨਸਰੋਵਰ ਪਰਿਕਰਮਾ 27 ਜੂਨ ਨੂੰ ਹੋਣੀ ਹੈ। ਪੰਜਾਬ ਚੋਣ ਕਮਿਸ਼ਨ ਵੱਲੋਂ ਹੁਸ਼ਿਆਰਪੁਰ ਨਗਰ ਨਿਗਮ, ਨਗਰ ਕੌਂਸਲ ਗੁਰੂ ਹਰ ਸਹਾਇ ਤੇ ਜਲਾਲਾਬਾਦ ਅਤੇ ਮਮਦੋਟ ਨਗਰ ਪੰਚਾਇਤ ਦੇ ਮੈਂਬਰਾਂ ਦੀ ਚੋਣ ਲਈ ਚੋਣ ਪ੍ਰੋਗਰਾਮ ਦਾ ਐਲਾਨ। ਪੰਜਾਬ ਸਰਕਾਰ ਵੱਲੋਂ 2,437 ਅਪ੍ਰੈਂਟਿਸ ਟ੍ਰੇਨਿਸ ਨੂੰ PSPCL ਵਿੱਚ ਸਹਾਇਕ ਲਾਈਨਮੈਨ ਵਜੋਂ ਭਰਤੀ ਕਰਨ ਦਾ ਫੈਸਲਾ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਦਾ ਜਥਾ ਅੱਜ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤੋਂ ਰਵਾਨਾ ਹੋਵੇਗਾ। ਤੇ ਭਾਰਤ ਨੇ ਚੇਨਈ ਵਿੱਚ ਤੀਜੇ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਏ। ਇਹ ਤਾਂ ਸੀ ਹੁਣ ਤੱਕ ਦੀਆਂ ਕੁਝ ਮੁੱਖ ਖ਼ਬਰਾਂ। ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੁਸੀਂ ਟਿਊਨ ਇਨ ਕੀਤਾ ਹੋਇਆ 100.2 ਮੈਗਾਹਰਟਜ਼ 'ਤੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਖਜ਼ਾਨਾ। ਇਸ ਪ੍ਰੋਗਰਾਮ ਤਹਿਤ ਹਿੰਦੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣੋਗੇ।
2: ਅੱਛਾ ਗੁਨਗੁਨ, ਮੁਝੇ ਆਪਣੇ ਪਾਪਾ ਕੇ ਬਾਰੇ ਮੇਂ ਕੁਝ ਬਤਾਓ।

ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਸਾਡਾ ਅੱਜ ਦਾ ਖਾਸ ਸੰਗੀਤਕ ਪ੍ਰੋਗਰਾਮ ਜਿਹਦਾ ਨਾਂ ਹੈ ਜੀ ਖਜ਼ਾਨਾ। ਸੋ ਇਸ ਪ੍ਰੋਗਰਾਮ ਤਹਿਤ ਤੁਹਾਡੇ ਨਾਂ ਨੂੰ ਅਸੀਂ ਹਿੰਦੀ ਫਿਲਮੀ ਗੀਤ ਸੁਣਾਵਾਂਗੇ। ਦੋਸਤੋ, ਅੱਜ ਦਾ ਦਿਨ ਬਹੁਤ ਹੀ ਖਾਸ ਹੈ। ਅੱਜ ਅਸੀਂ ਮਨਾ ਰਹੇ ਹਾਂ ਪਿਤਾ ਦਿਵਸ। ਸੋ ਉਹ ਦਿਨ ਜੋ ਸਮਰਪਿਤ ਹੈ ਉਸ ਸ਼ਖਸੀਅਤ ਨੂੰ ਜੋ ਸਾਡੀ ਜ਼ਿੰਦਗੀ ਦੀ ਮਜ਼ਬੂਤ ਨੀਂਹ ਹੁੰਦਾ ਹੈ। ਪਿਤਾ ਉਹ ਛਾਂ ਹੈ ਜੋ ਹਰ ਵੇਲੇ ਸਾਡੇ ਨਾਲ ਖੜੀ ਰਹਿੰਦੀ ਹੈ, ਉਹ ਹੌਸਲਾ ਜੋ ਸਾਨੂੰ ਅੱਗੇ ਵਧਣਾ ਸਿਖਾਉਂਦਾ ਹੈ, ਅਤੇ ਉਹ ਪਿਆਰ ਜੋ ਅਕਸਰ ਸ਼ਬਦਾਂ ਵਿੱਚ ਨਹੀਂ ਸਗੋਂ ਆਪਣੇ ਕਰਮਾਂ ਵਿੱਚ ਜਿਤਾਇਆ ਜਾਂਦਾ ਹੈ। ਹੁਣੇ ਹੀ ਬੜਾ

0: ਸਿਰਜਿਆ ਗੀਤ ਆਪਾਂ ਸੁਣਿਆ। ਇਹ ਗੀਤ ਲਿਆ ਸੀ ਫਿਲਮ ਮੈਂ ਐਸਾ ਹੀ ਹੂੰ ਵਿੱਚੋਂ, ਆਵਾਜ਼ਾਂ ਸੋਨੂ ਨਿਗਮ ਅਤੇ ਸ਼੍ਰੇਆ ਘੋਸ਼ਾਲ ਦੀਆਂ। ਗੀਤ ਦੇ ਬੋਲ ਲਿਖੇ ਸਨ ਸਮੀਰ ਨੇ ਅਤੇ ਸੰਗੀਤ ਤਿਆਰ ਕੀਤਾ ਹਿਮੇਸ਼ ਰੇਸ਼ਮੀਆ ਨੇ। ਅਗਲੇ ਗੀਤ ਲਈ ਕਰੋ ਕੁਝ ਪਲ ਉਡੀਕ।
1: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ, ਸੋ ਈਜ਼ੀ।
2: ਫਸਿਆ
3: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ
4: ਜਾਣਕਾਰ ਬਣੋ, ਸੁਚੇਤ ਰਹੋ।
5: पॉडकास्ट और वायरल रील्स के शोर में सोचो असली OG कौन है। बॉस रेट्रो इज द न्यू कूल और इंडिया का सबसे पहला ट्रेंड सेटर है अपना आकाशवाणी। वही सुकून वाली वाइब, म्यूजिक और सॉलिड इन्फो पूरे 90 सालों से नॉन स्टॉप ट्रेंडिंग। ट्यून इन करो क्योंकि लेजेंड्स कभी आउटडेटेड नहीं होते। आकाशवाणी 90 ईयर्स से इंडिया की ओरिजिनल आवाज।

0: ਦੋਸਤੋ, ਅਕਸਰ ਕਿਹਾ ਜਾਂਦਾ ਹੈ ਕਿ ਮਾਂ ਪਿਆਰ ਦੀ ਮੂਰਤ ਹੁੰਦੀ ਹੈ, ਪਰ ਪਿਤਾ ਉਹ ਸ਼ਖਸ ਹੈ ਜੋ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਕਈ ਵਾਰ ਸਖਤ ਫੈਸਲੇ ਲੈਂਦਾ ਹੈ। ਉਸ ਦੀ ਸਖਤੀ ਪਿੱਛੇ ਡਾਂਟ ਨਹੀਂ, ਸਗੋਂ ਬੱਚਿਆਂ ਦਾ ਸੁਨਹਿਰੀ ਭਵਿੱਖ ਲੁਕਿਆ ਹੁੰਦਾ ਹੈ। ਅੱਜ ਪਿਤਾ ਦਿਵਸ ਦੇ ਮੌਕੇ 'ਤੇ ਅਸੀਂ ਤੁਹਾਨੂੰ ਸੁਣਵਾਉਣ ਜਾ ਰਹੇ ਹਾਂ ਫਿਲਮ ਦੰਗਲ ਦਾ ਇੱਕ ਪ੍ਰੇਰਣਾਦਾਇਕ ਗੀਤ। ਇਹ ਗੀਤ ਇੱਕ ਅਜਿਹੇ ਪਿਤਾ ਦੀ ਸੋਚ ਅਤੇ ਸੰਘਰਸ਼ ਨੂੰ ਦਰਸਾਉਂਦਾ ਜੋ ਆਪਣੀਆਂ ਧੀਆਂ ਨੂੰ ਸਮਾਜ ਦੀਆਂ ਰੂੜੀਆਂ ਤੋਂ ਉੱਪਰ ਉੱਠ ਕੇ ਆਪਣੀ ਪਹਿਚਾਣ ਬਣਾਉਣ ਲਈ ਪ੍ਰੇਰਿਤ ਕਰਦਾ ਹੈ। ਕਈ ਵਾਰ ਪਿਤਾ ਦੀ ਡਾਂਟ, ਪਿਤਾ ਦੀ ਝਿੜਕ ਉਸਦੀ ਮਮਤਾ ਦਾ ਦੂਜਾ ਰੂਪ ਹੁੰਦੀ ਹੈ ਅਤੇ ਉਸਦੀ ਸਖਤੀ ਬੱਚਿਆਂ ਦੀ ਕਾਮਯਾਬੀ ਦੀ ਨੀਂਹ ਬਣ ਜਾਂਦੀ ਹੈ। ਕਿਉਂ ਫਿਰ ਦੰਗਲ ਫਿਲਮ ਦੇ ਵਿੱਚ ਆਮਿਰ ਖਾਨ, ਪ੍ਰੀਤਮ ਅਤੇ ਸਾਥੀਆਂ ਨੂੰ ਸੁਣਦੇ ਹਾਂ।
1: चाल चाल और तेज भाग बबीता।

0: ਇਹ ਗੀਤ ਹੁਣੇ ਆਪਾਂ ਸੁਣਿਆ ਫਿਲਮ ਦੰਗਲ ਦੇ ਵਿੱਚੋਂ ਲਿਆ ਸੀ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਖਜ਼ਾਨਾ।
1: ਮੰਮੀ ਮੈਂ ਆਇਆ ਜਾ ਕੇ।
2: ਕਿੱਥੇ ਚੱਲਿਆ ਪੁੱਤ?
1: ਆ ਬਸ ਆਇਆ ਮੈਂ ਜੂਸ ਪੀਆ ਵਾ।
2: ਆ ਦੋ ਡਿੰਗਾ ਤੇ ਤਾਂ ਜੂਸ ਦੀ ਦੁਕਾਨ ਹੈ, ਐਂ ਕਰ ਪੈਦਲ ਚੱਲ ਜਾ, ਨਹੀਂ ਸਾਈਕਲ ਲੈ ਜਾ, ਉਹ ਖੜਾ।
1: ਉਹ ਮੰਮੀ ਕਿਹੜਾ ਚਲਾਉਂਦਾ ਅੱਜ ਕੱਲ ਸਾਈਕਲ?
2: ਪੁੱਤ ਆ ਮਸ਼ੀਨੀ ਚੀਜ਼ਾਂ ਤਾਂ ਬਿਮਾਰੀਆਂ ਦਾ ਘਰ ਨੇ। ਤੇਰੇ ਬਾਪੂ ਜੀ ਨੂੰ ਦੇਖ ਲੈ, ਸਾਰੀ ਉਮਰ ਹੋ ਗਈ ਸਾਈਕਲ ਚਲਾਉਂਦਿਆਂ ਨੂੰ, ਇਸ ਉਮਰ ਵਿੱਚ ਵੀ ਕੋਈ ਬਿਮਾਰੀ ਨੇੜੇ ਤੇੜੇ ਨਹੀਂ।
1: ਮੰਮੀ ਗੱਲ ਤਾਂ ਵਿਚਾਰ ਨਾਲ ਹੀ ਹੈ, ਬਾਪੂ ਜੀ ਕਾਇਮ ਪਏ ਨੇ। ਆ ਖੜਾ ਤਾ ਮੋਟਰਸਾਈਕਲ, ਅੱਜ ਤੋਂ ਸਾਈਕਲ ਸ਼ੁਰੂ।
3: ਮੈਂ

ਹਿੰਦੀ ਫਿਲਮੀ ਨਗਮਿਆਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਖਜ਼ਾਨਾ। ਤੋ ਕਹਿੰਦੇ ਕਿ ਝੜਕਾਂ ਵਿੱਚ ਵੀ ਫਿਕਰ ਦਾ ਪੈਗਾਮ ਹੁੰਦਾ ਹੈ, ਪਿਤਾ ਦਾ ਹਰ ਲਫ਼ਜ਼ ਬੱਚਿਆਂ ਦੇ ਨਾਮ ਹੁੰਦਾ ਹੈ। ਉਹ ਘੱਟ ਬੋਲਦੇ ਨੇ ਪਰ ਸਭ ਕੁਝ ਸਮਝਦੇ ਨੇ, ਆਪਣੇ ਸੁਪਨੇ ਛੱਡ ਕੇ ਸਾਡੇ ਸੁਪਨੇ ਬੁਣਦੇ ਨੇ। ਧੁੱਪਾਂ ਆਪ ਸਹਿ ਲੈਂਦੇ ਨੇ, ਛਾਂ ਸਾਨੂੰ ਦੇ ਜਾਂਦੇ ਨੇ। ਪਿਤਾ ਉਹ ਰੁੱਖ ਹੁੰਦੇ ਨੇ ਜੋ ਫਲ ਨਹੀਂ ਸਾਇਆ ਦੇ ਜਾਂਦੇ ਨੇ। ਸੋ ਅੱਜ ਦਾ ਪ੍ਰੋਗਰਾਮ ਉਹਨਾਂ ਪਿਤਾ ਨੂੰ ਸਮਰਪਿਤ ਜਿਹੜੇ ਸਾਡੇ ਨਾਲ ਨੇ ਅਤੇ ਸਾਨੂੰ ਵਿਛੋੜਾ ਵੀ ਦੇ ਗਏ ਨੇ, ਸਾਡੀਆਂ ਯਾਦਾਂ ਦੇ ਵਿੱਚ ਨੇ। ਸੋ ਪ੍ਰੋਗਰਾਮ ਵਿੱਚ ਅਗਲਾ ਗੀਤ ਆਪਾਂ ਸੁਣਦੇ ਹਾਂ ਫਿਲਮ ਪਾਪਾ ਦਾ, ਗ੍ਰੇਟ ਫਿਲਮ ਵਿੱਚੋਂ। ਫਾਜ਼ੀਜ਼ ਅਨਵਰ ਦੀ ਆਵਾਜ਼ ਹੈ ਅਤੇ ਗੀਤ ਦੇ ਬੋਲ ਵੀ ਫਾਜ਼ੀਜ਼ ਅਨਵਰ ਦੇ ਨੇ ਅਤੇ ਸੰਗੀਤ ਨਿਖਿਲ ਵਿਨੇ ਨੇ ਤਿਆਰ ਕੀਤਾ ਹੈ।

ਹਿੰਦੀ ਫਿਲਮੀ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਖਜ਼ਾਨਾ ਪ੍ਰੋਗਰਾਮ ਚੱਲ ਰਿਹਾ, ਸੋ ਅੱਜ ਦਾ ਇਹ ਪ੍ਰੋਗਰਾਮ ਸਾਡੇ ਪਿਤਾ ਨੂੰ ਸਮਰਪਿਤ ਹੈ। ਪਿਤਾ ਉਹ ਇਨਸਾਨ ਹੁੰਦਾ ਹੈ ਜੋ ਆਪਣੀਆਂ ਖਾਹਿਸ਼ਾਂ ਨੂੰ ਪਿੱਛੇ ਰੱਖ ਕੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਨੇ। ਉਹ ਸ਼ਾਇਦ ਆਪਣੇ ਜਜ਼ਬਾਤਾਂ ਨੂੰ ਸ਼ਬਦਾਂ ਵਿੱਚ ਨਾ ਬਿਆਨ ਕਰ ਸਕਣ, ਪਰ ਉਹਨਾਂ ਦੀ ਹਰ ਕੋਸ਼ਿਸ਼, ਹਰ ਫਿਕਰ ਅਤੇ ਹਰ ਦੁਆ ਆਪਣੇ ਬੱਚਿਆਂ ਦੇ ਭਲੇ ਲਈ ਹੁੰਦੀ ਹੈ। ਕਿਸੇ ਨੇ ਬੜਾ ਖੂਬਸੂਰਤ ਲਿਖਿਆ, ਕਹਿੰਦੇ, ਪਿਤਾ ਉਹ ਕਿਤਾਬ ਹੈ ਜਿਸ ਦੇ ਹਰ ਸਫ਼ੇ 'ਤੇ ਤਜਰਬਾ ਲਿਖਿਆ ਹੁੰਦਾ ਹੈ। ਪਿਤਾ ਉਹ ਦੀਵਾ ਹੈ ਜੋ ਆਪ ਜਲ ਕੇ ਘਰ ਨੂੰ ਰੌਸ਼ਨ ਕਰਦਾ ਹੈ। ਜੀ ਹਾਂ, ਸੋ ਪ੍ਰੋਗਰਾਮ ਦੇ ਅਖੀਰ ਵਿੱਚ ਜਾਂਦੇ ਜਾਂਦੇ ਇੱਕ ਗੀਤ ਤੁਹਾਨੂੰ ਜ਼ਰੂਰ ਸੁਣਾ ਦਾਂਗੇ, ਸੋਨੂ ਨਿਗਮ ਅਤੇ ਸਾਥੀਆਂ ਦੀਆਂ ਆਵਾਜ਼ਾਂ ਦੇ ਵਿੱਚ ਹੈ। ਤੁਸੀਂ ਸੁਣੋ ਇਹ ਗੀਤ, ਬੁਲੇਟ ਰਾਜਾ ਫਿਲਮ ਦੇ ਵਿੱਚੋਂ ਲਿਆ, ਅਤੇ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਖਜ਼ਾਨਾ ਖਤਮ ਕਰਨ ਦੀ।

ਸ਼ੋਤਾ ਤੁਸੀਂ ਆਨੰਦ ਮੰਡਲ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਆਪਣੀ ਰੇਡੀਓ ਦੋਸਤ ਬਬਲੀਨ ਕੌਰ ਨਾਲ ਅਸੀਂ ਮਾਫ਼ੀ ਚਾਹਾਂਗੇ ਕਿ ਫੋਨ ਲਾਈਨ 'ਚ ਕੁਛ ਟੈਕਨੀਕਲ ਪ੍ਰੋਬਲਮ ਕਾਰਨ ਤੁਹਾਡੇ ਫੋਨ ਕਾਲ ਜਿਹੜੇ ਆ ਰਹੇ ਹੈ ਉਹਨਾਂ 'ਚ ਆਵਾਜ਼ ਕਲੀਅਰ ਨਹੀਂ ਆ ਰਹੀ ਹੈ ਅਤੇ ਜਿਸ ਕਰਕੇ ਗੱਲ ਨਹੀਂ ਹੋ ਪਾ ਰਹੀ ਹੈ ਸਾਡੀ ਸ਼ੋਤਾ ਮਾਫ਼ੀ ਚਾਹਾਂਗੇ ਇਸ ਖੇਡ ਲਈ ਅਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਨੂੰ ਵਟਸਐਪ ਰਾਹੀਂ ਸਾਡੇ ਨਾਲ ਰਾਬਤਾ ਕਾਇਮ ਕਰੋਗੇ ਤੁਸੀਂ ਸਾਡੇ ਨਾਲ ਵਟਸਐਪ ਮੈਸੇਜਿਸ 'ਤੇ ਆਪਣੀ ਫਰਮਾਇਸ਼ਾਂ ਭੇਜ ਸਕਦੇ ਹੋ ਜੀ ਸਾਡਾ ਨੰਬਰ ਹੈ 9465026588 9465002668 ਇਸ ਨੰਬਰ 'ਤੇ ਤੁਸੀਂ ਆਪਣੇ ਵਟਸਐਪ ਮੈਸੇਜਿਸ ਰਾਹੀਂ ਆਪਣੀ ਪੰਜਾਬੀ ਗੀਤਾਂ ਦੀ ਫਰਮਾਇਸ਼ ਭੇਜ ਸਕਦੇ ਹੋ

0: ਸ਼੍ਰੋਤੇ ਤੁਸੀਂ ਟਿਊਨਿੰਗ ਕੀਤਾ ਹੋਇਆ ਐਫ ਐਮ ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ, ਇਸ ਵੇਲੇ ਸਵੇਰ ਦੇ ਠੀਕ 10:42 ਤੇ 30 ਸੈਕਿੰਡ ਹੋ ਰਹੇ ਨੇ। ਤੁਸੀਂ ਨਾਲ ਮੰਡਰ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਸ਼ੁਰੂ ਕਰਦੇ ਹਾਂ। ਤੁਹਾਡੇ ਭੇਜੇ ਵਟਸਐਪ ਮੈਸੇਜਿਸ, ਅੱਜ ਦਾ ਪਹਿਲਾ ਮੈਸੇਜ ਸਾਨੂੰ ਭੇਜ ਰਹੇ ਨੇ ਪਿੰਡ ਸ਼ੇਖੂਪੁਰਾ ਜ਼ਿਲ੍ਹਾ ਅੰਬਾਲਾ ਤੋਂ ਯੁੱਧਵੀਰ ਸਿੰਘ ਮਠੌਣ ਤੇ ਉਹਨਾਂ ਦਾ ਪੂਰਾ ਪਰਿਵਾਰ। ਜੈਪੁਰ ਉੱਤਰਾਖੰਡ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਹੁਸੈਨ ਸਿੱਦਕੀ, ਬੇਗਮ ਸਿੱਦਕੀ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ ਤੇ ਉਹਨਾਂ ਦਾ ਪੂਰਾ ਪਰਿਵਾਰ। ਚਕਲਾ ਬਾਜ਼ਾਰ ਸਵਾੜਾ ਸ਼ਹਿਰ ਤੋਂ ਮੈਸੇਜ ਸ਼ਾਮਲ ਕਰ ਰਹੇ ਹਾਂ ਜੀ, ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਈਲ, ਹਸਮੁਖ ਲਾਲ ਜਿੰਦਲ, ਸੰਜੀਵ, ਸੁਨੀਤਾ, ਬੰਟੀ, ਆਰਜੂ, ਮਹਿਕ ਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ। ਅਮਰੀਕ ਸਿੰਘ ਟੇਲਰ ਮਾਸਟਰ ਬਣੇ ਹੋਏ ਨੇ ਇਸ ਪ੍ਰੋਗਰਾਮ 'ਚ ਜ਼ਿਲ੍ਹਾ ਸੰਗਰੂਰ ਤੋਂ ਅਤੇ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਮੈਂਬਰ ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਅਤੇ ਪਰਮਜੀਤ ਪੂਰਵਾ। ਤੰਨਾ ਸਿੰਘ ਖਰੌੜ, ਪਰਮਵੀਰ ਸਿੰਘ ਖਰੌੜ ਪਿੰਡ ਸਿਉਣਾ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਅਤੇ ਇਹਨਾਂ ਦੇ ਨਾਲ ਹੀ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਸੈਣੀ, ਵੱਡੀਆਂ ਚਾਲਾਂ ਤੋਂ। ਰਾਜਪੁਰਾ ਟਾਊਨ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ ਜਸਦੇਵ ਸਿੰਘ ਜੱਸੀ ਅਤੇ ਸੁਖਵਿੰਦਰ ਕੌਰ। ਸੰਦੀ ਬਾਜ਼ਾਰ ਪਟਿਆਲਾ ਤੋਂ ਮੈਸੇਜ ਸ਼ਾਮਲ ਕਰ ਰਿਹਾ ਜੀ ਪ੍ਰੇਮ ਕੁਮਾਰ ਰਹੇਜਾ, ਕਾਂਤਾ ਰਾਣੀ, ਚਰਨ ਰਹੇਜਾ, ਡੈਨੀ, ਨੀਤੂ, ਜੋਤ ਤੇ ਸਜਨੀ ਹੋਰਾਂ ਦਾ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਪਿੰਡ ਭੋਜੋਵਾਲੀ ਨੇੜੇ ਧੂਰੀ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਭਗਵੰਤ ਸਿੰਘ, ਸੁਰਜੀਤ ਸਿੰਘ, ਦਰਸ਼ਨ ਸਿੰਘ, ਅਮਰ ਸਿੰਘ, ਕੇਸਰ ਸਿੰਘ ਤੇ ਇਹਨਾਂ ਦੀ ਛੋਟੀ ਬੱਚੀ ਰਵਰੀਤ ਕੌਰ। ਫਕੀਰ ਸਿੰਘ, ਸੋਮਾ ਸ਼ੈਟੀ ਤੇ ਤੇਜਾ ਸਿੰਘ ਪਿੰਡ ਬਾਗੜੀਆਂ ਜ਼ਿਲ੍ਹਾ ਮਲੇਰਕੋਟਲਾ ਤੋਂ ਇਸ ਪ੍ਰੋਗਰਾਮ 'ਚ ਬਣੇ ਹੋਏ ਨੇ। ਕਨੇਰਾ ਮਹੱਲਾ ਪਟਿਆਲਾ ਤੋਂ ਮੈਸੇਜ ਸ਼ਾਮਲ ਕਰ ਰਿਹਾ ਜੀ ਮੁਕੇਸ਼ ਪੱਤਾ, ਨੀਲਮ ਪੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਤੇ ਵੰਸ਼ ਪੱਤਾ ਹੋਰਾਂ ਦਾ। ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਤੇ ਰੁਪਿੰਦਰ ਕੌਰ ਸਾਨੂੰ ਮੈਸੇਜ ਕਰ ਰਹੇ ਨੇ ਨੈਸ਼ਨਲ ਕਲੋਨੀ ਬਠਿੰਡਾ ਤੋਂ। ਨੈਨਿਓਲਾ ਅੰਬਾਲਾ ਤੋਂ ਮੈਸੇਜ ਭੇਜ ਰਹੇ ਨੇ ਮਹਿੰਦਰ ਰੋਇਲ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ ਤੇ ਸੀਮੂ ਰੋਇਲ। ਪਿੰਡ ਚੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਸਾਨੂੰ ਮੈਸੇਜ ਭੇਜ ਰਹੇ ਨੇ ਲਿਆਕਤ ਅਲੀ, ਨਿਸ਼ਾ, ਸ਼ਾਹੀਨ, ਯਾਸਮੀਨ, ਅਰਮਾਨ ਮਲਿਕ ਤੇ ਇਹਨਾਂ ਦਾ ਪੂਰਾ ਪਰਿਵਾਰ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ ਦਾ ਅਗਲਾ ਗੀਤ ਕੁਲਦੀਪ ਮਾਣਕ ਦੀ ਆਵਾਜ਼ 'ਚ, ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਇੱਕ ਜ਼ਰੂਰੀ ਸੁਨੇਹਾ।
1: ਕੀ ਤੈਨੂੰ ਕਾਲਜ ਦਾ ਸਮਾਂ ਯਾਦ ਹੈ?
2: ਓਏ ਕਾਲਜ ਦੀਆਂ ਯਾਦਾਂ ਛੱਡੋ, ਬਹੁਤ ਸਾਰੀਆਂ ਚੀਜ਼ਾਂ ਮੈਂ ਭੁੱਲ ਗਿਆ। ਉਦੋਂ ਦਾ ਬੈਂਕ ਖਾਤਾ ਵੀ ਯਾਦ ਨਹੀਂ ਹੈ।
1: ਬੈਂਕ ਖਾਤਾ ਪੁਰਾਣਾ ਹੋਵੇ ਤਾਂ ਪਤਾ ਲੱਗ ਸਕਦਾ ਹੈ?
2: ਕਿੱਥੋਂ ਪਤਾ ਚੱਲੇਗਾ?
1: ਉਦਗਮ ਤੋਂ। RBI ਦੇ ਉਦਗਮ ਪੋਰਟਲ ਤੇ ਰਜਿਸਟਰ ਕਰਕੇ ਲੌਗਇਨ ਕਰੋ ਅਤੇ ਆਪਣੇ ਵੇਰਵੇ ਭਰ ਕੇ 10 ਸਾਲ ਜਾਂ ਇਸ ਤੋਂ ਪੁਰਾਣੇ ਅਕ੍ਰਿਆਸ਼ੀਲ ਖਾਤਿਆਂ ਦੀ ਖੋਜ ਕਰੋ। ਬੈਂਕ ਨਾਲ ਸੰਪਰਕ ਕਰਕੇ ਖਾਤਾ ਕ੍ਰਿਆਸ਼ੀਲ ਕਰੋ।
2: ਅੱਜ ਹੀ ਸਰਚ ਕਰਾਂਗਾ।
1: ਤਾਂ ਅੱਜ ਦੀ ਚਾਹ ਤੇਰੇ ਵੱਲੋਂ।
2: ਹਾਂ ਹਾਂ।
3: RBI ਕਹਿੰਦਾ ਹੈ
4: ਜਾਣਕਾਰ ਬਣੋ, ਸੁਚੇਤ ਰਹੋ।
5: ਲੰਮੀ ਤੌਣਕ ਸੀਧਾ

0: ਜੋ ਤੁਸੀਂ ਸਾਡੀ ਪਹਿਲੇ ਕਾਲਰ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ, ਆਓ ਗੱਲ ਕਰਦੇ ਆ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਸਰ, ਸਾਰਿਆਂ ਨੂੰ ਆਪਣਾ ਨਾਂ ਦੱਸ ਦਿਓ।
1: ਮੈਂ ਸਤਿੰਦਰ ਸਿੰਘ ਢਾਡੀ ਕਸੂਰ ਤੋਂ ਬੋਲ ਰਿਹਾ ਜੀ।
0: ਜੀ ਸਰ, ਕਿਹੜਾ ਗੀਤ
1: ਮੇਰੇ ਨਾਲ
0: ਸੁਣਨਾ?
1: ਅੱਜ ਇੱਕ ਸਮਾਣਾ ਮੰਡੀ ਤੁਹਾਨੂੰ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ।
0: ਜੀ, ਕਿਹੜਾ ਗੀਤ ਸੁਣਨਾ ਜੀ ਤੁਸੀਂ?
1: ਹਰਜੀਤ ਹਰਮਨ ਦਾ ਸੁਣਾ ਦਿਓ ਜੀ, ਚਾਦਰ।
0: ਜੀ, ਬਹੁਤ ਸ਼ੁਕਰੀਆ ਜੀ ਫੋਨ ਕਰਨ ਲਈ।
1: ਧੰਨਵਾਦ।

0: ਤੁਸੀਂ ਟਿਊਨ ਕੀਤਾ ਹੋਇਆ ਜੀ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਐਫ ਐਮ ਬੈਂਡ 100.2 ਮੈਗਾਹਰਟਜ਼ ਸੇ ਇਸ ਸਮੇਂ ਤੁਸੀਂ ਇਹਨਾਂ ਮਾਡ ਰਹੇ ਹੋ ਪ੍ਰੋਗਰਾਮ ਹੈਲੋ ਫਰਮਾਇਸ਼ ਦਾ ਅਤੇ ਅੱਜ ਦੇ ਸਾਡੇ ਅਗਲੇ ਕਾਲਰ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਆਓ ਗੱਲ ਕਰਦੇ ਹਾਂ ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ
0: ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ ਜੀ ਆਪਣਾ ਨਾਂ ਦੱਸ ਦਿਓ
1: ਨਾਂ ਮੇਰਾ ਜੋਗਿੰਦਰ ਸਿੰਘ ਪਿੰਡ ਸੌਜੇ ਤੋਂ ਹੈ ਜੀ ਸੌਜਾ ਪਿੰਡ
0: ਜੀ ਅਤੇ ਕਿਹੜੇ ਗੀਤ ਦੀ ਫਰਮਾਇਸ਼ ਲੈ ਕੇ ਆਇਓ
1: ਗੀਤ ਤਾਂ ਜੀ ਸਾਨੂੰ ਜਨਿੰਦਰ ਬੀਬਾ ਕੇ ਦੀਪ ਨੇ ਗਾਇਆ ਚੜ੍ਹਦੇ ਸੂਰਜ ਡੁੱਬਦੇ ਸੂਰਜ ਕਿੱਕਰ ਦੇ ਕਾਟੋ ਰਹੇ ਜੀ ਕੱਲਾ ਨਾ ਜਾਈ ਖੇਤ ਵੀ
0: ਜੀ ਆ ਰਿਹਾ ਜੀ ਤੁਹਾਡਾ ਪਸੰਦੀਦਾ ਗੀਤ ਤੁਹਾਡੇ ਆਪਣੀ ਰੇਡੀਓ ਸੈੱਟ 'ਤੇ ਬਹੁਤ ਸ਼ੁਕਰੀਆ ਫੋਨ ਕਰਨ ਲਈ
1: ਚੰਗਾ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ

ਸਰੋਤੇ ਸੁਰਜੀਤ ਪਿੰਦਰਖੇ ਦੇ ਗਾਏ ਸੀ ਗੀਤ ਨਾਲ ਮੈਨੂੰ ਬਬਲੀਨ ਕੌਰ ਨੂੰ ਪ੍ਰੋਗਰਾਮ ਹੈਲੋ ਫਰਮਾਇਸ਼ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। FM 100.0 MHz ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ ਜੀ। ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਸਕਦੇ ਹੋ। ਸਮਾਂ ਮਿਲਾਓ, ਇਸ ਲਈ ਸਟੂਡੀਓ ਦੀ ਘੜੀ ਦੇ ਮੁਤਾਬਿਕ ਠੀਕ ਸਵੇਰ ਦੇ 11 ਵਜ ਰਹੇ ਨੇ। ਆ ਹੁਣ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਹੁਣ ਤੱਕ ਦੀਆਂ ਮੁੱਖ ਖ਼ਬਰਾਂ।

ਹਿੰਦੀ ਜ਼ਾਇਕਾ ਇਹ ਪ੍ਰੋਗਰਾਮ ਤੁਸੀਂ ਸੁਣ ਰਹੇ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ। ਤੁਹਾਡੇ ਵਟਸਐਪ ਮੈਸੇਜਸ ਪੜ੍ਹਨ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਮੈਸੇਜ ਸਾਨੂੰ ਪਹੁੰਚ ਚੁੱਕੇ ਜੀ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਣ ਵਾਲੇ ਨੇ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ, ਦੁਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ ਅਤੇ ਇਹਨਾਂ ਦਾ ਪੂਰਾ ਬਰਾੜ ਪਰਿਵਾਰ ਅਤੇ ਇਹਨਾਂ ਦੇ ਨਾਲ ਕੁਲਵੰਤ ਸਿੰਘ, ਕੁਲਵੰਤ ਗਿੱਲ ਮਲੋਟ ਤੋਂ। ਸੁਨੇਹਾ ਸਾਨੂੰ ਭੇਜ ਰਹੇ ਨੇ ਵਿਜੇ ਸੁਰਲਕਰ, ਇਹਨਾਂ ਦੇ ਨਾਲ ਰਤਨਮਾਲਾ ਅਤੇ ਕੁਮਕੁਮ ਹੁਰੀ ਮਹਾਰਾਸ਼ਟਰ ਤੋਂ। ਹਿੰਦੀ ਜ਼ਾਇਕਾ ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਅਮਰਗੜ੍ਹ ਜ਼ਿਲ੍ਹਾ ਗੰਗਾਨਗਰ ਤੋਂ ਆਈ ਹੈ ਜੀ। ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ, ਗੁਰਨੂਰ, ਕੁਲਵਿੰਦਰ ਅਤੇ ਹਰਵਿੰਦਰ ਮਾਨ ਹੋਰਾਂ ਦੀ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਨਾਜਰ ਸਿੰਘ ਬਰਸਟ, ਪਿੰਡ ਬਰਸਟ, ਜ਼ਿਲ੍ਹਾ ਪਟਿਆਲਾ ਤੋਂ। ਪ੍ਰੋਗਰਾਮ ਵਿੱਚ ਫਰਮਾਇਸ਼ ਸਾਨੂੰ ਭੇਜ ਰਹੇ ਨੇ ਮੁਕੇਸ਼ ਗੋਸਵਾਮੀ, ਮਧੂ, ਆਸ਼ੀ, ਸ਼ਿਵਾਨਿਆ, ਅਨੂ ਗੋਸਵਾਮੀ ਹੁਰੀ, ਛੱਤੀਸਗੜ੍ਹ ਤੋਂ ਇਹਨਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ ਜੀ। ਜੁਝਾਰ ਨਗਰ ਪਟਿਆਲਾ ਤੋਂ ਕ੍ਰਿਸ਼ਨਾ ਕੁਮਾਰ, ਰਾਜਰਾਣੀ, ਰਵੀਨਾ, ਸਤੀਸ਼, ਕਾਨਿਆ, ਆਸ਼ੂ, ਅੰਜੂ, ਵੰਸ਼ਿਕਾ, ਰਿਸ਼ਿਕਾ ਅਤੇ ਇਹਨਾਂ ਦਾ ਪੂਰਾ ਖੱਤਰੀ ਪਰਿਵਾਰ, ਗਗਨ ਪ੍ਰਜਾਪਤੀ, ਅੰਸ਼ੂ, ਦੇਵਰਾਤ, ਕਾਲਾ, ਚਰਨਜੀਤ, ਪੂਜਾ ਅਤੇ ਇਹਨਾਂ ਦਾ ਪੂਰਾ ਪਰਿਵਾਰ ਨਾਭਾ ਰੋਟੀ ਪੁਲ ਤੋਂ ਸਾਨੂੰ ਮੈਸੇਜ ਕਰ ਰਹੇ ਨੇ। ਪ੍ਰੋਗਰਾਮ ਹਿੰਦੀ ਜ਼ਾਇਕਾ ਜੀ, ਅਗਲਾ ਗੀਤ ਸੁਣਨਾ ਚਾਹੁੰਦੇ ਨੇ ਰਾਜਪੁਰਾ ਤੋਂ ਜਸਦੇਵ ਸਿੰਘ ਜੱਸੀ ਅਤੇ ਇਹਨਾਂ ਦੇ ਨਾਲ ਸੁਖਵਿੰਦਰ ਕੌਰ ਹੋਈ। ਕਮਲ ਬਾਲੂਜਾ, ਮਧੂ, ਸਾਗਰ, ਸਤਨਾ, ਉਮੰਗ ਮਲਿਕ ਅਤੇ ਆਕਾਂਕਸ਼ਾ ਹੁਰੀ, ਮਜਨੂੰ ਕਾ ਟਿੱਲਾ। ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਫਰਮਾਇਸ਼ ਸਾਨੂੰ ਕਰ ਰਹੇ ਨੇ ਜੀ ਫਕੀਰ ਸਿੰਘ ਸੋਮਾ ਸ਼ੈਂਟੀ ਅਤੇ ਤੀਜਾ ਸਿੰਘ, ਪਿੰਡ ਬਾਗੜੀਆਂ, ਜ਼ਿਲ੍ਹਾ ਮਲੇਰਕੋਟਲਾ ਤੋਂ। ਪਿੰਡ ਦੇ ਡਾਕਖਾਨਾ ਨਿਮਨਾਬਾਦ, ਨੇੜੇ ਸਫੀਦੋ ਮੰਡੀ, ਜ਼ਿਲ੍ਹਾ ਜੀਂਦ ਤੋਂ ਜਸਬੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ ਹੁਰੀ ਕਿਸੇ ਵੀ ਗੀਤ ਦੀ ਫਰਮਾਇਸ਼ ਕਰ ਰਹੇ ਨੇ ਜੀ। ਸ਼ੈਫਾਲੀ, ਸ਼ੈਫੀ, ਡੈਵਿਸ, ਵਿਮਲਾ, ਸਤੀਸ਼, ਅਨੀਜਾ, ਇਹਨਾਂ ਦੇ ਨਾਲ ਹਰਸ਼, ਵਿਨੇ, ਵਿਨੀਤ, ਰੋਜਸ ਹੁਰੀ, ਮਨਾਲੀ, ਹਿਮਾਚਲ ਤੋਂ। ਨੱਤ ਰੋਡ, ਤਲਵੰਡੀ ਸਾਬੋ ਤੋਂ ਬੂਟਾ ਸਿੰਘ ਮਾਨ, ਅਮਰਜੀਤ ਕੌਰ, ਗੁਰਪ੍ਰੀਤ ਸਿੰਘ, ਮਹਿੰਦਰ ਪੱਟੀ, ਮੰਡੀ ਕਲਾਂ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ। ਅਗਲੀ ਫਰਮਾਇਸ਼ ਸ਼ਾਮਿਲ ਕਰਦੇ ਹਾਂ ਜੀ ਜਗਸੀਰ ਸਿੰਘ, ਮੰਦਰ ਸਿੰਘ, ਗੁਰਮੇਲ ਸਿੰਘ, ਲਛਮਣ ਸਿੰਘ, ਮੱਖਣ ਸਿੰਘ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ ਅਤੇ ਪ੍ਰੋਗਰਾਮ ਵਿੱਚ ਅਗਲਾ ਗੀਤ ਜਿਹੜਾ ਤੁਹਾਨੂੰ ਸੁਣਵਾ ਰਹੇ ਹਾਂ ਉਹ ਲਿਆ ਜੀ ਫਿਲਮ ਹੀਨਾ ਵਿੱਚੋਂ, ਆਵਾਜ਼ ਲਤਾ ਮੰਗੇਸ਼ਕਰ ਦੀ।

11:15 ਹੋ ਗਏ ਨੇ ਜੀ ਇਸ ਵੇਲੇ ਸਵੇਰ ਦੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਿੰਦੀ ਜ਼ਾਇਕਾ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਹਿੰਦੀ ਫਿਲਮੀ ਗੀਤਾਂ ਦਾ ਇਸ ਪ੍ਰੋਗਰਾਮ ਦੇ ਵਿੱਚ ਆਨੰਦ ਮਾਣ ਰਹੇ ਹੋ। ਸੋ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ, ਆਪਣੀ ਫਰਮਾਇਸ਼ ਦਾ ਹਿੰਦੀ ਫਿਲਮੀ ਗੀਤ ਸੁਣ ਸਕਦੇ ਹੋ। ਸਾਨੂੰ ਮੈਸੇਜ ਕਰੋ 94650-0226-68 ਨੰਬਰ 'ਤੇ, ਆਪਣਾ ਨਾਂ ਲਿਖਣਾ, ਆਪਣੀ ਜਗ੍ਹਾ ਦਾ ਨਾਂ ਅਤੇ ਗੀਤ ਜਿਹੜਾ ਸੁਣਨਾ ਚਾਹੁੰਦੇ ਹੋ ਉਹ ਸਾਨੂੰ ਵਟਸਐਪ ਮੈਸੇਜ ਕਰ ਦਿਓ। ਪ੍ਰੋਗਰਾਮ ਵਿੱਚ ਅਗਲੀ ਫਰਮਾਇਸ਼ ਕਰ ਰਹੇ ਨੇ ਜੀ ਲਾਲਗਿਰੀ ਗੋਸਵਾਮੀ, ਹੇਮਲਤਾ ਹੀਨਾ, ਹਰਸ਼ਿਤ ਖੁਸ਼ੀ ਗੋਸਵਾਮੀ ਹੋਰੀ ਗੰਗਾਨਗਰ ਰਾਜਸਥਾਨ ਤੋਂ, ਚੌਧਰੀ ਜ਼ੁਲਫੀਕਾਰ ਅਲੀ ਚੱਕ ਲਾਲੇਕਾ ਬਾਵਲਨਗਰ ਤੋਂ ਸਾਨੂੰ ਮੈਸੇਜ ਕਰ ਰਹੇ ਨੇ ਜੀ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਪਿੰਡ ਭਜੌਨੀਆ ਜ਼ਿਲ੍ਹਾ ਜਲੌਨ ਉੱਤਰ ਪ੍ਰਦੇਸ਼ ਤੋਂ ਸਤਿੰਦਰ ਕੁਮਾਰ, ਆਦਰਸ਼ ਅਤੇ ਅਲੌਕਿਕ ਖੁਰੀ ਨਾਲ ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ। ਗਾਂਧੀ ਨਗਰ ਗੁਜਰਾਤ ਤੋਂ ਸੁਰੇਸ਼, ਮੰਜੂਲਾ ਵਿਸ਼ਾਲ ਅਤੇ ਨਿਸ਼ਾ ਹੋਰੀ। ਪ੍ਰੋਗਰਾਮ ਵਿੱਚ ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਜੀ ਜੋ ਸਾਨੂੰ ਪਹੁੰਚਿਆ ਹੈ ਭੋਲਾ ਖਾਨ, ਅਰਮਾਨ ਖਾਨ, ਬਿੱਲੂ ਸਿੰਘ ਨੇੜੇ ਬੱਸ ਸਟੈਂਡ ਬਾਗੜੀਆਂ ਜ਼ਿਲ੍ਹਾ ਮਲੇਰਕੋਟਲਾ ਤੋਂ। ਅਨਿਲ, ਊਸ਼ਾ, ਅਨੁਸ਼੍ਰੀ, ਧਨਸ਼੍ਰੀ ਹੁਰੀ ਮੈਸੇਜ ਕਰ ਰਹੇ ਨੇ ਜੀ ਮਹਾਰਾਸ਼ਟਰ ਤੋਂ, ਜੀ ਟੀ ਬੀ ਮਾਰਕੀਟ ਅਹਿਮਦਗੜ੍ਹ ਮੰਡੀ ਤੋਂ, ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸਮਾ, ਹੀਨਾ, ਸਕੀਲਾ, ਜੈਸਮੀਨ, ਰਾਜਿਆ, ਅਖਤਰ, ਸੁਰਾਜ, ਮੁਹੰਮਦ ਜਾਵਿਦ ਅੰਸਾਰੀ, ਇਹਨਾਂ ਦੇ ਹੋਰ ਬਹੁਤ ਸਾਰੇ ਸਾਥੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਜੀ। ਅਗਲਾ ਗੀਤ ਸੁਣਨਾ ਚਾਹੁੰਦੇ ਨੇ, ਮੈਸੇਜ ਸਾਨੂੰ ਪਹੁੰਚ ਚੁੱਕਿਆ ਜੀ, ਨਿਸਾਰ, ਨੌਸ਼ਾਦ, ਆਲਿਆ, ਆਯਾਨ ਹੋਰਾਂ ਦਾ, ਧਨੌਰੀ ਤੇਲੀ ਵਾਲਾ ਤੋਂ। ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਓਮ ਪ੍ਰਕਾਸ਼, ਊਸ਼ਾ ਰਾਏ, ਅਮਿਤ, ਹੈਪੀ ਹੁਰੀ ਸ਼ਾਮਿਲ ਹੋਏ ਨੇ ਬਾਬਾ ਪੱਟੀ ਬਲੀਆ ਤੋਂ। ਇਹਨਾਂ ਦੇ ਨਾਲ ਗਾਜ਼ੀਪੁਰ ਤੋਂ ਹੀ ਮੈਸੇਜ ਕਰ ਰਹੇ ਨੇ ਪ੍ਰਤੀਕ ਰਾਏ, ਰੌਸ਼ਨੀ ਅਤੇ ਪ੍ਰਾਂਜਲ ਰਾਏ ਹੁਰੀ। ਪਿੰਡ ਸੁੱਲਰ ਜ਼ਿਲ੍ਹਾ ਪਟਿਆਲਾ ਤੋਂ ਸਨੀ ਕੰਬੋਜ, ਮਨਿੰਦਰ, ਤਰਸੇਮ, ਜਸਵਿੰਦਰ ਕੌਰ ਹੁਰੀ, ਸਿਮਰਨ ਸਿੰਘ ਕੈਂਥ, ਹਰਿੰਦਰ ਕੌਰ, ਗੁਰਜੀਤ ਕੌਰ ਕੈਂਥ ਹੁਰਾਂ ਦਾ ਮੈਸੇਜ ਸਾਡੇ ਕੋਲ ਪਹੁੰਚੇ ਹੈ ਜੀ ਮੰਡੀ ਗੋਬਿੰਦਗੜ੍ਹ ਤੋਂ। ਇਹਨਾਂ ਦੇ ਨਾਲ ਮਨਜੀਤ ਸਿੰਘ ਸਰਾਓ, ਕਵਲਜੀਤ ਕੌਰ, ਰੁਪਿੰਦਰ ਕੌਰ, ਮਨਪ੍ਰੀਤ ਸਿੰਘ ਅਤੇ ਗੁਰਕਿਰਤ ਸਿੰਘ ਸਰਾਓ ਹੁਰੀ ਵੜੈਚ ਕਲੋਨੀ ਸਮਾਣਾ ਮੰਡੀ ਤੋਂ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਪ੍ਰੋਗਰਾਮ ਦੇ ਵਿੱਚ ਗੀਤ ਜਿਹੜਾ ਉਹ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ, ਮੁਹੰਮਦ ਰਫੀ, ਆਸ਼ਾ ਭੋਸਲੇ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ ਫਿਲਮ ਤੁਮਸਾ ਨਹੀਂ ਦੇਖਾ।

ਪ੍ਰੋਗਰਾਮ ਇਸ ਵੇਲੇ ਸੁਣ ਰਹੇ ਹੋ ਜੀ ਹਿੰਦੀ ਜ਼ਾਇਕਾ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ ਤੋਂ ਟਿਊਨ ਇਨ ਕੀਤਾ ਹੋਇਆ। ਅਗਲੀ ਫਰਮਾਇਸ਼ ਸ਼ਾਮਿਲ ਕਰਦੇ ਹਾਂ ਜੀ ਨਨਿਓਲਾ ਅੰਬਾਲਾ ਤੋਂ ਪਹੁੰਚੀ ਹੈ ਸਾਡੇ ਕੋਲ ਮਹਿੰਦਰ ਰਾਇਲਾ, ਰਣਜੀਤ, ਮਨੀ, ਰੂਬੀ, ਹੈਪੀ, ਕਿਰਨ, ਸੀਮੂ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਰਮਵੀਰ ਹਾਊਸ ਆਦਰਸ਼ ਨਗਰ ਬਠਿੰਡਾ ਤੋਂ ਅਸ਼ੋਕ ਗਰੋਵਰ, ਪ੍ਰਵੀਨ, ਨੀਤੀ, ਪਵਨੀਤ, ਵਿਕਰਮ ਗਰੋਵਰ ਹੋਰੀ ਸੋ ਕਿਸੇ ਵੀ ਗੀਤ ਦੀ ਫਰਮਾਇਸ਼ ਕਰਦੇ ਨੇ। ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਜੀ ਸਤੀਸ਼ ਅਨੇਜਾ ਅਤੇ ਬਿਮਲਾ ਅਨੇਜਾ ਹੋਰਾਂ ਦਾ। ਚੰਡੀਗੜ੍ਹ ਤੋਂ ਸਾਡੇ ਕੋਲ ਮੈਸੇਜ ਪਹੁੰਚਿਆ ਸੋ ਇੱਕ ਵਾਰ ਮੈਸੇਜ ਕਰਕੇ ਦੁਬਾਰਾ ਨਾ ਕਰਿਆ ਕਰੋ ਜੀ, ਕਿਉਂਕਿ ਨਾਮ ਤੁਹਾਡੇ ਪਹਿਲਾਂ ਅਸੀਂ ਪੜ੍ਹ ਚੁੱਕੇ ਹੁੰਦੇ ਹਾਂ, ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ। ਜਲਾਲਾਬਾਦ ਪੱਛਮੀ ਤੋਂ ਸੁਰੇਸ਼ ਗਗਨੇਜਾ, ਪੂਨਮ ਦਿਸ਼ਾਨੀ ਅਤੇ ਨਮਿਤ ਆਹੂਜਾ ਹੋਰੀ। ਨਾਰਾਇਣ ਇੰਗਲੇ, ਸੋਪਾਨ, ਆਸ਼ੀਸ਼ ਹੋਰੀ ਮਲਕਾਪੁਰ ਤੋਂ ਮੈਸੇਜ ਸਾਨੂੰ ਕਰ ਰਹੇ ਨੇ ਜੀ। ਇਹਨਾਂ ਦੇ ਨਾਲ ਹੋਰ ਬਹੁਤ ਸਾਰੇ ਸਾਥੀ ਗੀਤ ਸੁਣਨਾ ਚਾਹੁੰਦੇ ਨੇ। ਅੱਛਰਦੀਪ ਸਿੰਘ ਆਜ਼ਾਦ ਨਗਰ ਪਟਿਆਲਾ ਤੋਂ ਫਰਮਾਇਸ਼ ਸਾਨੂੰ ਕਰ ਰਹੇ ਨੇ ਜੀ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ ਅਤੇ ਆਰਤੀ ਅਰੋੜਾ ਹੋਰੀ। ਪ੍ਰੋਗਰਾਮ ਵਿੱਚ ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਮੂਸਾ ਜੀ, ਈਸ਼ਾ ਜੀ ਅਤੇ ਜ਼ਾਕਿਰ ਹੋਰਾਂ ਦਾ। ਇਹਨਾਂ ਦੇ ਨਾਲ ਸ਼ਾਲੀਆ, ਹਾਲੀਮਾ, ਜ਼ਿਕਰਾ, ਆਇਸ਼ਾ ਹੋਰੀ। ਮੱਧ ਪ੍ਰਦੇਸ਼ ਖਾਂਡਵਾ ਤੋਂ ਇਹਨਾਂ ਦਾ ਮੈਸੇਜ ਸਾਡੇ ਕੋਲ ਪਹੁੰਚਿਆ। ਪ੍ਰੋਗਰਾਮ ਵਿੱਚ ਅਗਲਾ ਸੁਨੇਹਾ ਸ਼ਾਮਿਲ ਕਰਦੇ ਹਾਂ ਸਰਾਜੁਦੀਨ ਅੰਸਾਰੀ, ਨਸੀਬਨ, ਅਕਰਮ, ਸ਼ਾਇਨਾ, ਮੁਹੰਮਦ ਇਲਿਆਸ, ਮੁਸ਼ਾਹਿਦ ਹੁਸੈਨ, ਅਕਸਾ ਅੰਸਾਰੀ, ਆਇਸ਼ਾ, ਉਮਰ ਅਤੇ ਸਮੀਨਾ ਅੰਸਾਰੀ ਹੋਰਾਂ ਦਾ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਪ੍ਰੇਮ ਕੁਮਾਰ ਅਹੇਜਾ, ਕਾਂਤਾ ਰਾਣੀ, ਚਰਨ, ਡੈਨੀ, ਨੀਤੂ, ਜੋਤ ਅਤੇ ਸਜਨੀ ਹੋਰਾਂ ਦਾ ਸੁਨੇਹਾ ਸ਼ਾਮਿਲ ਕੀਤਾ ਜੀ ਅਸੀਂ। ਅਗਲਾ ਗੀਤ ਸੁਣਨਾ ਚਾਹੁੰਦੇ ਨੇ ਸੁਸ਼ੀਲਾ ਦੇਵੀ, ਸੁਦਾਨੰਦ ਕੁਮਾਰ, ਗੌਰਵ ਹੋਰੀ। ਪ੍ਰੋਗਰਾਮ ਹਿੰਦੀ ਜ਼ਾਇਕਾ ਦੇ ਵਿੱਚ ਮੈਸੇਜ ਸਾਨੂੰ ਕਰ ਰਹੇ ਨੇ ਨਰਿੰਦਰ ਚਾਵਲਾ, ਪਿੰਡ ਮੁਕਾਰੋਂਪੁਰ, ਤਹਿਸੀਲ ਬੱਸੀ ਪਠਾਣਾ ਤੋਂ। ਹਰੀਸ਼, ਪ੍ਰਿੰਸ, ਮੁਸਕਾਨ, ਪ੍ਰਾਚੀ, ਮਹਿਕ, ਧਨਮੀਤ, ਮਨੀ, ਪਿਊਸ਼, ਨੇਹਾ ਅਤੇ ਓਮ ਹੋਰੀ। ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਗੁਰਨੂਰ, ਰਾਮ ਕੁਮਾਰ ਨਾਰੰਗ, ਪਿੰਡ ਭਗਵਾਨਗੜ੍ਹ ਭੁੱਖਿਆਂ ਤੋਂ ਬਲਦੇਵ ਸਿੰਘ ਹੋਰੀ ਸਾਨੂੰ ਫਰਮਾਇਸ਼ ਕਰ ਰਹੇ ਨੇ। ਆਸਿਫ ਅਲੀ ਖਾਨ, ਮੋਮਿਨਾ, ਮੁਸਕਾਨ, ਸਾਦਿਕ, ਸਾਰੀ ਹੋਰੀ, ਸਾਰਿਕ ਹੋਰਾਂ ਦਾ ਮੈਸੇਜ ਬਾਗਪਤ ਤੋਂ ਪਹੁੰਚਿਆ ਜੀ ਸਾਡੇ ਕੋਲ। ਪ੍ਰੋਗਰਾਮ ਹਿੰਦੀ ਜ਼ਾਇਕਾ ਵਿੱਚ ਅਗਲਾ ਗੀਤ ਸੁਣਨਾ ਚਾਹੁੰਦੇ ਨੇ ਭਾਗਵਤ ਵਰਮਾ, ਸ਼ਾਂਤੀ, ਲੀਲਾਵਤੀ, ਵਿਨੀਤਾ ਅਤੇ ਰੁਦਰ ਵਰਮਾ ਹੋਰੀ। ਸੋ ਇਹਨਾਂ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਅੱਜ ਦੇ ਪ੍ਰੋਗਰਾਮ ਦਾ ਆਖਰੀ ਗੀਤ ਸੁਣਦੇ ਹਾਂ। ਕਿਸ਼ੋਰ ਕੁਮਾਰ ਅਤੇ ਆਸ਼ਾ ਭੋਸਲੇ ਦੀਆਂ ਆਵਾਜ਼ਾਂ ਨੇ ਜੀ ਇਹ।

0: ਏ ਸੀ ਜੀ ਅੱਜ ਦੇ ਹਿੰਦੀ ਜ਼ਾਇਕਾ ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਹੁਣ ਅੰਮ੍ਰਿਤਪਾਲ ਕੌਰ ਨੂੰ ਦਿਓ ਇਜਾਜ਼ਤ ਅੱਜ ਦਾ ਪ੍ਰੋਗਰਾਮ ਹਿੰਦੀ ਜ਼ਾਇਕਾ ਇੱਥੇ ਹੀ ਖਤਮ ਕਰਨ ਦੀ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਜਿਨ੍ਹਾਂ ਨੇ ਪ੍ਰੋਗਰਾਮ ਸੁਣਿਆ ਅਤੇ ਮੈਸੇਜ ਸਾਨੂੰ ਕੀਤੇ ਇਸੇ ਤਰ੍ਹਾਂ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਸੁਣਦੇ ਰਿਹਾ ਕਰੋ 100.2 MHz ਤੇ ਤੁਸੀਂ ਟਿਊਨ ਕੀਤਾ ਹੋਇਆ ਜੀ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ ਸਮਾਂ ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 11:30 ਹੋਏ ਨੇ ਸੋ ਅੱਜ ਐਤਵਾਰ ਹੈ ਅਤੇ ਛੁੱਟੀ ਦਾ ਦਿਨ ਹੈ ਇਸ ਤੋਂ ਇਲਾਵਾ ਅੱਜ ਇੱਕ ਬਹੁਤ ਹੀ ਖਾਸ ਦਿਨ ਹੈ ਜੀ ਉਹ ਹੈ ਜੀ ਅੰਤਰਰਾਸ਼ਟਰੀ ਯੋਗ ਦਿਵਸ ਸੋ ਉਮੀਦ ਕਰਦੇ ਹਾਂ ਤੁਸੀਂ ਸਾਰਿਆਂ ਨੇ ਅੱਜ ਦਾ ਇਹ ਦਿਨ ਜ਼ਰੂਰ ਮਨਾਇਆ ਹੋਵੇਗਾ ਸਵੇਰੇ ਸਵੇਰੇ ਯੋਗ ਕਰਕੇ ਅਤੇ ਯੋਗ ਤਾਂ ਆਪਣੇ ਸਰੀਰ ਲਈ ਬਹੁਤ ਜ਼ਰੂਰੀ ਹੈ ਪਰ ਜੇ ਯੋਗ ਨਹੀਂ ਨਾ ਤੁਸੀਂ ਕਰ ਸਕਦੇ ਤਾਂ ਕਸਰਤ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਪਣਾਓ ਜੇ ਕਸਰਤ ਵੀ ਨਹੀਂ ਕਰ ਸਕਦੇ ਤਾਂ ਕਮ ਸੇ ਕਮ ਸੈਰ ਹੈ ਨਾ ਜਿਹੜੀ ਉਹ ਜ਼ਰੂਰ ਕਰੋ ਚਾਹੇ ਉਹ ਸਵੇਰੇ ਅੱਧੇ ਘੰਟੇ ਦੀ ਹੋਵੇ 15 ਮਿੰਟ ਦੀ ਹੋਵੇ ਜਿੰਨਾ ਕੁ ਵੀ ਤੁਹਾਨੂੰ ਸਮਾਂ ਮਿਲਦਾ ਜ਼ਰੂਰ ਆਪਣੇ ਸਰੀਰ ਲਈ ਕੱਢਿਆ ਕਰੋ ਸੋ ਹੁਣ ਵੇਲਾ ਹੋ ਰਿਹਾ ਜੀ ਤੁਹਾਨੂੰ ਇੱਕ ਗੱਲਬਾਤ ਸੁਣਾਉਣ ਦਾ ਯੋਗ ਨਾਲ ਹੀ ਸੰਬੰਧਿਤ ਹੈ ਜੀ ਵਿਸ਼ਾ ਹੈ ਜੀ ਯੋਗ ਅਤੇ ਸਾਡੀ ਜੀਵਨ ਸ਼ੈਲੀ ਯੋਗ ਗੁਰੂ ਗੁਰਦੀਪ ਸਿੰਘ ਹੋਰਾਂ ਨਾਲ ਕੀਤੀ ਗੱਲਬਾਤ ਤੁਸੀਂ ਸੁਣੋਗੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਸੁਮਿਤਾ ਅਤੇ ਆਓ ਫਿਰ ਯੋਗ ਦੀ ਮਹੱਤਤਾ ਕੀ ਹੈ ਆਓ ਇਹਨਾਂ ਤੋਂ ਜਾਣਦੇ ਹਾਂ ਆਪਾਂ ਅਤੇ ਸੁਣਦੇ ਹਾਂ ਇਹ ਗੱਲਬਾਤ ਗੁਰਦੀਪ ਸਿੰਘ ਹੋਰਾਂ ਨਾਲ ਕੀਤੀ ਹੋਈ ਸੁਮਿਤਾ ਦੀ
1: ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਵਸਦਾ ਹੈ ਅਤੇ ਇਸ ਤੰਦਰੁਸਤੀ ਦਾ ਇੱਕੋ ਇੱਕ ਅਹਿਮ ਆਧਾਰ ਹੈ ਯੋਗ ਅੱਜ ਦੀ ਤੇਜ਼ ਰਫਤਾਰ ਅਤੇ ਤਣਾਅ ਭਰੇ ਜੀਵਨ ਦੇ ਵਿੱਚ ਯੋਗਾ ਸਿਰਫ ਇੱਕ ਕਸਰਤ ਨਹੀਂ ਹੈ ਸਗੋਂ ਸਰੀਰ ਮਨ ਅਤੇ ਆਤਮਾ ਨੂੰ ਜੋੜਨ ਵਾਲੀ ਇੱਕ ਅਨਮੋਲ ਵਿੱਦਿਆ ਬਣ ਚੁੱਕੀ ਹੈ ਯੋਗ ਸਾਨੂੰ ਨਾ ਕੇਵਲ ਸਰੀਰ

0: ਸਰੀਰਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਬਲਕਿ ਮਾਨਸਿਕ ਸ਼ਾਂਤੀ, ਆਤਮ ਵਿਸ਼ਵਾਸ ਅਤੇ ਜੀਵਨ ਵਿੱਚ ਸੰਤੁਲਨ ਵੀ ਪ੍ਰਦਾਨ ਕਰਦਾ ਹੈ। ਇਸ ਵਿਸ਼ੇ ਤੇ ਰੋਸ਼ਨੀ ਪਾਉਣ ਲਈ ਅੱਜ ਸਾਡੇ ਵਿਚਕਾਰ ਮੌਜੂਦ ਨੇ ਇੱਕ ਅਨੁਭਵੀ ਯੋਗਾ ਇੰਸਟ੍ਰਕਟਰ, ਗੁਰਦੀਪ ਸਿੰਘ ਔਜਲਾ। ਆਪ ਜੀ ਪਿਛਲੇ 3 ਸਾਲਾਂ ਤੋਂ ਯੋਗ ਨਾਲ ਜੁੜੇ ਹੋਏ ਹੋ ਅਤੇ ਬਹੁਤ ਸਾਰੇ ਹੋਰ ਲੋਕਾਂ ਨੂੰ ਇਸ ਅਭਿਆਸ ਨਾਲ ਜੋੜ ਕੇ ਉਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਕਰ ਰਹੇ ਹੋ। ਸਰ, ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਸਟੂਡੀਓ ਵਿੱਚ।
1: ਥੈਂਕ ਯੂ ਸੋ ਮੱਚ।
0: ਸਰ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਅੱਜ ਦੇ ਆਧੁਨਿਕ ਯੁੱਗ ਅਤੇ ਵਿਅਸਤ ਜੀਵਨ ਦੇ ਵਿੱਚ ਯੋਗਾ ਦੀ ਕੀ ਭੂਮਿਕਾ ਹੈ, ਯੋਗ ਕੀ ਹੈ?
1: ਯੋਗਾ ਬਹੁਤ ਵੱਡਾ ਰੋਲ ਪਲੇ ਕਰਦਾ ਹੈਗਾ ਆਪਣੀ ਜ਼ਿੰਦਗੀ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਸੈਡੈਂਟਰੀ ਲਾਈਫ ਸਟਾਈਲ ਦੇ ਵਿੱਚ ਲੋਕ ਬਹੁਤ ਜ਼ਿਆਦਾ ਬਿਜ਼ੀ ਹੋ ਚੁੱਕੇ ਨੇਗੇ, ਉਹਨਾਂ ਲਈ ਸਿਹਤ ਦੇ ਲਈ ਟਾਈਮ ਬਹੁਤ ਘੱਟ ਹੈ
0: ਜੀ,
1: ਉਹ ਸਮਾਂ ਨਹੀਂ ਦਿੰਦੇ। ਅੱਜ ਦੇ ਸਮੇਂ ਦੇ ਵਿੱਚ ਖਾਣ ਪੀਣ ਜੋ ਪਹਿਲਾਂ ਸੀਗਾ ਸ਼ੁੱਧ ਨਹੀਂ ਰਿਹਾ, ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈਗਾ। ਨੋਰਮਲੀ ਹਰ ਘਰ ਦੇ ਵਿੱਚ ਹਾਈ ਬੀ ਪੀ ਦੀ ਪ੍ਰੋਬਲਮ, ਬੈਕ ਪੇਨ, ਸਰਵਾਈਕਲ ਹੋ ਗਿਆ, ਇਹ ਕਾਮਨ ਪ੍ਰੋਬਲਮ ਨੇ ਜੋ ਹਰ ਇੱਕ ਘਰ ਦੇ ਵਿੱਚ ਤੁਹਾਨੂੰ ਮਿਲਣਗੀਆਂ ਹੀ ਮਿਲਣਗੀਆਂ
0: ਜੀ। ਯੋਗ ਇਹਨਾਂ ਸਾਰੀਆਂ ਬਿਮਾਰੀਆਂ ਨੂੰ ਜਾਂ ਇਹਨਾਂ ਸਾਰੀਆਂ ਸਮੱਸਿਆਵਾਂ ਨੂੰ ਕਿੱਦਾਂ ਮਦਦ ਕਰ ਰਿਹਾ ਹੈ ਇਹਨਾਂ ਦੇ ਵਿੱਚ ਇੰਪਰੂਵਮੈਂਟ ਕਰਨ ਦੇ ਲਈ? ਜਿਵੇਂ ਤੁਸੀਂ ਬੀਪੀ ਦੀ ਗੱਲ ਕੀਤੀ ਹੈ ਜਾਂ ਮੋਟਾਪੇ ਦੀ ਗੱਲ ਕਰ ਰਹੇ ਹਾਂ, ਸਰਵਾਈਕਲ ਬੈਕ ਪੇਨ ਦੀ ਗੱਲ ਕਰ ਰਹੇ ਹਾਂ, ਇਹਨਾਂ ਸਭ ਦੇ ਵਿੱਚ ਯੋਗ ਆਪਣੀ ਕੀ ਭੂਮਿਕਾ ਨਿਭਾ ਰਿਹਾ?
1: ਹਰ ਇੱਕ ਬਿਮਾਰੀ ਦੇ ਲਈ ਅਲੱਗ ਅਲੱਗ ਆਸਨ ਪ੍ਰਾਣਾਯਾਮ ਵਰਤੇ ਜਾਂਦੇ ਨੇ ਉਸ ਨੂੰ ਠੀਕ ਕਰਨ ਦੇ ਲਈ। ਜਿੱਦਾਂ ਕਿ ਜੇਕਰ ਮੈਂ ਬੀ ਪੀ ਦੀ ਗੱਲ ਕਰਾਂ, ਹਾਈ ਬੀ ਪੀ ਦੀ ਗੱਲ ਕਰਾਂ, ਤਾਂ ਇਸ ਦੇ ਲਈ ਅਸੀਂ ਚੰਦਰਵੇਦੀ ਪ੍ਰਾਣਾਯਾਮ ਵਰਤਦੇ ਹਾਂ
0: ਅੱਛਾ ਜੀ,
1: ਰੋਗੀ ਨੂੰ ਠੀਕ ਕਰਨ ਦੇ ਲਈ,
0: ਜੀ
1: ਜਿਸ ਦੇ ਵਿੱਚ ਅਸੀਂ, ਮੈਂ ਨੋਰਮਲੀ ਦੱਸ ਦੇਵਾਂ, ਇਹ ਬਿਲਕੁਲ ਸਿੰਪਲ ਪ੍ਰਾਣਾਯਾਮ ਹੈਗਾ।
0: ਹਾਂਜੀ,
1: ਅਸੀਂ ਜੋ ਰੋਗੀ ਹੈ ਉਹ ਖੱਬੇ ਤੋਂ ਸਾਹ ਲਵੇਗਾ ਤੇ ਸੱਜੇ ਤੇ ਛੱਡੇਗਾ,
0: ਖੱਬੇ ਨੱਕ ਤੋਂ ਸਾਹ ਲੈ ਕੇ
1: ਸੱਜੇ ਤੇ
0: ਸੱਜੇ
1: ਛੱਡੇਗਾ,
0: ਜੀ
1: ਸੱਜੀ ਸਾਈਡ ਬੰਦ ਕਰਨੀ ਹੈ, ਖੱਬੇ ਤੋਂ ਸਾਹ ਲੈਣਾ ਹੈ
0: ਉਂਗਲੀ ਨਾਲ,
1: ਹਾਂਜੀ, ਤੇ ਸੱਜੇ ਨਾਲ ਸੱਜੀ ਸਾਈਡ ਤੋਂ ਛੱਡ ਦੇਣਾ ਹੈ।
0: ਠੀਕ ਹੈ ਜੀ।
1: ਇਸ ਸਿਰਫ ਸਿੰਪਲ ਕਿਰਿਆ ਦੇ ਨਾਲ ਰੋਗੀ ਆਪਣੇ ਬੀ ਪੀ ਨੂੰ ਨਿਯਮਤ ਰੱਖ ਸਕਦਾ ਹੈ।
0: ਜੀ,
1: ਜੇਕਰ ਮੈਂ ਦੱਸਾਂ ਅਨੁਲੋਮ ਵਿਲੋਮ ਪ੍ਰਾਣਾਯਾਮ ਦੇ ਵਿੱਚ ਥੋੜ੍ਹਾ ਫਰਕ ਹੈ।
0: ਅੱਛਾ,
1: ਇਹ ਨੋਰਮਲ ਪਰਸਨ ਕਰ ਸਕਦਾ ਹੈ ਆਪਣੇ ਲੰਗਸ ਨੂੰ ਇੰਪਰੂਵ ਕਰਨ ਦੇ ਲਈ, ਉਹਨਾਂ ਦੀ ਕਪੈਸਿਟੀ ਇੰਪਰੂਵ ਕਰਨ ਦੇ ਲਈ, ਵਧੀਆ ਆਪਣੀ ਸਾਹ ਦੀਆਂ ਪ੍ਰਕਿਰਿਆ ਨੂੰ ਸਹੀ ਰੱਖਣ ਦੇ ਲਈ।
0: ਠੀਕ ਹੈ ਜੀ।
1: ਬਟ ਚੰਦਰਵੇਦੀ, ਸੂਰਿਆਵੇਦੀ ਇਹ ਅਲੱਗ ਨੇ। ਸੂਰਿਆਵੇਦੀ ਬੀ ਪੀ ਲੋ ਵਾਲਿਆਂ ਦੇ ਲਈ ਕਰਿਆ ਜਾਂਦਾ ਹੈਗਾ, ਇਸ ਦੇ ਵਿੱਚ ਉਲਟ ਹੁੰਦਾ ਹੈਗਾ, ਸੱਜੇ ਤੋਂ ਸਾਹ ਲੈ ਕੇ ਖੱਬੇ ਤੇ ਛੱਡਿਆ ਜਾਂਦਾ ਹੈ, ਹਰ ਵਾਰ ਸੱਜੇ ਤੋਂ ਸਾਹ ਲੈਣਾ, ਹਰ ਵਾਰ ਖੱਬੇ ਤੇ ਛੱਡਣਾ ਹੈ। ਬਟ ਜੋ ਅਨੁਲੋਮ ਵਿਲੋਮ ਪ੍ਰਾਣਾਯਾਮ ਦੇ ਵਿੱਚ ਆਪਾਂ ਖੱਬੇ ਤੋਂ ਸਾਹ ਲੈਂਦੇ ਹਾਂ, ਸੱਜੇ ਤੇ ਛੱਡਦੇ ਹਾਂ, ਸੱਜੇ ਤੋਂ ਲੈ ਕੇ ਖੱਬੇ ਤੇ ਛੱਡਦੇ ਹਾਂ, ਇਸ ਦੇ ਵਿੱਚ ਆਪਾਂ ਦੋਨੋਂ ਸਾਈਡ ਤੋਂ ਸਾਹ ਲੈਂਦੇ ਹਾਂ।
0: ਠੀਕ ਹੈ ਜੀ, ਠੀਕ ਹੈ। ਤੇ ਮੋਟਾਪੇ ਦੇ ਲਈ ਕੋਈ ਖਾਸ ਆਸਨ?
1: ਦੇਖੋ, ਇਸ ਦੇ ਵਿੱਚ ਬਹੁਤ ਸਾਰੇ ਆਸਨ ਹਨ। ਆਪਾਂ ਨੋਰਮਲੀ ਤ੍ਰਿਕੋਣ ਆਸਨ, ਜੋ ਕਿ ਆਪਾਂ ਸਾਈਡ ਫੈਟ ਦੇ ਲਈ, ਆਪਣਾ ਤਾੜ ਆਸਨ, ਸਿੰਪਲ ਆਸਨ, ਇਹ ਡਿਪੈਂਡ ਕਰਦਾ ਹੈਗਾ। ਆਪਾਂ ਸਿੰਪਲ ਆਸਨ ਤੋਂ ਸ਼ੁਰੂ ਕਰਦੇ ਹਾਂ ਸਟਾਰਟਿੰਗ ਦੇ ਵਿੱਚ, ਤਾਂ ਕਿ ਹਰ ਕੋਈ ਯੋਗ ਕਰ ਸਕੇ। ਇਸ ਦੇ ਵਿੱਚ ਬੱਚੇ ਤੋਂ ਲੈ ਕੇ ਬਜ਼ੁਰਗ ਸਾਰੇ ਆਸਨ ਕਰ ਸਕਦੇ ਨੇ। ਉਸਦੇ ਅਕੋਰਡਿੰਗ ਅਸੀਂ, ਮੈਂ ਐਜ ਏ ਇੰਸਟ੍ਰਕਟਰ 3 ਸਾਲ ਤੋਂ ਜੋ ਸੇਵਾ ਨਿਭਾ ਰਿਹਾ ਹਾਂ, ਮੇਰਾ ਬਹੁਤ ਐਕਸਪੀਰੀਅੰਸ ਰਿਹਾ ਹੈਗਾ, ਹਰ ਇੱਕ ਉਮਰ ਦੇ ਵਿਅਕਤੀ ਲਈ ਅਲੱਗ ਅਲੱਗ ਆਸਨ ਕਰਵਾਏ ਜਾਂਦੇ ਨੇ।
0: ਅੱਛਾ ਜੀ,
1: ਹਾਂਜੀ, ਹਰ ਸਮੱਸਿਆ ਨੂੰ ਲੈ ਕੇ।
0: ਠੀਕ ਹੈ। ਤੇ ਸਰ, ਆਪਾਂ ਗੱਲ ਕਰ ਰਹੇ ਹਾਂ ਕਿ ਯੋਗ ਮੋਟਾਪਾ ਘਟਾ ਸਕਦਾ, ਇੱਕ ਜਗ੍ਹਾ ਤੇ ਬੈਠ ਕੇ ਜਾਂ ਖੜੇ ਹੋ ਕੇ ਵੀ ਅਸੀਂ ਮੋਟਾਪੇ ਨੂੰ ਦੂਰ ਕਰ ਸਕਦੇ ਹਾਂ, ਔਰ ਅੱਜ ਦੀ ਨੱਠ ਭੱਜ ਭਰੀ ਜ਼ਿੰਦਗੀ ਦੇ ਵਿੱਚ ਅਸੀਂ ਜ਼ਿਆਦਾਤਰ ਜਿਮ ਜੁਆਇਨ ਕਰ ਰਹੇ ਹਾਂ ਜਾਂ ਰਨਿੰਗ ਕਰ ਰਹੇ ਹਾਂ ਜਾਂ ਫਿਰ ਬਹੁਤ ਤਰ੍ਹਾਂ ਦੇ ਜਿਹੜੇ ਅਸੀਂ ਫੈਟ ਰਿਡਿਊਸਿੰਗ ਓਪਰੇਸ਼ਨਸ ਕਰਵਾ ਰਹੇ ਹਾਂ, ਜਿਹੜੇ ਅਸੀਂ ਲਿਪਿਡਸ ਨੂੰ ਆਪਣੀ ਬੋਡੀ 'ਚੋਂ ਕੱਢ ਦਿੰਦੇ ਹਾਂ ਅਤੇ ਇੱਕ ਓਪਰੇਸ਼ਨ ਦੇ ਜ਼ਰੀਏ ਸਾਹਮਣੇ ਵਾਲਾ ਬਿਲਕੁਲ 2 ਦਿਨਾਂ 'ਚ ਪਤਲਾ ਦਿਖਦਾ, ਪਰ ਇੱਕ ਯੋਗਾ ਦੇ ਜ਼ਰੀਏ ਮੋਟਾਪਾ ਘੱਟ ਕੀਤਾ ਜਾ ਸਕਦਾ ਇੱਕ ਥਾਂ 'ਤੇ ਖੜ੍ਹੇ ਹੋ ਕੇ ਆਸਨ ਕਰਕੇ, ਔਰ ਇਹ ਕਿੰਨੇ ਸਮੇਂ 'ਚ ਸਾਨੂੰ ਇਹਦੇ ਨਤੀਜੇ ਮਿਲਣੇ ਸ਼ੁਰੂ ਹੋ ਜਾਂਦੇ ਨੇ?
1: ਬੇਸਿਕਲੀ ਹਰ ਇੱਕ ਦੀ ਬੋਡੀ ਅਲੱਗ ਅਲੱਗ ਵਰਕ ਕਰਦੀ ਹੈਗੀ। ਜੇਕਰ ਮੈਂ ਕਹਾਂ ਵੀ ਇੰਨੇ ਦਿਨਾਂ ਦੇ ਵਿੱਚ, ਇੰਨੇ ਮਹੀਨੇ ਦੇ ਵਿੱਚ ਇਫੈਕਟ ਦਿਖੇਗਾ, ਤਾਂ ਉਹ ਸਹੀ ਨਹੀਂ ਹੋਏਗਾ, ਕਿਉਂਕਿ ਕਿਸੇ ਦੀ ਬੋਡੀ ਬਹੁਤ ਜਲਦੀ ਇਫੈਕਟ ਕਰਦੀ ਹੈਗੀ, ਕਿਸੇ ਦੀ ਥੋੜ੍ਹਾ ਟਾਈਮ ਲੱਗਦਾ। ਬਟ ਮੇਨ ਹੈਗੀ ਕੰਸਿਸਟੈਂਸੀ, ਜੇ ਤੁਸੀਂ ਰੈਗੂਲਰ ਕਰਦੇ ਹੋ ਤਾਂ ਤੁਹਾਨੂੰ ਰਿਜ਼ਲਟ ਬਹੁਤ ਜਲਦੀ ਮਿਲਦਾ ਹੈਗਾ। ਜੇਕਰ ਦੇਖਿਆ ਜਾਵੇ ਸਟਾਰਟਿੰਗ ਦੇ ਵਿੱਚ, ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਹਰ ਇੱਕ ਬਿਮਾਰੀ ਦਾ, ਮੋਟਾਪੇ ਦਾ ਤੁਹਾਨੂੰ ਰਿਜ਼ਲਟ ਮਿਲਣ ਲੱਗ ਜਾਏਗਾ, ਤੇ ਸਭ ਤੋਂ ਜ਼ਿਆਦਾ ਤੁਸੀਂ ਆਪਣੇ ਆਪ ਨੂੰ ਐਕਟਿਵ ਫੀਲ ਕਰਦੇ ਹੋ
0: ਜੀ,
1: ਤੇ ਫਲੈਕਸੀਬਲ ਹੋ ਜਾਂਦੀ ਹੈ ਬੋਡੀ, ਅਤੇ ਇਸ ਦੇ ਨਾਲ ਨਾਲ ਤੁਹਾਡੀ ਫਿਜ਼ੀਕਲ

0: ਆਰਾਮ ਦੋਨੋਂ ਚੀਜ਼ਾਂ ਕਰਦੇ ਹੋ,
1: ਜੀ
0: ਮੈਡੀਟੇਸ਼ਨ ਕਰਦੇ ਹਾਂ, ਇਹ ਸਟ੍ਰੈਸ ਅਤੇ ਐਂਗਜ਼ਾਇਟੀ ਨੂੰ ਤਾਂ ਦੂਰ ਕਰਦਾ ਹੀ ਹੈ ਅਤੇ ਤੁਹਾਡੀ ਨੀਂਦ ਵੀ ਬੈਟਰ ਹੁੰਦੀ ਹੈ। ਮੈਨੂੰ ਸਭ ਤੋਂ ਜ਼ਿਆਦਾ ਜੋ ਬਜ਼ੁਰਗਾਂ ਦੇ ਵਿੱਚ ਇਹੀ ਚੀਜ਼ ਸਭ ਤੋਂ ਜ਼ਿਆਦਾ ਰਿਜ਼ਲਟ ਮਿਲਦਾ ਹੈਗਾ ਕਿ ਉਹਨਾਂ ਨੂੰ ਨੀਂਦ ਨਹੀਂ ਸੀ ਆਉਂਦੀ, ਉਹਨੂੰ ਵਿਦ ਇਨ ਅ ਵੀਕ ਉਹਨਾਂ ਦੀ ਨੀਂਦ ਪ੍ਰੋਪਰ ਹੋ ਗਈ ਹੈ।
1: ਜੀ
0: ਉਹਨਾਂ ਨੂੰ ਉਹ ਬੜੇ ਖੁਸ਼ ਹੁੰਦੇ ਨੇ, ਸਾਨੂੰ ਬੜੀ ਫੀਡਬੈਕ ਮਿਲਦੀ ਹੈ। ਸਭ ਤੋਂ ਜ਼ਿਆਦਾ ਇਫੈਕਟ ਉਹਨਾਂ ਦਾ ਨੀਂਦ 'ਤੇ ਹੁੰਦਾ ਹੈਗਾ, ਜਿਨ੍ਹਾਂ ਨੂੰ ਪ੍ਰੋਪਰ ਨੀਂਦ ਨਹੀਂ ਸੀ ਆਉਂਦੀ ਉਹਨਾਂ ਨੂੰ ਪ੍ਰੋਪਰ ਨੀਂਦ ਆਉਂਦੀ ਹੈ, ਵਿਦ ਇਨ ਅ ਵੀਕ ਇਹ ਰਿਜ਼ਲਟ ਮਿਲ ਜਾਂਦਾ ਹੈ।
1: ਜੀ ਤੇ ਇਹ ਬ੍ਰਾਹਮਣੀ ਪ੍ਰਾਣਾਯਾਮ ਆਪਾਂ ਕਰਨਾ ਕਿਵੇਂ ਹੈ?
0: ਜੇਕਰ ਮੈਂ ਪ੍ਰੋਪਰ ਦੱਸਾਂ ਤਾਂ ਜਿਹੜੀ ਆਪਣੀ ਫਸਟ ਫਿੰਗਰ ਹੈ ਉਹ
1: ਜੀ
0: ਆਪਣੀ ਮੱਥੇ ਦੇ ਉੱਪਰ ਹੋਏਗੀ, ਦੂਸਰੀ ਫਿੰਗਰ ਆਪਣੀਆਂ ਅੱਖਾਂ ਦੇ ਉੱਪਰ, ਤੀਸਰੀ ਨੱਕ ਦੇ ਕੋਲ, ਚੌਥੀ ਲੋਅਰ ਲਿਪ ਦੇ ਕੋਲ, ਅਤੇ ਅੰਗੂਠਿਆਂ ਦੇ ਨਾਲ ਪ੍ਰੋਪਰ ਕੰਨ ਬੰਦ ਕਰਨੇ ਨੇ। ਉਸ ਤੋਂ ਬਾਅਦ ਲੰਬਾ ਗਹਿਰਾ, ਬਿਲਕੁਲ ਆਰਾਮ ਨਾਲ ਲੰਬਾ ਗਹਿਰਾ ਸਾਹ ਲੈਣਾ ਹੈ
1: ਜੀ
0: ਅਤੇ ਹੌਲੀ ਹੌਲੀ ਸੜਦੇ ਹੋਏ ਇੱਕ ਸਾਊਂਡ ਪ੍ਰੋਡਿਊਸ ਕਰਨਾ ਹੈ। ਕਿਰਿਆ ਨੂੰ
1: ਜੀ
0: ਤੁਸੀਂ 5 ਤੋਂ 10 ਵਾਰ ਰਿਪੀਟ ਕਰੋਗੇ, ਇਸ ਦੇ ਨਾਲ ਤੁਹਾਡਾ ਮਾਇੰਡ ਰਿਲੈਕਸ ਹੋਏਗਾ, ਤੁਹਾਡੀ ਨੀਂਦ ਇੰਪਰੂਵ ਹੋਏਗੀ।
1: ਜੀ
0: ਇਹ ਸਭ ਤੋਂ ਜ਼ਿਆਦਾ ਬੈਸਟ ਹੈਗਾ ਸਟ੍ਰੈਸ ਦੇ ਲਈ ਅਤੇ ਮਾਇੰਡ ਨੂੰ ਰਿਲੈਕਸ ਕਰਨ ਦੇ ਲਈ।
1: ਜੀ ਮੈਨੂੰ ਲੱਗਦਾ ਜਦੋਂ ਕੋਈ ਵੀ ਇਨਸਾਨ ਯੋਗ ਨੂੰ ਅਪਣਾਉਂਦਾ ਹੈ, ਸ਼ਾਇਦ ਉਹ ਆਪਣੇ ਆਪ ਨੂੰ ਹੀ ਅਪਣਾ ਰਿਹਾ ਹੁੰਦਾ ਹੈ, ਆਪਣੀਆਂ ਖਾਮੀਆਂ ਨੂੰ ਵੀ ਅਪਣਾ ਰਿਹਾ ਹੁੰਦਾ, ਆਪਣੇ ਸਰੀਰ ਦੇ ਜ਼ਰੀਏ ਉਹਨਾਂ ਖਾਮੀਆਂ ਨੂੰ ਦੂਰ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਯੋਗ ਦੇ ਨਾਲ, ਹੈ ਨਾ ਜੀ?
0: ਜੀ ਕਿਉਂਕਿ ਇਹ ਸਿਰਫ ਸਰੀਰਕ ਤੌਰ 'ਤੇ ਨਹੀਂ ਇਫੈਕਟ ਕਰਦੀ,
1: ਜੀ
0: ਇਹ ਮਾਨਸਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ
1: ਜੀ
0: ਇਹ ਲੋਕਾਂ ਨੂੰ ਸੋਸ਼ਲਾਈਜ਼ ਵੀ ਕਰਦੀ ਹੈ। ਜਿਸ ਤਰ੍ਹਾਂ ਅਸੀਂ CM ਦੀ ਯੋਗਸ਼ਾਲਾ ਦੇ ਵਿੱਚ ਐਜ਼ ਏ ਮੈਂ ਪ੍ਰੋਜੈਕਟ ਦੇ ਅੰਡਰ ਕੰਮ ਕਰ ਰਿਹਾ,
1: ਅੱਛਾ ਜੀ
0: ਇਸ ਦੇ ਵਿੱਚ ਲੋਕ ਸਾਡੇ ਲਵੇ ਆਉਂਦੇ ਨੇ ਅਤੇ ਉਹਨਾਂ ਨੂੰ ਸੋਸ਼ਲਾਈਜ਼ ਹੁੰਦੇ ਨੇ, ਕਿਉਂਕਿ ਤੁਸੀਂ ਆਲਰੇਡੀ ਤੁਸੀਂ ਵੀ ਕਹਿ ਦਿੱਤਾ ਵੀ ਆਪਾਂ ਸਕਰੀਨ ਟਾਈਮ ਹੋ ਗਿਆ, ਸੋਸ਼ਲਾਈਜ਼ ਨਹੀਂ ਹੁੰਦੇ,
1: ਬਿਲਕੁਲ
0: ਸਟ੍ਰੈਸ ਐਂਗਜ਼ਾਇਟੀ ਵੱਧਦੀ
1: ਜੀ
0: ਹੈਗੀ। ਜਦੋਂ ਉਹ ਲੋਕ ਬਾਹਰ ਆਉਂਦੇ ਨੇ, ਸਪੈਸ਼ਲੀ ਲੇਡੀਜ਼
1: ਜੀ
0: ਜ਼ਿਆਦਾ ਇਸ ਨੂੰ ਕਰਦੇ ਨੇ ਕਿਉਂਕਿ ਉਹ ਹੋਮ ਮੇਕਰ ਨੇ ਜਾਂ ਘਰ ਹੁੰਦੇ ਨੇ,
1: ਜੀ ਜੀ
0: ਅਤੇ ਉਹ ਆਉਂਦੇ ਨੇ ਤਾਂ ਉਹ ਸੋਸ਼ਲਾਈਜ਼ ਹੁੰਦੇ ਨੇ, ਉਹਨਾਂ ਦਾ ਸਟ੍ਰੈਸ ਦੂਰ ਹੁੰਦਾ ਹੈ। ਜੋ ਘਰੇ ਲੇਡੀਜ਼ ਇਕੱਲੀਆਂ ਸੀ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਬਜ਼ੁਰਗ ਇਕੱਲੇ ਨੇ, ਉਹਨਾਂ ਦੇ ਬੱਚੇ
1: ਜੀ
0: ਬਾਹਰ ਨੇ,
1: ਜੀ
0: ਉਹ ਲੋਨਲੀਨੈਸ ਫੀਲ ਕਰਦੇ ਨੇਗੇ, ਬਾਹਰ ਆ ਕੇ ਉਹਨਾਂ ਨੂੰ ਸਟ੍ਰੈਸ ਦੀ ਕੋਈ ਸਮੱਸਿਆ ਨਹੀਂ, ਨੀਂਦ ਦੀ ਕੋਈ ਸਮੱਸਿਆ ਨਹੀਂ, ਅਤੇ ਉਹ ਖੁਸ਼ਹਾਲ ਨੇ,
1: ਜੀ
0: ਬਹੁਤ ਖੁਸ਼ੀ ਖੁਸ਼ੀ ਜ਼ਿੰਦਗੀ ਵੀ ਬਤੀਤ ਕਰਨੇ, ਅਤੇ ਉਹ ਸਾਨੂੰ ਬਹੁਤ ਵਧੀਆ ਫੀਡਬੈਕ ਦਿੰਦੇ ਨੇ ਕਿ ਇਹ ਉਪਰਾਲਾ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਦਾ।
1: ਜੀ ਜੇ ਕੋਈ ਵਿਅਕਤੀ ਅੱਜ ਤੋਂ ਹੀ ਯੋਗ ਸ਼ੁਰੂ ਕਰਨਾ ਚਾਹੇ ਇੱਕ ਬਿਗਨਰ ਦੇ ਤੌਰ 'ਤੇ, ਤਾਂ ਉਸ ਲਈ ਤੁਹਾਡੀ ਸਭ ਤੋਂ ਜ਼ਰੂਰੀ ਸਲਾਹ ਕੀ ਹੋਵੇਗੀ ਕਿ ਪਹਿਲਾਂ ਸ਼ੁਰੂਆਤ ਕਿਹੜੇ ਕਿਹੜੇ ਆਸਣਾਂ ਤੋਂ ਕਰ ਲਵੇ ਉਹ?
0: ਸਭ ਤੋਂ ਪਹਿਲਾਂ ਇਹ ਜ਼ਰੂਰ ਧਿਆਨ ਰੱਖਣਾ ਹੈ ਕਿ ਤੁਸੀਂ ਜਦੋਂ ਸ਼ੁਰੂਆਤੀ ਦੇ ਵਿੱਚ ਯੋਗਾ ਕਰਨਾ ਹੈ ਤਾਂ ਤੁਸੀਂ ਸਿਰਫ ਇੱਕ ਸਰਟੀਫਾਈਡ ਯੋਗਾ ਟ੍ਰੇਨਰ ਦੇ ਅੰਡਰ ਹੀ ਕਰੋ,
1: ਠੀਕ
0: ਕਿਉਂਕਿ
1: ਹੈ?
0: ਮੈਂ ਦੇਖਦਾ ਅੱਜ ਕੱਲ੍ਹ ਲੋਕ ਯੂਟਿਊਬ ਤੋਂ ਦੇਖ ਕੇ, ਸੋਸ਼ਲ ਮੀਡੀਆ ਤੋਂ ਦੇਖ ਕੇ ਬਹੁਤ ਆਸਣ ਕਰਦੇ ਨੇ, ਪ੍ਰਾਣਾਯਾਮ
1: ਜੀ ਜੀ
0: ਕਰਦੇ
1: ਜੀ
0: ਨੇ,
1: ਜੀ ਜੀ
0: ਉਹਨਾਂ ਨੂੰ ਰਿਜ਼ਲਟ ਨਹੀਂ ਮਿਲਦਾ, ਕਿਉਂਕਿ ਜੋ ਆਪਾਂ ਯੂਟਿਊਬ ਇਹਨਾਂ ਚੀਜ਼ਾਂ ਤੋਂ ਦੇਖਦੇ ਹਾਂ
1: ਜੀ
0: ਤਾਂ ਉਸ ਦੇ ਰਾਹੀਂ ਕੀ ਹੈ, ਉਹ
1: ਜੀ
0: ਤੁਹਾਨੂੰ ਸਿਰਫ ਇੰਸਟਰਕਟ ਕਰਦੇ ਨੇ, ਉਹਨਾਂ ਨੂੰ
1: ਜੀ
0: ਤੁਹਾਡੀਆਂ ਕੰਡੀਸ਼ਨਸ, ਤੁਹਾਡੀਆਂ ਪ੍ਰੋਬਲਮਸ ਦਾ ਨਹੀਂ ਪਤਾ,
1: ਨਾ ਹੀ ਸਰੀਰਿਕ ਕੰਡੀਸ਼ਨਸ ਦਾ, ਨਾ
0: ਹਾਂ
1: ਮਾਨਸਿਕ ਦਾ, ਨਾ?
0: ਮਾਨਸਿਕ ਦਾ, ਜਿਸ ਦੇ ਰਾਹੀਂ ਤੁਹਾਨੂੰ ਬੈਨੀਫਿਟ ਦੀ ਜਗ੍ਹਾ ਦਾ ਨੁਕਸਾਨ ਹੁੰਦਾ ਹੈਗਾ।
1: ਜੀ
0: ਨੁਕਸਾਨ ਇਸ ਤਰ੍ਹਾਂ ਹੁੰਦਾ ਹੈਗਾ, ਜੇਕਰ ਕੋਈ ਬੈਕ ਪੇਨ ਹੈ ਉਹ ਨਹੀਂ ਥੋੜ੍ਹਾ ਇੰਸਟਰਕਟ ਕਰਦੇ ਕਿ ਤੁਹਾਨੂੰ ਇਸ ਵਾਲੇ ਨੇ ਕਰਨਾ, ਉਹ
1: ਜੀ
0: ਸਿਰਫ ਇਹ
1: ਜੀ ਜੀ
0: ਕਰਦੇ ਨੇ, ਉਹ ਸਭ ਦੇ ਲਈ ਦੱਸ ਦਿੰਦੇ ਨੇ ਕਿ ਇਹ ਆਸਣ ਉਹਨਾਂ ਨੇ ਕਰਨਾ ਹੈ, ਜਿਸ ਦੇ ਰਾਹੀਂ ਮੋਸਟਲੀ ਬੈਕ ਪੇਨ ਜਾਂ ਹੋਰ ਬਹੁਤ ਸਰਵਾਈਕਲ ਦੀਆਂ ਇਸ਼ੂ ਵੱਧ
1: ਅੱਛਾ
0: ਜਾਂਦੇ ਨੇਗੇ।
1: ਜੀ ਸਰ, ਯੋਗ ਦੌਰਾਨ ਸਾਨੂੰ ਆਪਣੀ ਡਾਈਟ ਦਾ ਵੀ ਕਿਆ ਧਿਆਨ ਰੱਖਣਾ ਪੈਂਦਾ ਹੈ?
0: ਜੀ ਜ਼ਰੂਰ, ਕਿਉਂਕਿ ਸਿਰਫ ਐਕਸਰਸਾਈਜ਼, ਆਸਨ,
1: ਹਾਂ
0: ਪ੍ਰਾਣਾਯਾਮ
1: ਜੀ
0: ਉਨੇ ਉਹ ਇਫੈਕਟਿਵ ਹੈ,
1: ਜੀ
0: ਬਟ ਡਾਈਟ ਮੇਨਟੇਨ ਕਰਨੀ ਬਹੁਤ ਜ਼ਰੂਰੀ ਹੈ।
1: ਜੀ
0: ਜਿੱਦਾਂ ਕਿ ਆਪਾਂ ਅੱਜ ਕੱਲ੍ਹ ਨੋਰਮਲੀ ਕਾਮਨ ਚੱਲ ਰਿਹਾ ਫਾਸਟ ਫੂਡ, ਜੋ ਕਿ ਬਹੁਤ ਹੀ ਜ਼ਿਆਦਾ ਅਨਹੈਲਦੀ ਹੈ,
1: ਜੀ
0: ਆਪਾਂ ਸਭ ਨੂੰ ਪਤਾ ਹੁੰਦੇ ਹੋਏ ਵੀ ਲੋਕ
1: ਜੀ
0: ਹੈਲਦੀ ਲਾਈਫ ਸਟਾਈਲ ਨਹੀਂ ਅਪਣਾ ਰਹੇ, ਉਹ ਪ੍ਰੋਪਰ ਡਾਈਟ ਨਹੀਂ ਲੈ ਰਹੇ,
1: ਹਾਂ ਜੀ
0: ਪ੍ਰੋਪਰ ਨੀਂਦ ਨਹੀਂ ਲੈ ਰਹੇ,
1: ਜੀ ਜੀ
0: ਬੈਲੈਂਸ ਡਾਈਟ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਜੀ ਜਦੋਂ ਅਸੀਂ ਯੋਗ ਕਰਦੇ ਹਾਂ ਜਾਂ ਯੋਗ ਆਸਨ ਕਰਦੇ ਹਾਂ, ਕੀ ਸਾਡੀ ਭੁੱਖ 'ਚ ਵੀ ਫਰਕ ਪੈਂਦਾ ਹੈ?
0: ਜੀ ਜ਼ਰੂਰ, ਇਹ ਆਪਣੇ ਮੈਟਾਬੋਲਿਜ਼ਮ 'ਤੇ ਇਫੈਕਟ ਕਰਦਾ ਹੈ, ਇਸ ਦੇ ਨਾਲ ਤੁਹਾਡੇ ਸਰੀਰਕ ਤੌਰ 'ਤੇ ਇਫੈਕਟ ਪੈਂਦਾ ਹੈ, ਇੰਟਰਨਲੀ ਤੁਹਾਨੂੰ ਇਫੈਕਟ ਮਿਲੇਗਾ ਹੀ ਮਿਲੇਗਾ।
1: ਅੱਛਾ ਜੀ,
0: ਇਸ ਦੇ ਨਾਲ ਤੁਹਾਡੀ ਜਿਹੜੀ ਡਾਈਟ ਹੈ
1: ਜੀ
0: ਤਾਂ ਉਹ ਬੈਲੈਂਸ ਹੋ ਜਾਂਦੀ ਹੈ, ਜਿੰਨਾ ਖਾਂਦੇ ਹੋ ਪ੍ਰੋਪਰ ਡਾਈਜੈਸਟ ਹੁੰਦਾ ਹੈਗਾ।
1: ਸ਼ੁਰੂਆਤ ਵਿੱਚ ਤੁਸੀਂ ਕਿਹੜੇ ਯੋਗ ਆਸਨ ਜਾਂ ਪ੍ਰਾਣਾਯਾਮ ਦੀ ਸਿਫਾਰਸ਼ ਕਰਦੇ ਹੋ?
0: ਸਟਾਰਟਿੰਗ ਦੇ ਵਿੱਚ ਬੇਸਿਕਲੀ ਜੇ ਆਪਾਂ ਦੇਖਿਆ ਜਾਵੇ ਤਾਂ ਤਾੜ ਆਸਨ ਹੋ ਗਿਆ,
1: ਠੀਕ ਹੈ
0: ਜੋ ਕਿ ਸਿੰਪਲ ਹੈ, ਹਰ ਕੋਈ ਕਰ ਸਕਦਾ ਹੈ,
1: ਜੀ
0: ਤ੍ਰਿਕੋਣ ਆਸਨ ਹੈ,

0: ਕਰਨਾ ਹੁੰਦਾ ਹੈ। ਉਜਈ ਪ੍ਰਾਣਾਯਾਮ ਸਿਰਫ ਉਹਨਾਂ ਦੇ ਲਈ ਨਹੀਂ, ਥਾਇਰਾਇਡ ਦੀ ਪ੍ਰੋਬਲਮ ਹੈ ਇਹ
1: ਹਾਂਜੀ
0: ਸਭ ਤੋਂ ਜ਼ਿਆਦਾ ਬੈਸਟ ਹੈਗਾ ਉਜਈ ਪ੍ਰਾਣਾਯਾਮ।
1: ਅੱਛਾ ਜੀ,
0: ਹਾਂਜੀ
1: ਤੁਸੀਂ ਦੱਸ ਦਿਓ ਕਿ ਤੁਹਾਡੇ ਕੋਲ ਜਦੋਂ ਤੁਸੀਂ ਯੋਗ ਕਰਵਾਉਂਦੇ ਹੋ ਆਪਣੇ ਕੈਂਪ ਦੇ ਵਿੱਚ, ਤਾਂ ਜ਼ਿਆਦਾਤਰ ਔਰਤਾਂ ਹੀ ਆਉਂਦੀਆਂ ਨੇ ਜਿਹੜੇ ਕਿ ਹੋਮ ਮੇਕਰ ਨੇ, ਹਾਊਸ ਵਾਈਫਸ ਨੇ, ਤਾਂ ਉਹਨਾਂ ਦੀਆਂ ਕੀ ਕੀ ਸਮੱਸਿਆਵਾਂ ਰਹਿੰਦੀਆਂ ਨੇ ਜਦੋਂ ਤੁਹਾਡੇ ਕੋਲ ਪਹਿਲੀ ਵਾਰ ਆਉਂਦੀਆਂ ਨੇ?
0: ਮੋਸਟਲੀ ਉਹਨਾਂ ਦੀ ਫਲੈਕਸੀਬਿਲਟੀ ਅਤੇ ਸਟ੍ਰੈਸ, ਫੋਨ ਜ਼ਿਆਦਾ ਯੂਜ਼ ਕਰਦੇ ਨੇ, ਅਤੇ ਸਭ ਤੋਂ ਕਾਮਨ ਪ੍ਰੋਬਲਮ ਆਉਂਦੀ ਹੈਗੀ ਸਰਵਾਈਕਲ ਦੀ
1: ਜੀ,
0: ਸਰਵਾਈਕਲ ਅਤੇ ਬੈਕ ਪ੍ਰੋਬਲਮਸ, ਕਿਉਂਕਿ ਅੱਜ ਕੱਲ੍ਹ ਸਕਰੀਨ ਟਾਈਮ ਵੱਧ ਗਿਆ, ਇਸ ਦੇ ਰਾਹੀਂ ਆਪਾਂ ਆਪਣੀ ਨੈੱਕ ਨੂੰ ਡਾਊਨ ਕਰਕੇ, ਹਰ ਟਾਈਮ ਡਾਊਨ ਕਰਕੇ ਜ਼ਿਆਦਾ ਡਾਊਨ ਰੱਖਦੇ ਹਾਂ, ਜਿਸ ਦੇ ਰਾਹੀਂ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਹੈ, ਆਪਣੇ ਸਰਵਾਈਕਲ ਵਰਟੀਬਰਾਜ਼ ਦੇ ਵਿੱਚ ਗੈਪ ਵੱਧ ਜਾਂਦਾ ਹੈਗਾ, ਉਸ ਗੈਪ ਵਧਣ ਦੇ ਰਾਹੀਂ ਆਪਾਂ ਨੂੰ ਸਰਵਾਈਕਲ ਦੀ ਪ੍ਰੋਬਲਮ। ਸਰਵਾਈਕਲ ਇੱਕ ਬਿਮਾਰੀ ਨਹੀਂ ਹੈ, ਇਹ ਆਪਣੇ ਸਪਾਈਨ ਦੇ ਮਣਕੇ ਹਨ ਜਿਨ੍ਹਾਂ ਦੇ ਵਿੱਚ ਗੈਪ ਵੱਧ ਜਾਂਦਾ ਹੈ, ਉਸ ਗੈਪ ਵਧਣ ਦੇ ਰਾਹੀਂ ਬਹੁਤ ਜ਼ਿਆਦਾ ਲੇਡੀਜ਼ ਨੂੰ ਪ੍ਰੋਬਲਮ ਆਉਂਦੀਆਂ ਨੇ। ਯੋਗ ਉਸ 'ਤੇ ਵੀ ਇਫੈਕਟ ਕਰਦਾ ਹੈ, ਆਸਨ ਹਨ, ਐਕਸਰਸਾਈਜ਼ ਹਨ ਜੋ ਆਪਾਂ ਉਹਨਾਂ ਨੂੰ ਕਰਵਾਉਂਦੇ ਹਾਂ
1: ਜੀ,
0: ਅਤੇ ਸੈਕਿੰਡਲੀ ਉਹਨਾਂ ਦੀ ਫਲੈਕਸੀਬਿਲਟੀ ਅਤੇ ਐਨਰਜੀ। ਸਾਨੂੰ ਫੀਡਬੈਕ ਮਿਲਦੀ ਹੈ ਕਿ ਸਾਨੂੰ ਜਿਸ ਦਿਨ ਤੋਂ ਅਸੀਂ ਯੋਗ ਸ਼ੁਰੂ ਕਰਿਆ, ਸਾਨੂੰ ਐਨਰਜੀ ਇੰਨੀ ਜ਼ਿਆਦਾ ਮਿਲਦੀ ਹੈ, ਅਸੀਂ ਕੰਮ ਵੀ ਕਰਦੇ ਹਾਂ ਅਤੇ ਅਸੀਂ ਥਕਾਵਟ ਮਹਿਸੂਸ ਨਹੀਂ ਕਰਦੇ। ਇਹ ਸਭ ਤੋਂ ਜ਼ਿਆਦਾ ਬੈਨੀਫਿਟ ਹੁੰਦਾ ਹੈ ਲੇਡੀਜ਼ ਨੂੰ।
1: ਯੋਗ ਬਾਰੇ ਕੁਝ ਲੋਕਾਂ ਦੀ ਗਲਤ ਫਹਿਮੀਆਂ ਕੀ ਕੀ ਨੇ? ਜਿੱਦਾਂ ਮੈਂ ਕਈ ਵਾਰ ਸੁਣਿਆ ਕਿ ਜਦ ਤੱਕ ਆਪਾਂ ਯੋਗ ਕਰਦੇ ਹਾਂ ਸਰੀਰ ਉਦੋਂ ਤੱਕ ਤੰਦਰੁਸਤ ਹੈ, ਛੱਡ ਦਈਏ ਤਾਂ ਫਿਰ ਉੱਦਾਂ ਹੋ ਜਾਂਦਾ ਹੈ।
0: ਨਹੀਂ, ਇਹ ਬਿਲਕੁਲ ਗਲਤ ਫਹਿਮੀ ਹੈ, ਅਤੇ ਸਭ ਤੋਂ ਜ਼ਿਆਦਾ ਗਲਤ ਫਹਿਮੀ ਇਹ ਹੈ ਕਿ ਇਹ ਸਿਰਫ ਆਪਣੇ ਸਰੀਰ ਨੂੰ ਤੋੜਨਾ ਮਰਾਉਣਾ ਹੈ, ਜੋ ਕਿ ਯੋਗ ਦਾ ਨਾਮ ਸੁਣਦੇ ਹਨ ਕਿ ਹਾਂ ਆਪਾਂ ਨੇ ਸਰੀਰ ਨੂੰ ਟੇਢਾ ਕਰਨਾ ਹੈ, ਐਦਾਂ ਕਰਨਾ ਹੈ, ਸਭ ਤੋਂ ਜ਼ਿਆਦਾ ਧਿਆਨ ਦੇ ਵਿੱਚ ਇਹੀ ਆਉਂਦਾ, ਕਿਉਂਕਿ ਇਹੀ ਚੀਜ਼ਾਂ ਸਭ ਤੋਂ ਧਿਆਨ ਲਿਆ, ਬਟ ਇਹ ਗਲਤ ਹੈ। ਇਹ ਹਰ ਉਮਰ ਦੇ ਲੋਕ ਕਰ ਸਕਦੇ ਹਨ, ਬੱਚੇ ਤੋਂ ਲੈ ਕੇ ਬਜ਼ੁਰਗ ਤੱਕ, ਅਤੇ ਇਫੈਕਟਿਵ ਸਾਰਿਆਂ ਦੇ ਲਈ ਹੈ। ਇਸਦਾ ਬੈਨੀਫਿਟ ਹੀ ਬੈਨੀਫਿਟ ਹੈ, ਨੁਕਸਾਨ ਉਦੋਂ ਹੁੰਦਾ ਜਦੋਂ ਤੁਸੀਂ ਗਲਤ ਕਰਦੇ ਹੋ ਜਾਂ ਕਿਸੇ ਹੋਰ ਸੋਸ਼ਲ ਮੀਡੀਆ ਤੋਂ ਦੇਖ ਕੇ ਬਿਨਾਂ ਕਿਸੇ ਇੰਸਟਰਕਸ਼ਨ ਤੋਂ।
1: ਜੀ ਦੇਖੋ, ਹੈ ਨਾ, ਹਰ ਇੱਕ ਨਵਾਂ ਕੰਮ ਕਰਨ ਲਈ ਪਹਿਲਾਂ ਗੁਰੂ ਦਿੱਤਾ ਮਾਰਗਦਰਸ਼ਕ ਦੀ ਤਾਂ ਜ਼ਰੂਰਤ ਹੁੰਦੀ ਹੈ। ਸੋ ਜਦੋਂ ਵੀ ਸਰੋਤੇ ਹੋ ਯੋਗਾ ਕਰਨਾ ਹੈ ਜਾਂ ਯੋਗ ਕਰਨ ਬਾਰੇ ਸੋਚ ਰਹੇ ਹੋ, ਯੋਗ ਨੂੰ ਅਪਣਾਉਣ ਬਾਰੇ ਸੋਚ ਰਹੇ ਹੋ, ਤਾਂ ਸਭ ਤੋਂ ਪਹਿਲਾਂ ਆਪਣੇ ਲਈ ਇੱਕ ਚੰਗਾ ਗੁਰੂ ਲੱਭੋ, ਚੰਗਾ ਯੋਗਾ ਇੰਸਟ੍ਰਕਟਰ ਲੱਭੋ ਜੋ ਕਿ ਤੁਹਾਨੂੰ ਸਹੀ ਰਾਹ ਦੱਸ ਸਕੇ, ਹੈ ਨਾ ਜੀ। ਸਰ, ਤੁਹਾਡੇ ਯੋਗਾ ਕਰੀਅਰ ਦਾ ਕੋਈ ਐਸਾ ਤਜਰਬਾ ਹੋਵੇ ਜੋ ਤੁਹਾਨੂੰ ਹੁਣ ਵੀ ਯਾਦ ਰਹਿੰਦਾ ਹੈ?
0: ਮੇਰੇ ਯਾਦ ਹੈ ਸਟਾਰਟਿੰਗ ਦੇ ਵਿੱਚ ਹੀ ਜਦੋਂ ਮੈਂ ਯੋਗ ਕਰਵਾਉਣਾ ਸ਼ੁਰੂ ਕਰਵਾਇਆ ਸੀਗਾ, ਇੱਕ ਲੇਡੀ ਸੀਗੇ ਜਿਨ੍ਹਾਂ ਦੀ ਅੱਖਾਂ ਦੇ ਵਿੱਚ ਪਾਣੀ ਆਉਂਦਾ ਸੀਗਾ, ਇਹ ਆਪਾਂ ਸੋਚਦੇ ਵੀ ਕਾਮਨ ਗੱਲ ਹੈ, ਬਟ ਉਹਨਾਂ ਨੇ ਬਹੁਤ ਸਾਰੀਆਂ ਜ਼ਿਆਦਾ ਦਵਾਈਆਂ ਲਈਆਂ, ਕਈ ਬੜੇ ਡਾਕਟਰ ਨੂੰ ਦਿਖਾਇਆ, ਉਹਨਾਂ ਨੂੰ ਬਿਲਕੁਲ ਵੀ ਫਰਕ ਨਹੀਂ ਪਿਆ, ਬਟ ਜਦੋਂ ਉਹਨਾਂ ਨੇ ਯੋਗ ਸਟਾਰਟ ਕਰਿਆ, ਇੱਕ ਹਫ਼ਤੇ ਦੇ ਵਿੱਚ ਉਹਨਾਂ ਨੂੰ ਕਦੇ ਵੀ ਪਾਣੀ ਨਹੀਂ ਆਇਆ, ਅੱਜ ਤੱਕ ਉਹਨਾਂ ਦੀ ਇਹ ਪ੍ਰੋਬਲਮ ਠੀਕ ਹੈ ਬਿਨਾਂ ਦਵਾਈਆਂ ਤੋਂ। ਉਹਨਾਂ ਦੀਆਂ 9 ਟੈਬਲੇਟ ਚੱਲਦੀਆਂ ਸੀ ਡੇਲੀ,
1: 9 ਗੋਲੀਆਂ
0: ਡੇਲੀ ਉਹਨਾਂ ਦੀਆਂ 9 ਟੈਬਲੇਟ ਲੈਂਦੇ ਸੀ, ਹੌਲੀ ਹੌਲੀ ਕਰਦੇ ਹੋਏ ਅੱਜ ਉਹ ਬਿਲਕੁਲ ਕੋਈ ਵੀ ਟੈਬਲੇਟ ਨਹੀਂ ਲੈ ਰਹੇ, ਸਿਰਫ ਯੋਗ ਦੇ ਰਾਹੀਂ। ਉਹਨਾਂ ਨੂੰ ਫਰੋਜ਼ਨ ਸ਼ੋਲਡਰ ਦੀ ਪ੍ਰੋਬਲਮ, ਬੀਪੀ ਦੀ ਪ੍ਰੋਬਲਮ, ਬਹੁਤ ਮਲਟੀਪਲ ਪ੍ਰੋਬਲਮ ਸੀ।
1: ਅੱਛਾ ਜੀ,
0: ਉਹ ਕਹਿ ਦਿੰਦੇ ਆ ਜਿਸ ਨੂੰ ਜਿੱਦਾਂ ਇੱਕ ਗੋਲੀ ਤੋਂ ਵੀ ਛੁਟਕਾਰਾ ਮਿਲ ਗਿਆ,
1: ਬਿਲਕੁਲ ਬਿਲਕੁਲ,
0: ਉਹ ਬਹੁਤ ਸ਼ੁਕਰਾਨਾ ਕਰਦੇ ਨੇ, ਤੇ ਉਹ ਕੁਛ ਤਾਂ ਜਿਨ੍ਹਾਂ ਦੀ ਇੰਨੀਆਂ ਇੰਨੀਆਂ ਦਵਾਈਆਂ ਛੁੱਟ ਗਈਆਂ ਨੇ, ਉਹ ਤਾਂ ਇੱਕ ਤਰ੍ਹਾਂ ਰੱਬ ਹੀ ਮੰਨਣ ਲੱਗ ਗਏ ਨੇ। ਹਾਂਜੀ ਹਾਂ, ਬਹੁਤ ਜ਼ਿਆਦਾ ਬੈਨੀਫਿਟ ਮਿਲਦਾ ਹੈ। ਜ਼ਰੂਰ ਰਿਕੁਐਸਟ ਕਰਦਾ ਵੀ ਹਰ ਇੱਕ ਇਨਸਾਨ ਯੋਗ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਜ਼ਰੂਰ ਆਵੇ।
1: ਜੀ ਸਰ, ਅੱਖਾਂ ਦੀ ਗੱਲ ਕਰ ਰਹੇ ਹੋ, ਅੱਖਾਂ ਦੇ ਲਈ ਕੋਈ ਖਾਸ ਯੋਗਾ ਅੱਖਾਂ ਦੀ ਰੋਸ਼ਨੀ ਵਧਾਉਣ ਦੇ ਲਈ? ਆਪਣਾ ਸਕਰੀਨ ਟਾਈਮ ਵਧਣ ਕਰਕੇ ਅੱਖਾਂ 'ਚ ਖਰਾਸ਼ ਹੀ ਰਹਿੰਦੀ ਹੈ, ਕਈਆਂ ਦੀ ਅੱਖਾਂ ਲਾਲ ਹੀ ਹੋਈਆਂ ਰਹਿੰਦੀਆਂ, ਤਾਂ ਉਹਦੇ ਲਈ
0: ਸਪੈਸ਼ਲੀ ਅੱਖਾਂ ਦੇ ਲਈ ਇੱਕ ਤਰਾਟਕ, ਬਟ ਬੇਸਿਕਲੀ ਉਹ ਕੀਤਾ ਜਾਂਦਾ ਹੈ ਮੋਮਬੱਤੀ ਦੀ ਜਾਂ ਦੀਵੇ ਦੀ ਲੋ ਦੇ ਨਾਲ, ਬਟ ਅਸੀਂ ਐਜ ਏ ਹੁਣ ਓਪਨਲੀ ਕਰਵਾਉਂਦੇ ਹਾਂ, ਅਸੀਂ ਆਪਣੇ ਨੋਰਮਲੀ ਇੱਕ ਪੁਆਇੰਟ ਦੇ ਉੱਪਰ ਕੰਸਨਟ੍ਰੇਸ਼ਨ ਕਰਵਾ ਕੇ ਆਈਜ਼ ਦੀ ਐਕਸਰਸਾਈਜ਼ ਕਰਕੇ, ਕਿਉਂਕਿ ਆਪਾਂ ਜੇਕਰ ਦੇਖਿਆ ਜਾਵੇ ਆਪਾਂ ਸਿਰਫ ਆਪਣੀ ਗਰਦਨ ਘੁਮਾਉਂਦੇ ਹਾਂ, ਆਈਜ਼ ਨੂੰ ਰੋਟੇਟ ਨਹੀਂ ਕਰਦੇ, ਆਈਜ਼ ਦੀ ਮੂਵਮੈਂਟ ਨਹੀਂ ਹੁੰਦੀ, ਐਕਸਰਸਾਈਜ਼ ਨਹੀਂ ਹੁੰਦੀ, ਆਈਜ਼ ਦੀ ਅਪ ਐਂਡ ਡਾਊਨ, ਲੈਫਟ ਰਾਈਟ ਰੋਟੇਸ਼ਨ, ਇਹ ਐਕਸਰਸਾਈਜ਼ ਵੀ ਜ਼ਰੂਰੀ ਹੈ ਅੱਖਾਂ ਦੀ ਮਾਸਪੇਸ਼ੀਆਂ ਦੇ ਲਈ।
1: ਠੀਕ ਹੈ ਜੀ,
0: ਇਹ ਜ਼ਿਆਦਾ ਇਫੈਕਟਿਵ ਹੈ ਕਿਸੇ ਵੀ ਇੱਕ ਪੁਆਇੰਟ ਦੇ ਉੱਪਰ 3 ਫੁੱਟ ਦੀ ਦੂਰੀ ਦੇ ਉੱਪਰ ਲਗਾ ਕੇ ਲਗਾਤਾਰ ਉਸਦੇ ਵੱਲ ਦੇਖਣਾ, ਕੰਸਨਟ੍ਰੇਸ਼ਨ ਕਰਨਾ, ਇਸ ਦੇ ਨਾਲ ਤੁਹਾਡੀ ਕੰਸਨਟ੍ਰੇਸ਼ਨ ਪਾਵਰ ਵੀ ਵੱਧਦੀ ਹੈਗੀ, ਮਾਨਸਿਕ ਤਣਾਅ ਵੀ ਦੂਰ ਹੁੰਦਾ ਹੈਗਾ, ਅੱਖਾਂ ਦੀ ਸਫਾਈ ਵੀ ਹੁੰਦੀ ਹੈਗੀ।
1: ਠੀਕ ਹੈ,
0: ਇਸ ਦੇ ਰਾਹੀਂ ਜੇਕਰ ਕਿਸੇ ਦੇ ਸਪੈਕਸ ਲੱਗੀ ਹੈ ਤਾਂ ਉਹ ਸਪੈਕਸ ਲਗਾ ਕੇ ਕਰੇ, ਇੱਕ ਪੁਆਇੰਟ ਦੇ ਉੱਪਰ ਫੋਕਸ ਕਰਕੇ।
1: ਠੀਕ ਹੈ,
0: ਇਸ ਤੋਂ ਇਲਾਵਾ ਆਸਨ ਵੀ ਹਨ ਜਿੱਦਾਂ ਕਿ ਸ਼ੀਰਸ਼ ਆਸਨ, ਸਿਰ ਨੂੰ ਨੀਚੇ ਕਰਕੇ, ਇਹ ਥੋੜੇ ਐਡਵਾਂਸ ਹਨ, ਬਟ ਜੋ ਇਸ ਦੇ ਨਾਲ ਤੁਹਾਡੀ ਸਰਕੂਲੇਸ਼ਨ ਹੈ ਜਿਹੜੀ ਕਿ ਬ੍ਰੇਨ ਵੱਲ ਜਾਂਦੀ
1: ਹੈ, ਬਿਲਕੁਲ ਉਲਟਾ,
0: ਕਿਸੇ ਵੀ ਤਰ੍ਹਾਂ ਤੁਸੀਂ ਥੋੜਾ ਉਦਾਂ, ਜੇਕਰ ਹਰ ਕੋਈ ਨਹੀਂ ਕਰ ਸਕਦਾ, ਬੈੱਡ ਤੋਂ ਆਪਣੇ ਨੈਕ ਪਿੱਛੇ ਨੂੰ ਕਰਕੇ ਥੋੜਾ, ਤਾਂ ਕਿ ਸਰਕੂਲੇਸ਼ਨ ਤੁਹਾਡੇ ਬ੍ਰੇਨ ਵੱਲ ਵੀ ਜਾਵੇ, ਕਿ ਬੈੱਡ 'ਤੇ ਲੇਟੇ ਲੇਟੇ ਤੁਸੀਂ ਤੁਸੀਂ ਨੈਕ ਪਿੱਛੇ ਨੂੰ ਕਰਕੇ,
1: ਠੀਕ
0: ਇਹ
1: ਹੈ।
0: ਸਰਵਾਈਕਲ ਵਾਲਿਆਂ ਦੇ ਲਈ ਵਧੀਆ,
1: ਅੱਛਾ
0: ਬ੍ਰੇਨ
1: ਜੀ,
0: ਦੇ ਲਈ ਹੈ।

0: ਸਰਕੂਲੇਸ਼ਨ ਵੱਧਦੀ ਹੈ ਤਾਂ ਆਈਸਾਈਟ ਵੀ ਇੰਪਰੂਵ ਹੁੰਦੀ ਹੈਗੀ, ਤੁਹਾਡੀ ਮੈਮਰੀ ਪਾਵਰ ਵੀ ਵੱਧਦੀ ਹੈ।
1: ਠੀਕ ਹੈ ਜੀ। ਜਦੋਂ ਮੌਸਮ ਬਦਲਦਾ ਹੈ ਨਾ, ਜਿਵੇਂ ਪਰਾਲੀ ਸਾੜਦੇ ਹਾਂ ਤਾਂ ਅੱਖਾਂ ਦੇ ਨਾਲ ਨਾਲ ਸਾਨੂੰ ਸਾਹ ਲੈਣ 'ਚ ਵੀ ਦਿੱਕਤ ਆਉਂਦੀ ਹੈ, ਜਾਂ ਨੱਕ 'ਚ ਖਰਾਸ਼ ਰਹਿੰਦੀ ਹੈ, ਛਿੱਕਾਂ ਰਹਿੰਦੀਆਂ ਨੇ ਲੱਗੀਆਂ, ਜ਼ੁਕਾਮ ਹੋ ਜਾਂਦਾ ਹੈ, ਏਸੀ ਤੋਂ ਬਾਹਰ ਨਿਕਲਦੇ ਹਾਂ ਗਰਮ ਸਰਦ ਹੋ ਜਾਂਦਾ ਹੈ। ਸੋ ਇਸ ਦੇ ਲਈ ਵੀ ਯੋਗ ਕਾਰਗਰ ਹੈ
0: ਜੀ, ਜ਼ਰੂਰ ਬਹੁਤ
1: ਜੀ?
0: ਜ਼ਿਆਦਾ ਹੈ, ਇਸ ਦੇ ਮੈਨੂੰ ਬੈਨੀਫਿਟ ਵੀ ਮਿਲੇ ਹਨ।
1: ਅੱਛਾ ਜੀ।
0: ਹਾਂ, ਮੈਂ ਕਲਾਸ ਦੇ ਵਿੱਚ ਪ੍ਰਾਣਾਯਾਮ ਕਰਵਾਉਂਦੇ ਹਾਂ, ਕਪਾਲਭਾਤੀ ਭਸਤ੍ਰਿਕਾ, ਇਹ ਸਪੈਸ਼ਲੀ ਲੰਗਸ ਦੇ ਲਈ, ਬ੍ਰੇਨ ਦੇ ਲਈ ਹੈ। ਇਸ ਦੇ ਰਾਹੀਂ ਜੋ ਕੁਛ ਲੇਡੀਜ਼ ਸੀਗੀਆਂ ਜੋ ਕਹਿੰਦੀਆਂ ਸੀਗੀ ਸਾਨੂੰ ਸੀਜ਼ਨਲ ਇਸ਼ੂ ਆਉਂਦੇ ਸੀਗੇ,
1: ਹਾਂਜੀ
0: ਸਾਨੂੰ ਸਾਡਾ ਗਲਾ ਖਰਾਬ ਰਹਿਣਾ,
1: ਜੀ,
0: ਅੱਖਾਂ 'ਚ ਖਾਰਿਸ਼ ਹੋਣੀ, ਅਤੇ ਜਦੋਂ ਤੋਂ ਅਸੀਂ ਯੋਗ ਸ਼ੁਰੂ ਕਰਿਆ ਸਾਨੂੰ ਇਹ 2-3 ਸਾਲਾਂ ਤੋਂ ਇਹ ਪ੍ਰੋਬਲਮ ਬਿਲਕੁਲ ਨਹੀਂ ਆਈ। ਸੀਜ਼ਨਲ ਪ੍ਰੋਬਲਮ ਬਹੁਤ ਜ਼ਿਆਦਾ ਹੱਦ ਤੱਕ ਦੂਰ ਹੋ ਜਾਂਦੀਆਂ ਨੇਗੀਆਂ
1: ਜੀ,
0: ਯੋਗ ਦੇ ਰਾਹੀਂ, ਸਪੈਸ਼ਲੀ ਇਸ ਪਾਲਭਾਤੀ ਭਸਤ੍ਰਿਕਾ,
1: ਠੀਕ
0: ਇਹ
1: ਹੈ।
0: ਸਭ ਤੋਂ ਜ਼ਿਆਦਾ ਇਫੈਕਟਿਵ ਹਨ, ਪ੍ਰਾਣਾਯਾਮ ਇਫੈਕਟਿਵ ਹਨ, ਅਤੇ ਅੱਖਾਂ ਦੇ ਲਈ ਜਲ ਨੇਤੀ ਕੀਤੀ ਜਾਂਦੀ ਹੈ।
1: ਜੀ
0: ਇਸ ਦੇ ਵਿੱਚ ਕੀ ਹੁੰਦਾ ਹੈ, ਨੱਕ ਦੇ ਇੱਕ ਸਾਈਡ ਤੋਂ ਪਾਣੀ ਪਾ ਕੇ ਦੂਸਰੀ ਸਾਈਡ ਤੋਂ ਕੱਢਣਾ ਹੁੰਦਾ ਹੈ।
1: ਅੱਛਾ ਜੀ।
0: ਹਾਂਜੀ, ਇਸ ਦੇ ਵਿੱਚ ਤੁਹਾਡੀ ਅੱਖਾਂ ਦੀ ਸਫਾਈ ਹੁੰਦੀ ਹੈ, ਤੁਹਾਡੇ ਨੋਸਟਰਲ ਦੀ ਸਫਾਈ ਹੁੰਦੀ ਹੈਗੀ,
1: ਅੱਛਾ ਜੀ।
0: ਬਟ ਇਹ ਹਰ ਇੱਕ ਨਹੀਂ ਕਰ ਸਕਦਾ। ਸਟਾਰਟਿੰਗ ਹੈ ਈਜ਼ੀ, ਬਟ ਜਦੋਂ ਆਪਾਂ ਸੁਣਦੇ ਹਾਂ ਤਾਂ
1: ਜੀ
0: ਥੋੜ੍ਹਾ
1: ਜੀ ਜੀ
0: ਟਫ ਲੱਗਦਾ ਹੈ, ਬਟ ਇਸ ਦੇ ਅੰਡਰ ਸਿਰਫ ਯੋਗਾ ਟ੍ਰੇਨਰ ਦੇ ਹੀ ਕਰਨੀ ਚਾਹੀਦੀ ਹੈ
1: ਠੀਕ
0: ਸਟਾਰਟਿੰਗ ਦੇ
1: ਹੈ।
0: ਵਿੱਚ, ਇਹੀ ਇਫੈਕਟਿਵ ਸਭ ਤੋਂ ਜ਼ਿਆਦਾ ਹੈ ਅੱਖਾਂ ਦੇ ਲਈ।
1: ਦਿਲ ਦੇ ਮਰੀਜ਼ਾਂ ਦੇ ਲਈ ਯੋਗ ਕਿਵੇਂ ਕਾਰਗਰ ਹੈ? ਜਿਵੇਂ ਕਿ ਬੀਪੀ ਲਈ ਤਾਂ ਤੁਸੀਂ ਦੱਸਿਆ ਕਿ ਬਹੁਤ ਵਧੀਆ ਹੈ ਯੋਗਾ ਕਰਨਾ,
0: ਹਾਂਜੀ,
1: ਤਾਂ ਹਾਰਟ ਰੇਟ ਨੂੰ ਕਿਵੇਂ ਬੈਲੈਂਸ ਰੱਖ ਰਿਹਾ ਯੋਗ?
0: ਸਪੈਸ਼ਲੀ ਜੇਕਰ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਹੈ ਉਸਦਾ ਸਪੈਸ਼ਲੀ ਧਿਆਨ ਰੱਖਿਆ ਜਾਂਦਾ ਹੈਗਾ।
1: ਜੀ
0: ਹਾਂਜੀ, ਕਿਉਂਕਿ ਜੇਕਰ ਕੋਈ ਹਾਰਡ ਐਕਸਰਸਾਈਜ਼ ਹੈ, ਕੋਈ ਫਾਸਟ ਐਕਸਰਸਾਈਜ਼ ਆ, ਅਸੀਂ ਉਸਨੂੰ ਨਹੀਂ ਕਰਵਾਉਂਦੇ,
1: ਠੀਕ
0: ਇਸ
1: ਹੈ।
0: ਗੱਲ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈਗਾ। ਪ੍ਰਾਣਾਯਾਮ ਬਹੁਤ ਜ਼ਿਆਦਾ ਇਫੈਕਟਿਵ ਨੇਗੇ ਜੋ ਦਿਲ ਦੇ ਰੋਗੀ ਹਨ, ਅਤੇ ਲਾਈਟ ਐਕਸਰਸਾਈਜ਼ ਸਿੰਪਲ ਆਸਨ ਉਹਨਾਂ ਨੂੰ
1: ਜੀ
0: ਕਰਵਾਏ ਜਾਂਦੇ ਨੇਗੇ, ਕੋਈ ਹਾਰਡ ਐਕਸਰਸਾਈਜ਼ ਆਸਨ ਉਹਨਾਂ ਨੂੰ ਨਹੀਂ ਕਰਵਾਏ ਜਾਂਦੇ।
1: ਜੀ। ਗੁਰਦੀਪ ਸਰ, ਗਵਰਨਮੈਂਟ ਵੱਲੋਂ ਸਮੇਂ-ਸਮੇਂ ਤੇ ਯੋਗ ਨੂੰ ਪ੍ਰਮੋਟ ਕਰਨ ਦੇ ਉਪਰਾਲੇ ਕੀਤੇ ਜਾਂਦੇ ਨੇ ਤਾਂ ਜੋ ਉਹ ਵੱਧ ਤੋਂ ਵੱਧ ਲੋਕਾਂ ਤੱਕ ਯੋਗ ਪਹੁੰਚ ਸਕੇ?
0: ਮੈਂ ਆਲਰੇਡੀ ਦੱਸਿਆ, ਮੈਂ ਸੀ ਐਮ ਦੀ ਯੋਗਸ਼ਾਲਾ ਪ੍ਰੋਜੈਕਟ ਦੇ ਅੰਡਰ ਕੰਮ ਕਰ ਰਿਹਾ,
1: ਜੀ
0: ਜੋ ਕਿ ਆਪਣੇ ਪ੍ਰੈਜੈਂਟ ਸੀ ਐਮ ਸਾਹਿਬ ਜੀ ਨੇ ਸਟਾਰਟ ਕਰਿਆ ਹੈ।
1: ਜੀ
0: ਇਹ ਬਹੁਤ ਵਧੀਆ ਉਪਰਾਲਾ ਹੈ, ਫ੍ਰੀ ਆਫ ਕੋਸਟ ਦੇ ਵਿੱਚ ਪਬਲਿਕ ਨੂੰ ਯੋਗਾ ਕਰਵਾਇਆ ਜਾਂਦਾ ਹੈ। ਜੇਕਰ ਤੁਹਾਡੇ ਮੁਹੱਲੇ ਦੇ ਵਿੱਚ ਕੋਈ
1: ਜੀ
0: ਵੀ ਪਾਰਕ ਹੈ, ਤੁਹਾਡੇ ਆਸ ਪਾਸ 25 ਮੈਂਬਰ ਚਾਹੀਦੇ ਹਨ,
1: ਠੀਕ ਹੈ,
0: ਅਤੇ ਪੰਜਾਬ ਗਵਰਨਮੈਂਟ ਵੱਲੋਂ ਇੱਕ ਟੋਲ ਫ੍ਰੀ ਨੰਬਰ ਦਿੱਤਾ ਗਿਆ ਹੈ ਜੋ ਕਿ 7669400500, ਇਸ 'ਤੇ ਤੁਸੀਂ ਕਾਲ ਕਰ ਸਕਦੇ ਹੋ, ਤੁਸੀਂ ਆਪਣੀ ਸਾਰੀ ਡਿਟੇਲ ਦੱਸੋਗੇ, ਤੁਸੀਂ ਕਿੱਥੇ ਯੋਗ ਕਰਵਾਉਣਾ ਹੈ, ਤੁਸੀਂ ਕਿੰਨੇ ਮੈਂਬਰ ਹੋ, ਤਾਂ ਪੰਜਾਬ ਗਵਰਨਮੈਂਟ ਇੱਕ ਇੰਸਟ੍ਰਕਟਰ ਫ੍ਰੀ ਆਫ ਕੋਸਟ ਭੇਜੇਗੀ ਜੋ ਕਿ ਤੁਹਾਨੂੰ ਤੁਹਾਡੇ ਸਮੇਂ ਦੇ ਅਕੋਰਡਿੰਗ ਤੁਹਾਡੇ ਪਾਸ ਆ ਕੇ ਤੁਹਾਡੇ ਘਰ ਆ ਕੇ ਤੁਹਾਨੂੰ ਯੋਗਾ ਕਰਵਾਏਗਾ।
1: ਜੀ, ਤੇ
0: ਜੀ
1: ਇਹ ਯੋਗ ਇੰਸਟ੍ਰਕਟਰ ਕਿੰਨੇ ਚਿਰ ਦੇ ਲਈ ਸਾਨੂੰ ਯੋਗਾ ਸਿਖਾਉਣਗੇ?
0: ਇਹ ਫ੍ਰੀ ਆਫ ਕੋਸਟ ਉਦੋਂ ਤੱਕ ਚੱਲੇਗਾ ਜਦੋਂ ਤੱਕ ਤੁਸੀਂ ਕਰਨਾ ਚਾਹੋਗੇ।
1: ਅੱਛਾ ਜੀ।
0: ਓਵਰਆਲ ਪੰਜਾਬ ਦੇ ਵਿੱਚ 2 ਲੱਖ ਤੋਂ ਜ਼ਿਆਦਾ ਲਾਭਪਾਤਰੀ ਹਨ ਇਸ ਦੇ ਵਿੱਚ।
1: ਬਹੁਤ ਚੰਗੀ ਗੱਲ ਹੈ ਕਿ ਇੰਨੇ ਜ਼ਿਆਦਾ ਲੋਕ ਜੁੜ ਰਹੇ ਨੇ ਯੋਗ ਦੇ ਨਾਲ, ਆਪਣੇ ਸਰੀਰ ਨੂੰ ਨਿਰੋਗ ਕਰਨ 'ਚ ਪੂਰਾ ਪੂਰਾ ਦਿਲਚਸਪੀ ਦਿਖਾ ਰਹੇ ਨੇ। ਲੇਕਿਨ ਸਰ, ਜੋ ਲੋਕ ਵਰਕਿੰਗ ਨੇ, ਕੰਮ ਕਾਜ ਵਾਲੇ ਨੇ, ਅਤੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਜਾ ਰਹੇ ਨੇ, ਉਹਨਾਂ ਕੋਲ ਨਹੀਂ ਸਮਾਂ ਹੁੰਦਾ ਇਸ ਤਰ੍ਹਾਂ ਯੋਗਾ ਕਲਾਸਿਸ ਅਟੈਂਡ ਕਰਨ ਦੇ ਲਈ, ਤਾਂ ਉਹ ਆਪਣੀ ਲੰਚ ਬ੍ਰੇਕ ਦੇ ਵਿੱਚ ਆਪਣੇ ਦਫ਼ਤਰ 'ਚ ਬੈਠੇ 5 ਤੋਂ 10 ਮਿੰਟ ਯੋਗ ਕਿਵੇਂ ਕਰ ਸਕਦੇ ਨੇ? ਕਿਉਂਕਿ ਕਹਿੰਦੇ ਨੇ ਕਿ ਜ਼ਰੂਰੀ ਨਹੀਂ ਹੈ ਕਿ ਅਸੀਂ ਮੈਟ ਵਿਛਾਈਏ ਅਤੇ ਫਿਰ ਯੋਗ ਕਰੀਏ, ਯੋਗ ਅਸੀਂ ਕਿਤੇ ਵੀ ਕਰ ਸਕਦੇ ਹਾਂ। ਉਹ ਦੱਸੋ ਕਿ ਕਿਵੇਂ ਕਰ ਸਕਦੇ ਹਾਂ
0: ਆਫਿਸ ਦੇ ਵਿੱਚ, ਕਿਉਂਕਿ ਉਹਨਾਂ ਦੀ ਲੌਂਗ ਸਿਟਿੰਗ ਹੁੰਦੀ ਹੈ।
1: ਹਾਂ,
0: ਇੱਕ ਤਾਂ ਉਹ ਘੰਟੇ ਬਾਅਦ, 1.5 ਘੰਟੇ ਬਾਅਦ ਉੱਠਣ ਅਤੇ ਥੋੜ੍ਹੀ ਵਾਕ ਕਰਨ
1: ਜੀ,
0: ਉਸ ਤੋਂ ਬਾਅਦ ਆਪਣੀ ਬੋਡੀ ਨੂੰ ਸਟ੍ਰੈਚ ਜ਼ਰੂਰ ਕਰਨ।
1: ਹਾਂਜੀ।
0: ਸਰਵ ਪ੍ਰੋਬਲਮ ਸਭ ਤੋਂ ਜ਼ਿਆਦਾ ਆਉਂਦੀ ਹੈਗੀ ਬੈਕ ਦੀ ਅਤੇ ਸਰਵਾਈਕਲ ਦੀ,
1: ਜੀ,
0: ਉਹ ਲੌਂਗ ਸਿਟਿੰਗ ਦੇ ਨਾਲ ਹੀ ਆਉਂਦੀ ਹੈ। ਇਸ ਦੇ ਵਿੱਚ ਤੁਸੀਂ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਤਾਂ ਕਿ ਤੁਹਾਡੀ ਨੈਕ ਡਾਊਨ ਨਾ ਹੋਵੇ, ਬਿਲਕੁਲ ਥੋੜ੍ਹਾ ਜੋ ਵੀ ਹੈ ਸਕਰੀਨ ਹੈ ਤੁਹਾਡੇ ਆਈ ਲੈਵਲ 'ਤੇ ਹੋਵੇ, ਤੁਹਾਡੀ ਪੋਸਚਰ ਬੈਕ ਸਟ੍ਰੇਟ ਹੋਣੀ ਚਾਹੀਦੀ ਹੈ,
1: ਠੀਕ ਹੈ ਜੀ।
0: ਅਤੇ ਇਸ ਦੇ ਲਈ ਸਭ ਤੋਂ ਜ਼ਿਆਦਾ ਤੁਸੀਂ ਪ੍ਰਾਣਾਯਾਮ ਨੂੰ ਇੰਪੋਰਟੈਂਸ ਦੇ ਸਕਦੇ ਹੋ, ਕਿਉਂਕਿ ਉਸ ਦੇ ਲਈ ਜ਼ਿਆਦਾ ਸਮਾਂ ਨਹੀਂ ਲੱਗਦਾ, ਤੁਹਾਡੀ ਮੈਂਟਲ ਹੈਲਥ ਅਤੇ ਤੁਹਾਨੂੰ ਕੰਮ ਕਰਨ ਦੇ ਵਿੱਚ ਉਹ ਬੈਨੀਫਿਸ਼ੀਅਲ ਹਨ।
1: ਸੀਐਮ ਦੀ ਯੋਗਸ਼ਾਲਾ ਦੇ ਨਾਲ ਨਾਲ ਇੱਕ ਹੋਰ ਅਸੀਂ ਦੱਸ ਦਈਏ ਕਿ ਭਾਰਤ ਸਰਕਾਰ ਵੱਲੋਂ ਇੱਕ ਐਪ ਵੀ ਲਾਂਚ ਕੀਤੀ ਗਈ ਹੈ, ਯੋਗ ਬ੍ਰੇਕ ਐਪ। ਉਹ ਇਹਨਾਂ ਸਾਰੇ ਵਰਕਿੰਗ ਪਰਸਨਸ ਦੇ ਲਈ ਹੀ ਹੈ, ਕਿਉਂਕਿ ਹਰ ਕੋਈ ਯੋਗਸ਼ਾਲਾ 'ਚ ਜਾ ਕੇ ਯੋਗਾ ਨਹੀਂ ਕਰ ਸਕਦਾ। ਸੋ ਜਿਹੜੇ ਵੀ ਕੰਮਕਾਜੀ ਬੰਦੇ ਨੇ, ਲੋਕ ਨੇ, ਮਹਿਲਾਵਾਂ ਨੇ, ਵੀਰ ਨੇ, ਉਹ ਯੋਗ ਬ੍ਰੇਕ ਐਪ ਆਪਣੇ ਆਪਣੇ ਫੋਨ 'ਚ ਇੰਸਟਾਲ ਕਰ ਲੈਣ ਅਤੇ ਫਿਰ ਆਪਣੇ ਦਫ਼ਤਰ 'ਚ ਹੀ ਬੈਠ ਕੇ ਯੋਗ ਨੂੰ ਅਪਣਾ ਸਕਦੇ ਨੇ। ਗੁਰਦੀਪ ਜੀ ਕਿਹਾ ਜਾਂਦਾ ਹੈ ਕਿ ਅਸਲੀ ਤਾਕਤ ਨਾ ਮਾਸਪੇਸ਼ੀਆਂ ਚ ਨਹੀਂ ਹੁੰਦੀ ਬਲਕਿ ਸ਼ਾਂਤ ਮਨ ਚ ਹੁੰਦੀ ਹੈ। ਅਸੀਂ ਤੁਹਾਨੂੰ ਜਿੰਨਾ ਕੁ ਆਬਜ਼ਰਵ

0: ਭੈਣਾਂ ਦਾ ਰੋਜ਼ਾਨਾ ਪ੍ਰੋਗਰਾਮ ਨਾਰੀ ਲੋਕ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਸੀਂ ਦੋਵੇਂ। ਮੈਂ ਹਾਂ ਤੁਹਾਡੀ ਆਪਣੀ ਸਖੀ ਸਹੇਲੀ ਬਬਲੀਨ ਕੌਰ ਅਤੇ ਮੇਰੇ ਨਾਲ ਹੈ ਅੱਜ
1: ਅੰਮ੍ਰਿਤਪਾਲ ਕੌਰ।
0: ਜੀ ਅੰਮ੍ਰਿਤਪਾਲ ਜੀ, ਕੀ ਹਾਲ ਚਾਲ ਹੈ?
1: ਬਹੁਤ ਵਧੀਆ ਬਬਲੀਨ ਜੀ, ਉਮੀਦ ਕਰਦੇ ਹਾਂ ਸਾਡੀਆਂ ਭੈਣਾਂ ਵੀ ਠੀਕ ਠਾਕ ਹੋਣਗੀਆਂ।
0: ਜੀ ਬਿਲਕੁਲ ਠੀਕ ਠਾਕ
1: ਛੁੱਟੀਆਂ ਚੱਲ
0: ਹੋਣਗੀਆਂ।
1: ਰਹੀਆਂ ਨੇ, ਪਰ ਅੱਜ ਵੈਸੇ ਵੀ ਛੁੱਟੀ ਹੈ, ਐਤਵਾਰ। ਅਤੇ
0: ਜੀ
1: ਇਸ ਤੋਂ ਇਲਾਵਾ ਇੱਕ ਬਹੁਤ ਹੀ ਖਾਸ ਦਿਨ ਹੈ ਜੋ ਸਵੇਰ ਤੋਂ ਹੀ ਸਾਡੇ ਸੁਣਨ ਵਾਲੇ ਜਾਣ ਗਏ ਹੋਣਗੇ,
0: ਜੀ
1: ਅੰਤਰਰਾਸ਼ਟਰੀ ਯੋਗ ਦਿਵਸ। ਸੋ ਇਸ ਦਿਨ ਦਾ ਸਾਰਿਆਂ ਨੇ ਜ਼ਰੂਰ ਫਾਇਦਾ ਚੱਕਿਆ ਹੋਣਾ, ਉਹਨਾਂ ਦੇ ਆਲੇ ਦੁਆਲੇ ਉਹਨਾਂ ਨੇ ਮਨਾਇਆ ਵੀ ਹੋਣਾ ਯੋਗ ਦਿਵਸ। ਅਤੇ ਆਪਾਂ ਵੇਖਦੇ ਹਾਂ ਨਾ ਕਿ ਅੱਜ ਕੱਲ੍ਹ ਜਿਵੇਂ ਖਾਸ ਕਰਕੇ ਸ਼ਹਿਰਾਂ ਦੇ ਵਿੱਚ ਜਿਹੜੇ ਆਪਣੇ ਕਲੋਨੀਆਂ ਦੇ ਵਿੱਚ ਛੋਟੇ ਛੋਟੇ ਪਾਰਕ ਬਣੇ ਹੋਏ ਨੇ,
0: ਜੀ
1: ਉੱਥੇ ਬਹੁਤ ਜ਼ਿਆਦਾ ਉਪਰਾਲੇ ਕੀਤੇ ਜਾ ਰਹੇ ਨੇ, ਯੋਗ ਸਿੱਖਿਆ ਜਾ ਰਿਹਾ ਹੈ ਨਾ, ਜਾਂ
0: ਜੀ
1: ਕਸਰਤਾਂ ਕੀਤੀਆਂ ਜਾ ਰਹੀਆਂ ਨੇ, ਤੇ ਚੰਗੀ ਵੀ ਗੱਲ ਹੈ।
0: ਜੀ
1: ਪਰ ਜੇ ਆਪਾਂ ਦੂਜੇ ਪਾਸੇ ਆਪਣੇ ਪੇਂਡੂ ਖੇਤਰ ਵੱਲ ਜਾਈਏ ਤਾਂ ਉੱਥੇ ਮੈਨੂੰ ਲੱਗਦਾ ਅਜੇ ਇਸ ਚੀਜ਼ ਦੀ ਥੋੜ੍ਹੀ ਜਿਹੀ ਘਾਟ ਹੈ।
0: ਅੱਛਾ ਅੰਮ੍ਰਿਤਪਾਲ ਜੀ, ਮੈਂ ਨਾ ਇੱਕ ਗੱਲ ਸੋਚ ਰਹੀ ਸੀ। ਅਸੀਂ ਨਾ ਹੁਣੀ ਨਾਰੀ ਲੋਕ ਪ੍ਰੋਗਰਾਮ ਤੋਂ ਪਹਿਲਾਂ ਜਦੋਂ ਫੁਲਕਾਰੀ ਦਾ ਸਮਾਂ ਹੁੰਦਾ ਨਾ,
1: ਹਾਂ
0: ਉਦੋਂ ਇੱਕ ਗੱਲਬਾਤ ਸੁਣਾਈ ਸੀ
1: ਜੀ।
0: ਯੋਗ ਗੁਰੂ ਦੀ, ਅਤੇ ਇਹ ਗੱਲ ਜਿਹੜੀ ਮੈਨੂੰ ਬਹੁਤ ਚੰਗੀ ਉਹਨਾਂ ਦੀ ਲੱਗੀ। ਕਹਿੰਦੇ ਕਿ ਯੋਗ ਜਿਹੜਾ ਨਾ ਸਿਰਫ ਇੱਕ ਦਿਨ ਜਾਂ 2 ਦਿਨ ਜਾਂ ਕੁਛ ਟਾਈਮਲੀ ਨਹੀਂ ਕਰਨਾ,
1: ਹਾਂ
0: ਇਸ ਨੂੰ ਆਪਣਾ ਲਾਈਫ ਸਟਾਈਲ ਦਾ ਹਿੱਸਾ ਬਣਾ ਲਓ।
1: ਜੀ
0: ਕਿ ਜਿਵੇਂ ਅਸੀਂ ਆਪਣਾ ਦਿਨ 'ਚ ਕੁਛ ਵੀ ਕੰਮ ਕਰਦੇ ਹਾਂ ਨਾ, ਉਹ ਸਾਡੀ ਰੂਟੀਨ ਹੈ ਕਿ ਅਸੀਂ
1: ਜੀ
0: ਕਰਨਾ ਹੀ ਕਰਨਾ, ਅਤੇ
1: ਹਾਂ
0: ਇਵੇਂ ਯੋਗਾ ਨੂੰ ਆਪਣੀ ਰੂਟੀਨ 'ਚ ਤੁਸੀਂ ਇਹ ਸ਼ਾਮਿਲ ਕਰ ਲਓ।
1: ਜੀ
0: ਕਹਿੰਦੇ ਕਿ ਤੁਹਾਡੀ ਸਿਹਤ 'ਤੇ ਤਾਂ ਤੁਹਾਨੂੰ ਫਾਇਦੇ ਦਿਖਣ ਨੂੰ ਮਿਲਣਗੇ, ਤੁਸੀਂ ਆਪ ਵੀ ਐਨਰਜੈਟਿਕ ਫੀਲ ਕਰੋਗੇ।
1: ਜੀ

0: ਵਾਲੇ ਪ੍ਰੋਗਰਾਮ ਇਹ ਘੁੰਮੇਗਾ। ਵੈਸੇ ਹਰ ਰੋਜ਼ ਹੀ ਭੈਣਾਂ ਲਈ ਖਾਸ ਹੁੰਦਾ, ਪਰ ਇਹ
1: ਜੀ
0: ਪ੍ਰੋਗਰਾਮ ਅੱਜ ਐਤਵਾਰ ਹੈ ਅਤੇ ਇਸ ਦਿਨ ਭੈਣਾਂ ਦੀ ਫਰਮਾਇਸ਼ ਦੇ ਅਸੀਂ ਪੰਜਾਬੀ ਗੀਤ ਸੁਣਾਉਂਦੇ ਹਾਂ, ਭੈਣਾਂ ਦੀ ਫਰਮਾਇਸ਼। ਸੋ ਭੈਣਾਂ ਨੇ ਸਾਨੂੰ ਬਹੁਤ ਸਾਰੀਆਂ ਚਿੱਠੀਆਂ ਵੀ ਭੇਜੀਆਂ ਹੋਈਆਂ ਨੇ, ਪਰ
1: ਜੀ
0: ਦੱਸ ਦਈਏ ਜਿਹੜੀ ਕੋਈ ਭੈਣ ਚਿੱਠੀ ਭੇਜਣ ਤੋਂ ਰਹਿ ਗਈ ਉਹ ਸਾਨੂੰ ਵਟਸਐਪ ਮੈਸੇਜ

ਅਕਾਸ਼ ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ ਚ ਆਕਾਸ਼ ਹੈ, ਕਤਾਰ ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ।

0: ਮੁਕਤਾ ਅਸੀਂ ਰਹੇ ਆ। ਵਾਤਾਵਰਨ ਬਚਾਓ, ਧਰਤੀ ਬਚਾਓ।
1: ਜੀ, ਸੋ ਪ੍ਰੋਗਰਾਮ ਨਾਰੀ ਲੋਕ ਚੱਲ ਰਿਹਾ। ਰੋਜ਼ਾਨਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਭੈਣ ਦੀ ਗੱਲਬਾਤ ਕਰਦੇ ਹੁੰਦੇ ਹਾਂ, ਜਿਹਨੂੰ ਅਸੀਂ ਸੁਰਖੀ ਦਾ ਨਾਂ ਦਿੰਦੇ ਹਾਂ, ਉਹ ਸਾਂਝੀ ਕਰਦੇ ਹੁੰਦੇ ਹਾਂ। ਅਤੇ ਅੱਜ ਅਸੀਂ ਗੱਲ ਕਰਾਂਗੇ, ਇੱਕ ਬੱਚੀ ਹੈ, ਉਹਦਾ ਨਾਂ ਹੈ ਜੀ ਦੀਆ ਕੁਮਾਰੀ। ਜ਼ਿਲ੍ਹਾ ਪਟਿਆਲਾ ਦਾ ਪਿੰਡ ਹੈ, ਦੇਵੀਗੜ੍ਹ ਕਸਬੇ ਦੇ ਵਿੱਚ, ਛੋਟਾ ਜਿਹਾ ਜੋਧਪੁਰ ਨਾਂ ਦਾ ਪਿੰਡ ਹੈ, ਉੱਥੋਂ ਦੀ ਉਹ ਬੱਚੀ ਹੈ
2: ਜੀ।
1: ਅਤੇ ਉਹ ਬੱਚੀ ਕੀ ਹੈ, ਪੰਜਵੀਂ ਪਾਸ ਕਰਨ ਤੋਂ ਬਾਅਦ ਉਹਨੇ ਇੱਕ ਸਕੂਲ ਦੇ ਵਿੱਚ ਫਿਰ ਦਾਖਲਾ ਲਿਆ, ਦੂਜੇ ਵੱਡੇ ਸਕੂਲ ਦੇ ਵਿੱਚ ਗਈ ਉਹ। ਉਸਨੇ ਕੀ ਕੀਤਾ, ਖੋ ਖੋ ਅੰਡਰ 14 ਉਮਰ ਵਰਗ ਵਿੱਚ ਜਦੋਂ ਜ਼ੋਨ ਦੇ ਮੁਕਾਬਲੇ ਹੋਏ, ਉਹਦੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਪਰ ਜਿਹੜੇ ਉਹਦੇ ਮਤਲਬ ਉੱਥੇ ਪੜ੍ਹਾਉਣ ਵਾਲੇ ਫਿਜ਼ੀਕਲ ਦੇ ਟੀਚਰ ਸੀਗੇ, ਉਹਨਾਂ ਨੇ ਉਹਦੀ ਕਾਬਲੀਅਤ ਪਹਿਚਾਣੀ, ਉਸਨੂੰ ਕਿਹਾ ਤੂੰ ਖੋ ਖੋ ਦੀ ਖੇਡ ਛੱਡ ਕੇ, ਇੱਕ ਖੇਡ ਹੁੰਦੀ ਹੈ ਪੈਦਲ ਚਾਲ, ਉਹਦੇ ਵਿੱਚ ਆਪਣੀ ਮਿਹਨਤ ਕਰ
2: ਜੀ।
1: ਤੇ ਦੀਆ ਕੁਮਾਰੀ ਨੇ ਮਿਹਨਤ ਕੀਤੀ, ਹਾਂ ਜਿਵੇਂ ਅਸੀਂ ਵਾਕਥਨ ਕੀਤੀ ਸੀ, ਹੈ ਨਾ। ਸੋ ਤੇਜ਼ ਚਾਲ ਉਹ ਚੱਲੀ ਬੱਚੀ, ਪੈਦਲ ਚਾਲ ਉਹਦੀ ਖੇਡ ਹੈ। ਤੇ ਹੁਣ ਪਹਿਲਾਂ ਉਹ ਨੈਸ਼ਨਲ ਚੈਂਪੀਅਨ ਬਣੀ ਹੈ ਬੱਚੀ, ਹੁਣ ਉਹ ਨਾ 25 ਜੂਨ ਤੋਂ 29 ਜੂਨ ਦੇ ਵਿੱਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ ਨੇਪਾਲ ਵਿਖੇ, ਹੁਣ ਉੱਥੇ ਹਿੱਸਾ ਲੈਣ ਜਾ ਰਹੀ
2: ਹੈ। ਕੀ ਬਾਤ ਹੈ,
1: ਹੈ ਨਾ। ਤੇ ਦੇਖੋ ਸਕੂਲ ਦੇ ਵਿੱਚ ਪੜ੍ਹਦੀ ਹੈ ਇਹ ਬੱਚੀ, ਅਤੇ ਅੱਜ ਕੱਲ੍ਹ ਇਹ ਹੁਣ ਜਾਏਗੀ 25 ਜੂਨ ਨੂੰ 29 ਜੂਨ ਤੱਕ ਨੇਪਾਲ ਵਿਖੇ ਇੰਟਰਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਹੈ, ਅਤੇ ਪੈਦਲ ਚਾਲ ਦੇ ਵਿੱਚ ਆਪਣੀ ਕਿਸਮਤ ਅਜ਼ਮਾਏਗੀ।
2: ਕਿਆ,
1: ਹੈ ਨਾ। ਕਿਸੇ ਨੇ ਬੜਾ ਸੱਚ ਹੀ ਕਿਹਾ, ਕਹਿੰਦੇ ਉਹ ਬੇਹਿੰਮਤੇ ਨੇ ਜਿਹੜਾ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ
2: ਜੀ।
1: ਸੋ ਇੱਕ ਦੇਖੋ ਛੋਟੇ ਜਿਹੇ ਪਿੰਡ ਨਾਲ ਸੰਬੰਧ ਰੱਖਦੀ ਹੈ ਇਹ, ਅਤੇ ਪਰਿਵਾਰ ਦੀ ਆਰਥਿਕ ਹਾਲਤ ਹੈ ਜਿਹੜੀ, ਉਹ ਵੀ ਕੋਈ ਬਹੁਤੀ ਜ਼ਿਆਦਾ ਖਾਸ ਨਹੀਂ ਹੈ। ਪਰ ਫਿਰ ਵੀ ਇਹ ਬੱਚੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ
2: ਜੀ,
1: ਜਿੱਦਾਂ ਆਪਣੇ ਟੀਚਰ ਦੀ ਇਹਨੇ ਗੱਲ ਮੰਨੀ
2: ਜੀ।
1: ਸੋ ਗੁਣ ਇਹਦੇ ਟੀਚਰ ਨੇ ਪਹਿਚਾਣਿਆ, ਅਤੇ ਅੱਜ ਇਹ ਮੁਕਾਮ 'ਤੇ ਇਹ ਬੱਚੀ ਪਹੁੰਚੀ ਹੋਈ ਹੈ ਦੀਆ ਕੁਮਾਰੀ। ਅਤੇ ਅਸੀਂ ਇਹਨੂੰ ਆਕਾਸ਼ਵਾਣੀ ਪਟਿਆਲਾ ਵੱਲੋਂ ਹੋਰ ਵੀ ਵਧਾਈ ਦਿੰਦੇ ਹਾਂ ਕਿ ਉੱਚੇ ਉੱਚੇ ਮੁਕਾਮ ਇਹ ਬੱਚੀ ਹਾਸਲ ਕਰੇ
2: ਜੀ। ਅੰਮ੍ਰਿਤਪਾਲ ਜੀ, ਬਹੁਤ ਜ਼ਰੂਰੀ ਹੁੰਦਾ ਹੈ ਕਿ ਬੱਚਾ ਜਦੋਂ ਆਪਣਾ ਗੁਣ ਪਹਿਚਾਣ ਲਈ ਜਾਂ ਬੱਚੇ ਦੇ ਗੁਣ ਉਹਦੇ ਅਧਿਆਪਕ ਜਾਂ ਮਾਪੇ ਪਹਿਚਾਣ ਰਹੇ ਤਾਂ ਉਹਦਾ ਸਾਥ ਦੇਣਾ ਬਹੁਤ ਜ਼ਰੂਰੀ ਹੈ। ਹੁਣ ਨੇਪਾਲ ਤੱਕ ਜਾਣਾ ਕੋਈ ਸੌਖੀ ਗੱਲ ਨਹੀਂ, ਹੈ ਨਾ। ਬੜੀ ਦੂਰ ਜਾਣਾ ਹੈ ਆਪਣਾ ਸਾਰਾ, ਤੁਸੀਂ ਸ਼ਹਿਰ ਆਪਣੀ ਜਗ੍ਹਾ ਛੱਡ
1: ਛੋਟੇ ਜਿਹੇ ਪਿੰਡ ਤੋਂ ਉੱਠ ਕੇ, ਹੈ ਨਾ ਜੀ।
2: ਤੇ ਜੇ ਮਾਪੇ ਗੁਣ ਪਹਿਚਾਣ ਰਹੇ ਨੇ, ਬੱਚੀ ਦਾ ਸਾਥ ਦੇ ਰਹੇ ਨੇ, ਤੇ ਬੱਚੀ ਜ਼ਰੂਰ ਉੱਚੀਆਂ ਉਚਾਈਆਂ ਨੂੰ ਜ਼ਰੂਰ ਹਾਸਲ ਕਰੇਗੀ। ਆਕਾਸ਼ਵਾਣੀ ਪਟਿਆਲਾ ਦੀ ਪੂਰੀ ਟੀਮ ਜਿਹੜੀ ਹੈ ਉਹ ਵਧਾਈ ਦਿੰਦੀ ਹੈ ਦੀਆ ਕੁਮਾਰੀ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ
1: ਜੀ। ਸੋ ਇਸ ਤੋਂ ਇਲਾਵਾ ਨਾ, ਜਦੋਂ ਆਪਾਂ ਕੁਛ ਵਧੀਆ ਹਾਸਲ ਕਰਦੇ ਹਾਂ ਤਾਂ ਆਪਾਂ ਨੂੰ ਇਨਾਮ ਮਿਲਦਾ ਹੈ, ਪੁਰਸਕਾਰ ਦੀ ਚਾਹਨਾ ਹੁੰਦੀ ਹੈ, ਹੈ ਨਾ। ਸੋ ਇਸੇ ਤਰ੍ਹਾਂ ਦਾ ਇੱਕ ਬਹੁਤ ਹੀ ਵੱਡਾ ਪੁਰਸਕਾਰ ਹੈ ਜਿਹਨੂੰ ਪਦਮ ਪੁਰਸਕਾਰ ਕਹਿੰਦੇ ਨੇ
2: ਜੀ।
1: ਉਹ ਬਹੁਤ ਸਾਰੀਆਂ ਹਸਤੀਆਂ ਨੂੰ ਮਿਲ ਰਿਹਾ, 65 ਹਸਤੀਆਂ ਨੇ ਭਾਰਤ ਦੀਆਂ ਜਿਨ੍ਹਾਂ ਨੂੰ ਇਹ ਪੁਰਸਕਾਰ ਮਿਲੇਗਾ। ਤੇ ਉਹਨਾਂ ਦੇ ਵਿੱਚੋਂ ਇੱਕ ਗਾਇਕਾ ਨੇ ਅਲਕਾ ਯਾਗਨਿਕ, ਉਹਨਾਂ ਨੂੰ ਇਹ ਪੁਰਸਕਾਰ ਮਿਲੇਗਾ 23 ਜੂਨ ਨੂੰ। ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਪਦਮ ਪੁਰਸਕਾਰਾਂ ਨਾਲ ਉਹਨਾਂ ਨੂੰ ਸਨਮਾਨਿਤ ਕਰਨਗੇ
2: ਜੀ।
1: ਸੋ ਇਹਦੇ ਲਈ ਅਸੀਂ ਅਲਕਾ ਯਾਗਨਿਕ ਹੋਰਾਂ ਨੂੰ ਵੀ ਵਧਾਈ ਦਿੰਦੇ ਹਾਂ। ਪਰ ਇਸ ਦੇ ਨਾਲ ਹੀ ਦੱਸ ਦਈਏ ਕਿ ਅਲਕਾ ਯਾਗਨਿਕ ਨਾ ਇੱਕ ਖਾਸ ਬਿਮਾਰੀ ਦੇ ਨਾਲ ਉਹ ਇਸ ਵੇਲੇ ਜੂਝ ਰਹੇ ਨੇ, ਇਸੇ ਕਰਕੇ ਉਹਨਾਂ ਨੇ 68 ਸਾਲ ਦੀ ਉਮਰ ਦੇ ਵਿੱਚ ਹੈਗੇ ਨੇ ਇਸ ਵੇਲੇ, ਅਤੇ ਇੱਕ ਖਾਸ ਬਿਮਾਰੀ ਦੇ ਨਾਲ ਉਹ ਜੂਝ ਰਹੇ ਨੇ, ਅਤੇ ਉਮੀਦ ਕਰਦੇ ਹਾਂ ਕਿ ਉਹ ਜਲਦੀ ਪਾਰ ਪਾਣਗੇ ਇਸ ਬਿਮਾਰੀ ਤੋਂ
2: ਜੀ।
1: ਤੇ ਹੋਰ ਵੀ ਸਾਨੂੰ ਵਧੀਆ ਵਧੀਆ ਗੀਤ ਜਿਹੜੇ ਉਹ ਦੇਣਗੇ।
2: ਬਿਲਕੁਲ, ਤੇ ਦੱਸ ਦਈਏ ਅਲਕਾ ਯਾਗਨਿਕ ਦਾ ਜਨਮ 20 ਮਾਰਚ ਨੂੰ ਹੁੰਦਾ ਹੈ। ਪਲੇਬੈਕ ਸਿੰਗਰ ਨੇ ਇਹ
1: ਜੀ,
2: ਤੇ 4 ਦਹਾਕਿਆਂ ਦਾ ਇਹਨਾਂ ਦਾ ਕਰੀਅਰ ਹੈ, ਯਾਨੀ 40 ਸਾਲ ਤੋਂ ਵੱਧ ਹੋ ਗਏ ਹੈ ਇਹ ਆਪਣੀ ਸਿੰਗਿੰਗ ਦੇ ਪ੍ਰੋਫੈਸ਼ਨ ਵਿੱਚ ਨੇ
1: ਜੀ।
2: ਤੇ ਦੱਸ ਦਈਏ 6 ਸਾਲ ਦੀ ਉਮਰ ਤੋਂ ਹੀ ਇਹਨਾਂ ਨੇ ਗਾਣਾ ਸ਼ੁਰੂ ਕਰ ਦਿੱਤਾ ਸੀ। ਇਹਨਾਂ ਦੇ ਮਾਤਾ ਜੀ ਨੇ ਸਿੱਖਿਆ ਲਈ ਹੋਈ ਸੀ ਸ਼ਾਸਤਰੀ ਸੰਗੀਤ ਦੀ, ਅਤੇ ਇਹਨਾਂ ਨੇ ਆਪਣੀ ਬੇਟੀ ਯਾਨੀ ਕਿ ਅਲਕਾ ਯਾਗਨਿਕ ਨੂੰ ਵੀ ਜਾਣੂ ਕਰਵਾਇਆ ਸੰਗੀਤ ਤੋਂ, ਅਤੇ ਇਹਨਾਂ ਨੇ ਬਹੁਤ ਸਾਰੇ ਇਨਾਮ ਜਿੱਤੇ ਵੀ ਹੋਏ ਹੈ। ਦੱਸ ਦਈਏ ਇਹਨਾਂ ਨੇ ਸਭ ਤੋਂ ਵੱਧ ਫਿਲਮਫੇਅਰ ਅਵਾਰਡ ਜਿੱਤੇ ਨੇ, ਅਤੇ 7 ਵਾਰ ਇਹਨਾਂ ਨੂੰ ਟਰੋਫੀ ਮਿਲੀ ਹੈ। ਕਿਹੜੇ ਸੌਂਗ ਲਈ, ਹਮਰਾਹੀ ਹੈ ਪਿਆਰ ਫਿਲਮ 'ਚੋਂ, ਘੁੰਘਟ ਕੇ ਆੜ ਮੇਂ, ਤੇ ਕੁਛ ਕੁਛ ਹੋਤਾ ਹੈ ਜਿਹੜਾ ਇਹਦਾ ਮੇਨ ਟਾਈਟਲ ਸੌਂਗ ਹੈ, ਕੁਛ ਕੁਛ ਹੋਤਾ ਫਿਲਮ ਦਾ, ਉਸ ਗੀਤ ਲਈ ਵੀ ਇਹਨਾਂ ਨੂੰ 2 ਵਾਰੀ ਰਾਸ਼ਟਰੀ ਪੁਰਸਕਾਰ ਮਿਲਿਆ।
1: ਸੋ ਬਹੁਤ ਸਾਰੇ ਪੁਰਸਕਾਰ ਇਹਨਾਂ ਦੀ ਝੋਲੀ ਪਏ ਨੇ ਤੇ ਇਸ ਤੋਂ ਇਲਾਵਾ ਇਹਨਾਂ ਨੇ ਹਿੰਦੀ ਗੀਤਾਂ ਦੇ ਨਾਲ ਨਾਲ ਪੰਜਾਬੀ ਗੀਤ ਵੀ ਗਾਏ ਨੇ
2: ਜੀ ਬਿਲਕੁਲ ਤੇ ਆਓ ਸੁਣਦੇ ਇਹਨਾਂ ਦਾ ਪੰਜਾਬੀ ਗੀਤ
1: ਜੀ
2: ਗੁਰਦਾਸ ਮਾਨ ਤੇ ਸਾਥੀਆਂ ਦੇ ਨਾਲ
1: ਜੀ ਤੇ ਇਸ ਤੋਂ ਪਹਿਲਾਂ ਆਪਾਂ ਭੈਣਾਂ ਨੂੰ ਯਾਦ ਵੀ ਕਰਾ ਦਈਏ ਕਿ 9465026268 ਤੇ ਉਹ ਸਾਨੂੰ ਵਟਸਐਪ ਮੈਸੇਜ ਵੀ ਕਰ ਸਕਦੀਆਂ ਨੇ
2: ਜੀ
1: ਤੇ ਸੁਣ ਸਕਦੀਆਂ ਨੇ ਆਪਣੀ ਫਰਮਾਇਸ਼ ਤੇ ਪੰਜਾਬੀ ਗੀਤ
2: ਜੀ।

0: ਜੀ ਭੈਣੋ, ਪ੍ਰੋਗਰਾਮ ਨਾਰੀ ਲੋਕ ਦਾ ਆਨੰਦ ਤੁਸੀਂ ਮਾਣ ਰਹੇ ਹੋ। ਤੁਹਾਡੀ ਫਰਮਾਇਸ਼ਾਂ ਪੂਰੀਆਂ ਕਰਨ ਦਾ ਦਿਨ ਹੈ ਅੱਜ, ਤੇ WhatsApp ਮੈਸੇजेस ਵੀ ਤੁਸੀਂ ਨਾਲੋ ਨਾਲ ਭੇਜ ਰਹੇ ਹੋ, ਤੇ ਬਹੁਤ ਸਾਰੀ ਚਿੱਠੀਆਂ ਵੀ ਸਾਨੂੰ ਆਈਆਂ ਹੋਈਆਂ।
1: ਜੀ, ਸੋ ਚਿੱਠੀਆਂ ਪੜ੍ਹਨ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਚਿੱਠੀ ਸਾਡੇ ਕੋਲ ਪਹੁੰਚੀ ਹੈ ਮਨਜੀਤ ਕੌਰ ਹੋਰਾਂ ਦੀ, ਅਤੇ ਇਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਸਖੀਆਂ ਸਹੇਲੀਆਂ।
0: ਜੀ, ਪਟੇਲ ਨਗਰ ਮਲੋਟ ਤੋਂ ਇੱਕ WhatsApp ਮੈਸੇਜ ਸ਼ਾਮਲ ਕਰ ਰਹੇ ਹਾਂ, ਗੀਤਾ ਰਾਣੀ ਜਜੋਰੀਆ, ਗਗਨਦੀਪ ਆਰਜ਼ੂ ਤੇ ਗੁੱਡੂ ਹੋਰਾਂ ਦਾ।
1: ਜੀ, ਬਾਬਾ ਪੱਟੀ ਬਲੀਆ ਤੋਂ ਊਸ਼ਾ ਰਾਏ ਹੋਰਾਂ ਦਾ ਖੱਤ ਸਾਡੇ ਕੋਲ ਪਹੁੰਚਿਆ ਹੈ। ਇਹਨਾਂ ਦੇ ਨਾਲ ਗਾਜ਼ੀਪੁਰ ਤੋਂ ਰੋਸ਼ਨੀ ਰਾਏ ਅਤੇ ਪ੍ਰਾਂਜਲ ਰਾਏ ਹੋਰੀ, ਅਤੇ ਨਾਲ ਹੀ ਗਾਜ਼ੀਪੁਰ ਤੋਂ ਹੀ ਸ਼ੇਰਪੁਰ ਕਲਾਂ ਗਾਜ਼ੀਪੁਰ ਤੋਂ
0: ਜੀ
1: ਪ੍ਰੀਤੀ ਰਾਏ ਹੋਰਾਂ ਦਾ ਖੱਤ ਸਾਡੇ ਕੋਲ ਪਹੁੰਚਿਆ ਹੈ।
0: ਜੀ, ਇੱਕ ਮੈਸੇਜ ਸ਼ਾਮਲ ਕਰ ਰਿਹਾ ਜੀ, ਪਿੰਡ ਪਨਵਾੜੀ ਰਾਜਪੁਰਾ ਟਾਊਨ ਤੋਂ ਮੈਸੇਜ ਕਰ ਰਹੀਆਂ ਨੇ।

0: ਤੇ ਨਾਲ ਹੀ ਗਾਜੀਪੁਰ ਤੋਂ ਹੀ ਸ਼ੇਰਪੁਰ ਕਲਾਂ ਗਾਜੀਪੁਰ ਤੋਂ
1: ਜੀ
0: ਪ੍ਰੀਤੀ ਰਾਏ ਹੋਰਾਂ ਦਾ ਖਤ ਸਾਡੇ ਕੋਲ ਪਹੁੰਚਿਆ।
1: ਜੀ, ਇੱਕ ਮੈਸੇਜ ਸ਼ਾਮਲ ਕਰ ਰਿਹਾ ਜੀ, ਪਿੰਡ ਪਿੰਡਵਾੜੀ ਰਾਜਪੁਰਾ ਟਾਊਨ ਤੋਂ ਮੈਸੇਜ ਕਰ ਰਹੀਆਂ ਨੇ।

ਤਾਂ ਅਸੀਂ ਹਾਂ, ਕੁਦਰਤ ਤਾਂ ਲੱਖ ਆਕਾਸ਼ਾਂ 'ਚ ਆਕਾਸ਼ ਹੈ, ਕਤਾਰ 'ਚ ਤਾਂ ਅਸੀਂ ਹਾਂ, ਕੁਦਰਤ ਨੂੰ ਕਾਹਦਾ ਡਰ, ਕੁਦਰਤ ਤਾਂ ਸਪਸ਼ਟ ਤੇ ਸਾਕਾਰ ਹੈ, ਲੁਕ ਤਾਂ ਅਸੀਂ ਰਹੇ ਹਾਂ, ਗੁਜੀਆਂ ਕਰਕੇ ਅਸੀਂ ਕੁਦਰਤ ਨਹੀਂ ਮੁਕਾ ਰਹੇ, ਮੁੱਕ ਤਾਂ ਅਸੀਂ ਰਹੇ ਹਾਂ, ਮੁੱਕ ਤਾਂ ਅਸੀਂ ਰਹੇ ਹਾਂ। ਵਾਤਾਵਰਣ ਬਚਾਓ, ਧਰਤੀ ਬਚਾਓ।

0: जी। सो प्रोग्राम इस वेले नारी लोक चल रहे हैं, उम्मीद करते हैं भैणों नूं जरूर पसंद आ रहा होना यह प्रोग्राम। भैणों की फरमाइश दे पंजाबी गीत अज दे इस
1: जी।
0: प्रोग्राम में सुनाए जा रहे हैं। सो भैणों अपने कम्मां कारां दे विच रुझियां होणगियां, अज तां डबल कम हो गए ने क्योंकि
1: जी।
0: वैसे भी छुट्टियां चल रही ने ते ऐतवार है। सो कहिंदे हुंदे ने कि छुट्टियां हुंदियां ने पर मैनूं लगदा भैणों नूं कदी छुट्टियां नहीं हुंदियां, खास करके जिहड़ियां घरेलू हुंदियां ने
1: जी
0: उन्हां
1: बिल्कुल।
0: लई तां उही सवेर आ उही शाम है। सो कोई गल नहीं भैणों, जिंदगी है, जिंदगी दा पड़ाव है जिहड़ा ਆਪਾਂ ਹੱਸ ਕੇ ਗੁਜ਼ਾਰਨਾ ਹੈ। ਅਤੇ ਫਰਮਾਇਸ਼ਾਂ ਤੁਹਾਡੀਆਂ ਪੜ੍ਹਦੇ ਹਾਂ ਜੀ। ਖਤ ਮੇਰੇ ਕੋਲ ਪਹੁੰਚਿਆ ਹੋਇਆ ਨਾਭਾ ਤੋਂ। ਪ੍ਰਿਯੰਕਾ, ਰੇਖਾ, ਸ਼ੀਤਲ, ਰੁਬੀਨਾ, ਸਾਰਿਕਾ, ਕਿਰਨ, ਪ੍ਰੇਰਨਾ, ਸੁਨੀਤਾ, ਆਂਚਲ, ਕੁਸੁਮ, ਸੀਆ, ਅਨਿਸ਼ਿਕਾ ਅਤੇ ਪਾਇਲ ਹੁਰਾਂ ਦਾ।
1: ਜੀ, ਇੱਕ ਮੈਸੇਜ ਸ਼ਾਮਲ ਕਰ ਰਹੇ ਜੀ, ਵਟਸਐਪ ਮੈਸੇਜ ਸਾਨੂੰ ਭੇਜਿਆ ਨਾਰਕਲੀ ਬਾਜ਼ਾਰ ਜਗਰਾਓ ਤੋਂ। ਮਿਸਿਸ ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਿਆ ਮਲਹੋਤਰਾ, ਅਤੇ ਇਹਨਾਂ ਨੇ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ ਦਾ ਬੋਲ ਨੇ ਜੀ, ਬੂਟ ਪਾਲਿਸ਼ਾਂ ਕਰੀਏ
0: ਜੀ, ਸੋ ਇਹ ਗੀਤ ਸਾਡੀਆਂ ਭੈਣਾਂ ਨੂੰ ਸੁਣਾ ਰਹੇ ਹਾਂ।
1: ਜੀ। ਗੁਰਦਾਸ ਮਾਨ ਦੀ ਆਵਾਜ਼ 'ਚ ਗੀਤ ਆ ਰਿਹਾ ਤੁਹਾਡੇ ਆਪਣੇ ਰੇਡੀਓ ਸੈੱਟ 'ਤੇ।

0: ਭੈਣੇ ਠੀਕ ਹੈ ਗੁੱਡੀ ਹੁਣ?
1: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨੀ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
0: ਨੀ ਕਿਸੇ ਦੀ ਨਜ਼ਰ ਨੀ ਲੱਗੀ ਕੁੜੀ ਨੂੰ, ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ ਚ ਚਲੀ ਗਈ।
1: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ?
0: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
2: ਤੁਸੀਂ ਟਿਊਨ ਇਨ ਕੀਤਾ ਹੈ ਜੀ FM ਬੈਂਡ 100.2 ਮੈਗਾਹਰਟਜ਼ ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ, ਤੇ ਤੁਸੀਂ ਸਾਡੀ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਵੀ ਨਾਲੋ ਨਾਲ ਸੁਣ ਰਹੇ ਹੋ। ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦੇ 12:36 ਹੋ ਰਹੇ ਨੇ। ਆਨੰਦ ਮਾਨ ਰਹੇ ਤੁਸੀਂ ਪ੍ਰੋਗਰਾਮ ਨਾਰੀ ਲੋਕ ਦਾ, ਅਤੇ ਪ੍ਰੋਗਰਾਮ ਅੱਜ ਦਾ ਫਰਮਾਇਸ਼ ਹੀ ਹੈ ਜੀ, ਤੁਸੀਂ ਆਪਣੀ ਪਸੰਦੀਦਾ ਪੰਜਾਬੀ ਗੀਤਾਂ ਦਾ ਆਨੰਦ ਮਾਣ ਰਹੇ ਹੋ ਬਬਲੀਨ ਕੌਰ ਅਤੇ
3: ਅੰਮ੍ਰਿਤਪਾਲ ਦੇ ਨਾਲ। ਸੋ ਖਤ ਪੜ੍ਹਦੇ ਹਾਂ ਜੀ, ਨਾਲ ਨਾਲ ਤੁਹਾਡੇ ਸੁਨੇਹੇ ਵੀ ਸ਼ਾਮਿਲ ਕਰ ਰਹੇ ਹਾਂ। ਪਰ ਖਤ ਮੇਰੇ ਕੋਲ ਆਇਆ ਜੀ ਕਨੇਰਾ ਮੁਹੱਲਾ ਪਟਿਆਲਾ ਤੋਂ
2: ਜੀ।
3: ਨੀਲਮ, ਪਲਕ, ਗੀਤੂ, ਬੱਤਾ ਹੋਰਾਂ ਦਾ, ਇਹਨਾਂ ਦੇ ਨਾਲ ਹੋਰ ਬਹੁਤ ਸਾਰੀਆਂ ਭੈਣਾਂ
2: ਜੀ। ਇੱਕ ਵਟਸਐਪ ਮੈਸੇਜ ਸ਼ਾਮਿਲ ਕਰ ਲੈਂਦੇ ਜੀ, ਮਹਿਸ ਕਿਟ ਨਾਭਾ ਤੋਂ ਸਾਨੂੰ ਵਟਸਐਪ ਮੈਸੇਜ ਭੇਜ ਰਹੇ ਨੇ ਜੋਤੀ ਰਾਣੀ ਅਤੇ ਗੁਰਮੰਨਤ, ਅਤੇ ਇਹਨਾਂ ਨੇ ਜਿਹੜੀ ਗੀਤ ਦੀ ਫਰਮਾਇਸ਼ ਕੀਤੀ ਹੈ ਉਹ ਹੈ ਜੀ ਯਮਲਾ ਜੱਟ ਕੋਈ ਵੀ ਗੀਤ ਜ਼ਰੂਰ ਸੁਣਵਾਵਾਂਗੇ ਜੀ।
3: ਸੋ ਇਸੇ ਗੀਤ ਲਈ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ ਡੱਬ ਵਾਲੀ ਤੋਂ, ਅੰਜੂ ਨਾਰੰਗ ਹੋਰਾਂ ਨੇ ਕੀਤੀ ਹੈ ਇਸ ਗੀਤ ਨੂੰ ਫਰਮਾਇਸ਼, ਸੁਣਨਾ ਚਾਹਿਆ
2: ਜੀ। ਅਤੇ ਕਿਸੇ ਵੀ ਗੀਤ ਦੀ ਫਰਮਾਇਸ਼ ਲੈ ਕੇ ਪਹੁੰਚੇ ਨੇ ਸਾਡੇ ਕੋਲ ਸੰਦੀ ਬਾਜ਼ਾਰ ਪਟਿਆਲਾ ਤੋਂ ਕਾਂਤਾ ਰਾਣੀ ਰਹੇਜਾ, ਨੀਤੂ, ਜੋਤੀ ਅਤੇ ਸਜਨੀ
3: ਜੀ।
2: ਅਤੇ ਇੱਕ ਹੋਰ ਮੈਸੇਜ ਸ਼ਾਮਿਲ ਕਰ ਰਹੇ ਹਾਂ ਜੀ, ਭੁਪਿੰਦਰ ਕੌਰ ਸੈਣੀ ਪਿੰਡ ਵੱਡੀਆਂ ਜਾਲਾਂ ਤੋਂ ਕਿਸੇ ਵੀ ਗੀਤ ਦੀ ਫਰਮਾਇਸ਼ ਕਰ ਰਹੇ ਨੇ, ਅਤੇ ਇਹਨਾਂ ਦੇ ਨਾਲ ਨੇ ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ ਅਤੇ ਅਰਸ਼ਦੀਪ ਕੌਰ। ਆਓ ਸੁਣਦੇ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ ਅਤੇ ਯਮਲਾ ਚੱਟੀ ਆਵਾਜ਼ 'ਚ ਇੱਕ ਪਿਆਰਾ ਜਿਹਾ ਗੀਤ।

0: जी। सो भैणा सुन रही ने प्रोग्राम नारी लोक आकाशवाणी के पटियाला केंद्र तो अज्ज दे इस प्रोग्राम विच गल्लां बातां दे नाल नाल भैणा दी फरमाइश ते पंजाबी गीत है जिहड़े ओह सुनाए जा रहे ने
1: जी।
0: सो बबलीन जी भैणा वैसे साडियां बहुत कम्मां दे विच रुझियां रहिंदियां ने ते नाल नाल बड़े वधिया वधिया पकवान है जिहड़े ओह वी सानू खवा दिंदियां ने। सो आपां देखो साडी कोशिश इही रहिंदी है कि असी भैणा लई नवे नवे रंग लैके आईए, नवी नवी जानकारियां भैणा नाल सांझी करिए। पर भैणा ना नूं इक्को ही शिकायत है, मैं अगे भी गल करदी हुंनी आ कि भैणा ना सानूं दसदियां नहीं कि प्रोग्राम नारी लोक उन्हां नूं किहो जिहा लगता है
1: जी।
0: अज ऐतवार है ते कल है जी सोमवार, ते सोमवार नूं दुपहरे 2:30 बजे साडा प्रोग्राम हुंदा है सुनी ही
1: जी।
0: उस प्रोग्राम दे विच तुसीं आकाशवाणी पटियाला दे प्रोग्रामां बारे अपनी राय दस सकदे हो सानूं। यही नंबर है जी व्हाट्सएप 9465026268। सो मैं देखती हूँ कि सानू फरमाइशां तो बहुत आंदियां ने, बहुत चंगी भी गल है, पर साढ़े सुनने वाले सानू ना दसदे नहीं हैगे कि प्रोग्राम आकाशवाणी दे उन्हां नूं किहो जिहे लगदे ने।
1: ਪਹਿਣਾ
0: ਤਾਂ ਬਿਲਕੁਲ ਹੀ ਨਹੀਂ ਦੱਸਦੀਆਂ।
1: ਭੈਣਾਂ ਨੂੰ ਨਾ ਇਹ ਹੁੰਦਾ ਹੈ ਕਿ ਸਾਡੀਆਂ ਜਿਹੜੀਆਂ ਬਾਕੀ ਦੀਆਂ ਭੈਣਾਂ 'ਚ ਯਾਨੀ ਕਿ ਅਸੀਂ ਉਹਨਾਂ ਦੀ ਜੋ ਉਹਨਾਂ ਦੇ ਦਿਲ ਦੀਆਂ ਗੱਲਾਂ ਹੁੰਦੀਆਂ ਉਹ ਸਾਰੀਆਂ ਕਰ ਦਿੰਦੇ ਹਾਂ। ਪਰ ਪਤਾ ਸਾਨੂੰ ਵੀ ਚਾਹੀਦਾ ਹੈ ਕਿ ਭੈਣਾਂ ਦੇ ਦਿਲ 'ਚ ਹੋਰ ਕੀ ਹੈ, ਉਹ ਕਿਸ ਬਾਰੇ ਗੱਲ ਸੁਣਨਾ ਚਾਹੁੰਦੇ ਨੇ, ਕਿਹੜੀ ਗੱਲ ਬਾਰੇ ਉਹ ਚਾਹੁੰਦੇ ਨੇ ਕਿ ਪ੍ਰੋਗਰਾਮ ਹੋਵੇ, ਤੇ ਜਦ ਤੱਕ ਉਹ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਨਹੀਂ ਕਰਨਗੇ ਸਾਨੂੰ ਵੀ ਨਹੀਂ ਪਤਾ ਲੱਗੇਗਾ,
0: ਸਾਨੂੰ ਨਹੀਂ ਵਧੀਆ ਲੱਗੇਗਾ ਹਨਾ। ਤੇ ਇਹਦੇ ਵਿੱਚ ਇੱਕ ਹੋਰ ਹੈ ਭੈਣੋ, ਜੇ ਤੁਸੀਂ ਚਾਹੁੰਦੇ ਹੋ ਨਾ ਕਿ ਸਾਡਾ ਨਾਮ ਨਾ ਬੋਲਿਆ ਜਾਵੇ ਤਾਂ ਉਹ ਵੀ ਅਸੀਂ ਲੁਕਾ ਕੇ ਰੱਖ ਲਾਂਗੇ, ਤੁਸੀਂ ਸਾਨੂੰ ਸਿਰਫ ਆਪਣੀ ਜਗ੍ਹਾ ਦਾ ਨਾਂ ਦੱਸ ਦਿਓ। ਜੇ ਉਹ ਵੀ ਨਹੀਂ ਲਿਖਣਾ ਤਾਂ ਮੰਨ ਲਓ ਜ਼ਿਲ੍ਹਾ ਪਟਿਆਲਾ ਦਾ ਤੁਹਾਡਾ ਕੋਈ ਪਿੰਡ ਹੈ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦਾ ਕੋਈ ਪਿੰਡ ਹੈ, ਤੁਸੀਂ ਆਪਣੇ ਜ਼ਿਲ੍ਹੇ ਦਾ ਨਾਮ ਲਿਖ ਕੇ ਸਾਨੂੰ ਚਿੱਠੀ ਲਿਖ ਦਿਓ ਕਿ ਤੁਸੀਂ ਕੀ ਮਤਲਬ ਚਾਹੁੰਦੇ ਹੋ ਸਾਡੇ ਤੋਂ, ਹੈ ਨਾ, ਕਿਹੋ ਜਿਹੇ ਪ੍ਰੋਗਰਾਮ ਚਾਹੁੰਦੇ ਹੋ ਜਾਂ ਪ੍ਰੋਗਰਾਮ ਤੁਹਾਨੂੰ ਕਿਹੋ ਜਿਹੇ ਲੱਗ ਰਹੇ ਨੇ
1: ਜੀ।
0: ਸੋ ਅੱਜ ਅਸੀਂ ਭੈਣਾਂ ਦੀ ਫਰਮਾਇਸ਼ ਦੇ ਪੰਜਾਬੀ ਗੀਤ ਸੁਣਾ ਰਹੇ ਹਾਂ, ਬਹੁਤ ਸਾਰੇ ਮੈਸੇਜ ਸਾਡੇ ਕੋਲ ਪਹੁੰਚ ਵੀ ਰਹੇ ਨੇ, ਚਿੱਠੀਆਂ ਵੀ ਭੈਣੋ ਤੁਸੀਂ ਭੇਜੀਆਂ ਹੋਈਆਂ ਨੇ, ਇੰਨਾ ਸਾਰਾ ਪਿਆਰ ਤੁਸੀਂ ਸਾਨੂੰ ਕਰਦੇ ਹੋ
1: ਜੀ।
0: ਅਗਲੀ ਚਿੱਠੀ

0: ਮੇਰੇ ਕੋਲ ਪਹੁੰਚੀ ਹੈ ਦੇਖੋ ਤਰਨ ਤਾਰਨ ਤੋਂ, ਹੈ ਨਾ, ਜ਼ਿਲ੍ਹਾ ਤਰਨ ਤਾਰਨ ਤੋਂ ਪਟਿਆਲਾ ਦੇ ਵਿੱਚ ਚਿੱਠੀ ਪਹੁੰਚੀ ਹੈ। ਦੇਖੋ ਕਿੰਨਾ ਪਿਆਰ ਹੈ ਸਾਡੀਆਂ ਭੈਣਾਂ ਦਾ। ਸੁਨੀਤਾ ਅਤੇ ਰਜਨੀ ਹੋਰਾਂ ਨੇ ਸਾਨੂੰ ਚਿੱਠੀ ਭੇਜੀ ਹੈ
1: ਜੀ।
0: ਅਤੇ ਇਹਨਾਂ ਦੇ ਨਾਲ ਹੀ ਹੁਣ ਜ਼ਿਲ੍ਹਾ ਮੁਕਤਸਰ ਤੋਂ ਸਾਨੂੰ ਚਿੱਠੀ ਆਈ ਹੈ ਜੀ, ਬਲਜਿੰਦਰ ਕੌਰ ਹੋਰਾਂ ਦੀ। ਇਹਨਾਂ ਦੇ ਨਾਲ ਰਵਨੀਤ ਅਤੇ ਨਿਸ਼ੂ ਹੁਰੀ ਗੀਤ ਸੁਣਨਾ ਚਾਹੁੰਦੇ ਨੇ
1: ਜੀ। ਅਤੇ ਵਟਸਐਪ ਮੈਸੇਜ ਸ਼ਾਮਿਲ ਕਰ ਲਈ ਜੀ, ਪਿੰਡ ਮੂਲਿਆਂਵਾਲੀ ਤੋਂ, ਜ਼ਿਲ੍ਹਾ ਫਾਜ਼ਿਲਕਾ ਤੋਂ ਸਾਨੂੰ ਵਟਸਐਪ ਮੈਸੇਜ ਕਰ ਰਹੇ ਨੇ ਜੀ। ਆਸ਼ਾ, ਦੀਕਸ਼ਾ, ਜੰਨਤ ਅਤੇ ਗੁਰਲੀਨ ਕਾਟਪਾਰ
0: ਜੀ।
1: ਅਤੇ ਇਹਨਾਂ ਦੇ ਨਾਲ ਹੀ ਅਸੀਂ ਇੱਕ ਮੈਸੇਜ ਸ਼ਾਮਿਲ ਕਰ ਰਹੇ ਹਾਂ ਨੈਨੇਓਲਾ ਅੰਬਾਲਾ ਤੋਂ, ਰਣਜੀਤ ਰੋਇਲ ਅਤੇ ਰੁਪਿੰਦਰ ਰੋਇਲ ਦਾ। ਅਤੇ ਇੱਕ ਹੋਰ ਮੈਸੇਜ ਸ਼ਾਮਿਲ ਕਰ ਰਿਹਾ ਜੀ, ਇਹਨਾਂ ਨੇ ਆਪਣੇ ਨਾਮ ਬਹੁਤ ਸਾਰੇ ਦੱਸੇ ਨੇ, ਅਮਰਿੰਦਰ ਕੌਰ, ਦਲਬੀਰ ਕੌਰ, ਮਨਪ੍ਰੀਤ ਕੌਰ, ਖੁਸ਼ਪ੍ਰੀਤ ਕੌਰ, ਰਮਨਦੀਪ ਕੌਰ,
0: ਜੀ,
1: ਅਮਨਦੀਪ ਕੌਰ, ਬਲਬੀਰ ਕੌਰ, ਸਰਨ ਕੌਰ, ਪਿੰਡ ਬੱਲੋ, ਜ਼ਿਲ੍ਹਾ ਬਠਿੰਡਾ ਤੋਂ। ਅਤੇ ਜਿਹੜੇ ਗੀਤ ਇਹਨਾਂ ਨੇ ਫਰਮਾਇਸ਼ ਕੀਤੀ ਉਹ ਵੀ ਜ਼ਰੂਰ ਸੁਣਵਾਵਾਂਗੇ। ਅਤੇ ਇਹਨਾਂ ਦੇ ਨਾਲ ਹੀ ਸਤਿੰਦਰ ਸਰਤਾਜ ਦੀ ਆਵਾਜ਼ ਸੁਣਨਾ ਚਾਹੁੰਦੀਆਂ ਸਾਡੀਆਂ ਭੈਣਾਂ ਸਵਿਤਾ ਅਰੋੜਾ, ਨੈਨਸੀ ਅਰੋੜਾ, ਅਲੀਸ਼ਾ ਪਟਿਆਲਾ ਤੋਂ। ਅਤੇ
0: ਜੀ
1: ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਫਿਰ ਸੁਣਦੇ ਹਾਂ ਸਤਿੰਦਰ ਸਰਤਾਜ ਦੀ ਆਵਾਜ਼ ਨੂੰ।

ਉਂਝ ਦੁਨੀਆ ਤੇ ਪਰਬਤ ਲੱਖਾਂ ਕੁਝ ਉਸ ਤੋਂ ਉੱਚੀਆਂ ਥਾਵਾਂ ਨੇ ਕੰਡੇ ਜਿਨ੍ਹਾਂ ਛੁਪਾ ਲੈ ਹਿੱਕ ਵਿੱਚ ਕੁਝ ਕੁ ਐਸੀਆਂ ਰਾਵਾਂ ਨੇ ਚੀਸਾਂ ਲੈ ਅਸੀਸਾਂ ਦੇਂਦੀ ਜ਼ਖਮਾਂ ਬਦਲੇ ਕਸਮਾਂ ਵੀ ਆਪਣੇ ਲਈ ਸਰਤਾਜ ਕਦੀ ਵੀ ਕੁਝ ਨਹੀਂ ਮੰਗਿਆ ਮਾਵਾਂ ਨੇ ਕੁਝ ਨਹੀਂ ਮੰਗਿਆ ਮਾਵਾਂ ਨੇ।

0: ਦੀ ਮੂਰਤ ਹੈ ਪਿਤਾ, ਹੈ ਨਾ, ਉਹਦੇ ਵਿੱਚ ਇਮੋਸ਼ਨਲ ਹੁੰਦਾ ਹੈ, ਸਭ ਕੁਝ ਹੁੰਦਾ ਹੈ, ਪਰ ਉਹ ਜ਼ਾਹਿਰ ਨਹੀਂ ਕਰਦਾ,
1: ਬਿਲਕੁਲ,
0: ਹੈ ਨਾ, ਮਤਲਬ ਪਰਦੇ ਦੇ ਅੱਗੇ ਨਹੀਂ ਆਉਂਦੇ। ਆਪਣੇ ਬੱਚਿਆਂ ਲਈ ਬਹੁਤ ਸਾਰੀ ਉਹ ਦੁਆ ਵੀ ਕਰਦੇ ਨੇ ਆਪਣੇ ਮਨ ਦੇ ਅੰਦਰ ਕਿ ਸਾਡੇ ਬੱਚੇ ਕਾਮਯਾਬ ਹੋ ਜਾਣ। ਦੇਖੋ
1: ਜੀ
0: ਮਿਹਨਤ ਇੰਨੀ ਕਰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿ ਸਾਡੇ ਬੱਚਿਆਂ ਨੂੰ ਕੋਈ ਕਮੀ ਪੇਸ਼ੀ ਨਾ ਆ ਜਾਏ, ਜਾਂ ਸਾਡਾ ਬੱਚਾ ਜੋ ਵੀ ਸਾਡੇ ਤੋਂ ਡਿਮਾਂਡ ਕਰਦਾ ਉਹ ਅਸੀਂ ਉਹਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੀਏ।
1: ਜੀ
0: ਮਾਵਾਂ ਦਾ ਰੋਲ ਵੈਸੇ ਹਮੇਸ਼ਾ ਸਾਹਮਣੇ ਆ ਜਾਂਦਾ ਹੁੰਦਾ ਹੈ ਕਿ ਮਾਵਾਂ ਸਾਡੇ ਲਈ ਬਹੁਤ ਕੁਝ ਕਰਦੀਆਂ ਨੇ।
1: ਆਪਣੀ ਇਮੋਸ਼ਨਸ ਵੀ ਜ਼ਾਹਿਰ ਕਰ
0: ਹਾਂ
1: ਦਿੰਦੀ ਹੈ, ਇੱਕ
0: ਜੀ
1: ਪਿਤਾ ਜਿਹੜਾ ਆਪਣੀ ਇਮੋਸ਼ਨਸ
0: ਨਹੀਂ
1: ਜ਼ਾਹਿਰ
0: ਨਹੀਂ
1: ਕਰਦੇ,
0: ਹੈ ਨਾ,
1: ਔਰ ਘਰ ਦੀ ਬੱਚਿਆਂ ਦੀ ਪਰਿਵਾਰ ਦੀ ਪੂਰੀ ਜ਼ਿੰਮੇਵਾਰੀ ਆਪਣੇ
0: ਜੀ
1: ਮੋਢਿਆਂ ਤੇ ਬਹੁਤ ਖੂਬੀ
0: ਬਹੁਤ
1: ਨਿਭਾਉਂਦੇ ਨੇ,
0: ਖੂਬੀ ਨਗਾ ਨਿਭਾਉਂਦੇ ਨੇ, ਹੈ ਨਾ, ਔਰ ਚੰਗੀ ਵੀ ਗੱਲ ਹੈ ਇਹ।
1: ਜੀ ਕਹਿੰਦੇ ਕਿ ਘਰ 'ਚ ਪੈਸੇ ਹੋਣ ਨਾ ਹੋਣ, ਬੱਚਿਆਂ ਦੀ ਖੁਆਇਸ਼ਾਂ ਜਿਹੜੀ ਇੱਕ ਪਿਤਾ ਹੈ ਨਾ
0: ਜੀ
1: ਉਹ ਕਰ ਹੀ ਦਿੰਦੇ ਆ ਪੂਰੀਆਂ।
0: ਹਾਂ
1: ਹੁਣ ਉਹਨਾਂ ਕੋਲ ਪੈਸੇ ਹੈਗੇ ਜਾਂ ਨਹੀਂ,
0: ਜੀ
1: ਉਹਨਾਂ ਨੇ ਆਪ ਭਾਵੇਂ ਕੱਪੜੇ ਪੁਰਾਣੇ ਪਾਏ ਹੋਣ, ਹੈ ਨਾ,
0: ਜੀ
1: ਪਰ ਬੱਚਿਆਂ ਨੂੰ ਹਰ ਮੌਕੇ ਤੇ ਨਵਾਂ ਕੱਪੜਾ ਲਿਆ ਦਿੰਦੇ
0: ਹਾਂ
1: ਆ।
0: ਜੀ
1: ਬੱਚਿਆਂ ਦਾ ਬਰਥਡੇ ਹੋਵੇ ਜਾਂ ਕੋਈ ਵੀ ਮੌਕਾ ਹੋਵੇ, ਹੈ ਨਾ,
0: ਹਾਂ
1: ਤੇ ਬੱਚਿਆਂ ਲਈ ਨਵੇਂ ਤੋਂ ਨਵੇਂ ਕੱਪੜੇ ਆ ਜਾਂਦੇ ਆ, ਨਾਲ ਦੇ ਮੈਚਿੰਗ ਜੁੱਤੇ ਆ ਜਾਂਦੇ ਆ,
0: ਜੀ
1: ਆਪ ਭਾਵੇਂ ਇੱਕੋ ਕੱਪੜਾ ਚਾਰ ਪੰਜ ਜਾਂ
0: ਹਾਂ
1: ਉਸ ਤੋਂ ਜ਼ਿਆਦਾ ਵੀ
0: ਜੀ
1: ਸਾਲ ਵਿਆਹ 'ਚ ਪਾ ਰਹੇ ਨੇ, ਕਿਸੇ
0: ਹਾਂ
1: ਵੀ ਫੰਕਸ਼ਨ ਤੇ ਪਾ ਰਹੇ ਨੇ,
0: ਜੀ
1: ਹੈ ਨਾ।
0: ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਵੀ ਸਾਡਾ ਬੱਚਾ ਖੁਸ਼ ਰਹੇ, ਰਾਜ਼ੀ ਰਹੇ ਜਿੱਥੇ ਵੀ ਰਹੇ। ਪਰ ਕਈ ਵਾਰ ਆਪਾਂ ਦੇਖਦੇ ਹਾਂ ਨਾ ਕਿ ਬੱਚੇ ਅੱਜ ਕੱਲ੍ਹ ਬਹੁਤ ਸਾਰੀਆਂ ਗਲਤੀਆਂ ਕਰ ਲੈਂਦੇ ਨੇ, ਆਪਣੇ ਮਾਂ ਬਾਪ ਦੀ ਗੱਲ ਨਹੀਂ ਮੰਨਦੇ, ਉਹਨਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਮਾਂ ਬਾਪ ਨੂੰ ਤਾਂ ਕੀ ਪਤਾ ਹੈ, ਹੈ ਨਾ। ਪਰ ਜਦੋਂ ਥੋੜ੍ਹੇ ਜਿਹੇ ਆਪਾਂ ਅੱਗੇ ਵੱਧਦੇ ਹਾਂ, ਏਜ ਆਪਣੀ ਉਮਰ ਵੱਧਦੀ ਆ, ਹੈ ਨਾ, ਫਿਰ ਆਪਾਂ ਨੂੰ ਅਹਿਸਾਸ ਹੁੰਦਾ ਵੀ ਸਾਡੇ ਮਾਂ ਪਿਓ ਨੇ ਸਾਡੇ ਲਈ ਕੀ ਕੁਛ ਕੀਤਾ, ਹੈ ਨਾ, ਫਿਰ ਉਹਨਾਂ ਦੀਆਂ ਯਾਦਾਂ ਯਾਦ ਆਉਂਦੀਆਂ ਨੇ। ਫਿਰ ਕਈ ਵਾਰ ਇਹ ਹੁੰਦਾ ਕਿ ਪਿਤਾ ਸਾਡੇ ਕੋਲ ਨਹੀਂ ਹੁੰਦੇ, ਫਿਰ ਆਪਾਂ ਨੂੰ ਅਹਿਸਾਸ ਹੁੰਦਾ ਕਿ ਹਾਂ ਸ਼ਾਇਦ ਪਿਤਾ ਸਾਡੇ ਕੋਲ ਹੁੰਦਾ ਤਾਂ ਉਹਦੀ ਅਹਿਮੀਅਤ ਸਾਨੂੰ ਪਤਾ ਹੁੰਦੀ, ਹੈ ਨਾ।
1: ਜੀ ਬਿਲਕੁਲ।
0: ਸੋ ਸਾਰਿਆਂ ਨੂੰ ਸਮਰਪਿਤ ਹੈ ਅੱਜ ਦਾ ਇਹ ਦਿਨ, ਆਪਣੇ ਪਿਤਾ ਨੂੰ ਜਿਹੜੇ ਤੁਹਾਡੇ ਕੋਲ ਹੈਗੇ ਨੇ, ਹੈ ਨਾ, ਉਹਨਾਂ ਨੂੰ ਸਾਂਭ ਕੇ ਰੱਖ ਲਿਓ, ਚਾਹੇ ਉਹ ਬਜ਼ੁਰਗ ਨੇ, ਚਾਹੇ ਤੁਹਾਡੇ ਲਈ ਹਲੇ ਉਹ ਮਿਹਨਤ ਕਰ ਰਹੇ ਨੇ, ਹੈ ਨਾ, ਚੰਗੇ ਵਧੀਆ ਕੰਮ ਕਰ ਰਹੇ ਨੇ ਤੁਹਾਡੇ ਲਈ, ਤੁਹਾਡੀਆਂ ਇੱਛਾਵਾਂ ਪੂਰੀਆਂ ਕਰਨ ਲਈ ਮਿਹਨਤ ਮੁਸ਼ਕਤ ਲੱਗੇ ਹੋਏ ਨੇ। ਸੋ ਆਪਣੇ ਪਿਤਾ ਦਾ ਜ਼ਰੂਰ ਸਤਿਕਾਰ ਕਰੋ, ਨਾਲ ਨਾਲ ਹੁਣ ਸਾਡੀਆਂ ਭੈਣਾਂ ਕਹਿਣਗੀਆਂ ਕਿ ਹੁਣ ਸਾਡੀ ਕੀ ਗਲਤੀ ਹੈ। ਸੋ ਭੈਣਾਂ ਨੂੰ ਤਾਂ ਅਸੀਂ ਹਮੇਸ਼ਾ ਯਾਦ ਰੱਖਦੇ ਹੀ ਹਾਂ, ਪਰ ਜਿੱਦਾਂ ਕਹਿੰਦੇ ਨੇ ਕਿ ਪਿਤਾ ਪਿੱਛੇ ਰਹਿ ਕੇ ਕੰਮ ਕਰਦੇ ਨੇ ਤਾਂ ਪਿਤਾ ਨੂੰ ਵੀ ਸਲਾਮ ਕਰਨਾ ਬਣਦਾ।
1: ਬਿਲਕੁਲ।
0: ਤੇ ਇਸ ਤੋਂ ਇਲਾਵਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਭੈਣਾਂ ਦੀ ਫਰਮਾਇਸ਼ ਦੇ ਅਸੀਂ ਪੰਜਾਬੀ ਗੀਤ ਸੁਣਾ ਰਹੇ ਹਾਂ। ਮੈਸੇਜ ਤੁਸੀਂ ਸ਼ਾਮਿਲ ਕਰ ਲਓ
1: ਜੀ। ਵਟਸਐਪ ਮੈਸੇਜ ਸਾਨੂੰ ਕਰ ਰਹੇ ਹੈ ਪਿੰਡ ਰੈਲੀ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਇੰਦਰਪਾਲ ਕੌਰ
0: ਜੀ। ਖਤ ਮੇਰੇ ਕੋਲ ਪਹੁੰਚਿਆ ਹੋਇਆ ਜੀ ਅਮਨਦੀਪ ਤੇ ਪ੍ਰਿਯੰਕਾ ਗਰਗ ਹੋਰਾਂ ਦਾ, ਪਿੰਡ ਬਾਲਦ ਖੁਰਦ ਨੇੜੇ ਭੌਨੀਗੜ੍ਹ ਤੋਂ
1: ਜੀ। ਪਿੰਡ ਜਨਸੂਆ ਜ਼ਿਲ੍ਹਾ ਪਟਿਆਲੇ ਤੋਂ ਸਾਨੂੰ ਵਟਸਐਪ ਮੈਸੇਜ ਕਰ ਰਹੇ ਨੇ ਸਾਡੀਆਂ ਭੈਣਾਂ ਰਜਨੀ, ਰਾਣੀ, ਜੰਨਤ, ਖੁਸ਼ੀ ਤੇ ਜਸ਼ਨ
0: ਜੀ। ਜ਼ਿਲ੍ਹਾ ਲੁਧਿਆਣਾ ਤੋਂ ਸਾਡੇ ਕੋਲ ਖਤ ਪਹੁੰਚਿਆ ਜੀ ਅਰੁਣਾ ਜੈਨ ਤੇ ਨਗੀਨਾ ਜੈਨ ਹੋਰਾਂ ਦਾ, ਇਹਨਾਂ ਦੇ ਨਾਲ ਸਵਿਤਾ ਸ਼ਰਮਾ ਹੋਰੀ
1: ਜੀ। ਸਵਿਤਾ ਸਾਨੂੰ ਮੈਸੇਜ ਕਰ ਰਹੇ ਨੇ ਪਟਿਆਲਾ ਤੋਂ
0: ਜੀ। ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ ਤੇ ਕੁਲਵਿੰਦਰ ਕੌਰ ਮਾਨ ਹੋਰਾਂ ਦਾ ਖਤ ਪਹੁੰਚਿਆ ਜੀ ਸਾਦੁਲ ਸਰ ਸ਼ਹਿਰ ਤੋਂ।
1: ਚਿਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਸਾਨੂੰ ਵਟਸਐਪ ਮੈਸੇਜ ਕਰ ਰਹੇ ਨੇ ਸੰਗੀਤਾ ਰਾਣੀ
0: ਜੀ।
1: ਮੈਸੇਜ ਅਸੀਂ ਸ਼ਾਮਿਲ ਕਰ ਰਹੇ, ਕਿਰਪਾ ਕਰਕੇ ਬਾਰ ਬਾਰ ਮੈਸੇਜ ਨਾ ਭੇਜਿਆ ਜਾਵੇ
0: ਜੀ। ਇਹੀ ਗੁਜ਼ਾਰਿਸ਼ ਹੁੰਦੀ ਹੈ ਕਿ ਇੱਕ ਵਾਰ ਤੁਸੀਂ ਮੈਸੇਜ ਕਰੋ ਤਾਂ ਮੈਸੇਜ ਤੁਹਾਡਾ ਜ਼ਰੂਰ ਸ਼ਾਮਿਲ ਹੋਏਗਾ, ਕਿਉਂ ਉਹ ਵੀ ਤਾਂ

0: ਜੀ, ਸੋ ਨੱਚਦਿਆਂ ਟੱਪਦਿਆਂ ਸਮਾਂ ਬੀਤ ਜਾਂਦਾ ਹੈ, ਚੰਗੀ ਗੱਲ ਹੈ, ਇਸੇ ਤਰ੍ਹਾਂ ਹੀ ਹੱਸਦੇ ਵੱਸਦੇ ਰਿਹਾ ਕਰੋ।
1: ਜੀ
0: ਅਤੇ ਭੈਣਾਂ ਨੂੰ ਇੱਕ ਵਾਰ ਦੱਸ ਦਈਏ ਜਾਂਦੇ ਹੋਏ ਕਿ ਜਿਹੜੀਆਂ ਭੈਣਾਂ ਸਾਨੂੰ ਚਿੱਠੀ ਪਾਉਣਾ ਚਾਹੁੰਦੀਆਂ ਨੇ ਤਾਂ ਉਹ
1: ਜੀ
0: ਇਸ ਪਤੇ 'ਤੇ ਪਾ ਸਕਦੀਆਂ ਨੇ। ਪ੍ਰੋਗਰਾਮ ਨਾਰੀ ਲੋਕ ਲਿਖਣਾ ਤੁਸੀਂ, ਉਹਦੇ ਵਿੱਚ ਬ੍ਰੈਕਟ 'ਚ ਐਤਵਾਰ ਲਿਖ ਦਿਓ ਤੁਸੀਂ, ਜਾਂ ਇਕੱਲਾ ਨਾਰੀ ਲੋਕ ਵੀ ਲਿਖ ਦੋਗੇ ਤਾਂ ਵੀ ਸਰ ਜਾਏਗਾ। ਸੋ ਪ੍ਰੋਗਰਾਮ ਨਾਰੀ ਲੋਕ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ, ਪਿੰਨ ਕੋਡ 1470002। ਇਹ ਤਾਂ ਸੀ ਜੀ ਪਤਾ, ਜੇ ਭੈਣਾਂ ਸਾਨੂੰ ਚਿੱਠੀ ਭੇਜਣੀਆਂ ਚਾਹਣ
1: ਜੀ
0: ਤਾਂ ਭੈਣਾਂ ਇਸ ਪ੍ਰੋਗਰਾਮ ਲਈ ਵੀ ਚਿੱਠੀ ਭੇਜ ਸਕਦੀਆਂ ਨੇ, ਵੈਸੇ ਵੀ ਸਾਨੂੰ ਮੈਸੇਜ ਕਰ ਸਕਦੀਆਂ ਨੇ 9465026868 ਨੰਬਰ 'ਤੇ,
1: ਜੀ
0: ਹੁਣ ਸਮਾਂ ਜਿਹੜਾ ਇਜਾਜ਼ਤ ਨਹੀਂ ਦਿੰਦਾ ਕਿ ਪ੍ਰੋਗਰਾਮ ਨੂੰ ਅੱਗੇ ਵਧਾਇਆ ਜਾਵੇ। ਇਸੇ ਉਮੀਦ ਦੇ ਨਾਲ ਹੀ ਕਿ ਪ੍ਰੋਗਰਾਮ ਤੁਸੀਂ ਜ਼ਰੂਰ ਪਸੰਦ ਕੀਤਾ ਹੋਣਾ, ਮੈਨੂੰ ਅੰਮ੍ਰਿਤਪਾਲ ਕੌਰ ਨੂੰ
1: ਅਤੇ ਮੈਨੂੰ ਬਬਲੀਨ ਕੌਰ ਨੂੰ ਦਿਓ ਇਜਾਜ਼ਤ।
0: ਇਜਾਜ਼ਤ।

FM बैंड 100.6 मेगाहर्ट्ज से लाइव स्ट्रीमिंग जरिए न्यूज ऑन AIR ऐप ते अजे तुहाडा अपना रेडियो आकाशवाणी पटियाला समा मिलाओ जी। इस वेले दोपहर दे ठीक 1 बज रहे ने। ਹੁਣ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਜ ਦੇ ਦਿਨ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਪ੍ਰੋਗਰਾਮਾਂ ਦੇ ਵੇਰਵੇ ਤੋਂ ਠੀਕ ਬਾਅਦ ਤੁਸੀਂ ਸੁਣੋਗੇ ਹਿੰਦੀ ਫਿਲਮੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਨਗਮੇ। ਪ੍ਰੋਗਰਾਮ ਨਗਮੇ ਦੇ ਦੌਰਾਨ 1:10 ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 1:15 ਮੁੜ ਹਾਜ਼ਰ ਹੋਵਾਂਗੇ ਨਗਮੇ ਦਾ ਬਾਕੀ ਹਿੱਸਾ ਲੈ ਕੇ। ਪ੍ਰੋਗਰਾਮ ਸਰਫਰੋਸ਼ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 2 ਵਜੇ। ਤੁਹਾਡੇ ਸਭ ਦਾ ਪਸੰਦੀਦਾ ਪ੍ਰੋਗਰਾਮ ਲਾਈਵ ਫੋਨ ਇਨ ਪ੍ਰੋਗਰਾਮ 2 ਤੇਰੀਆਂ 2 ਮੇਰੀਆਂ ਦਾ ਸਮਾਂ ਹੋਏਗਾ ਬਾਅਦ ਦੁਪਹਿਰ 2:30 ਦਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਗੱਲਬਾਤ ਦਾ ਵਿਸ਼ਾ ਹੋਵੇਗਾ ਜੀ ਕਰੋ ਯੋਗ ਰਹੋ ਨਿਰੋਗ। ਇਸ ਵਿਸ਼ੇ 'ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਬਾਅਦ ਦੁਪਹਿਰ 3 ਵਜੇ ਤੁਸੀਂ ਆਨੰਦ ਮਾਣੋਗੇ ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਦਾ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ। ਸ਼ਾਮ 5:02 'ਤੇ ਅੱਜ ਤੁਸੀਂ ਸੁਣੋਗੇ ਪ੍ਰੋਗਰਾਮ ਸਰਗਰਮੀਆਂ। ਕਿਸਾਨ ਵੀਰਾਂ ਅਤੇ ਬੀਬੀਆਂ ਦਾ ਖਾਸ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 5:30 ਵਜੇ। ਅੱਜ ਸ਼ਾਮ 6:30 ਵਜੇ ਤੁਸੀਂ ਸੁਣੋਗੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਮਾਨਚੈਸਟਰ ਇੰਗਲੈਂਡ ਦੇ ਓਲਡ ਟ੍ਰੈਫੋਰਡ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦੀ ਆਫ ਟਿਊਬ ਕਮੈਂਟਰੀ ਦਾ ਸਿੱਧਾ ਪ੍ਰਸਾਰਣ 100.2 MHz 'ਤੇ ਅਤੇ ਸਾਡੇ ਬਾਕੀ ਦੇ ਰੋਜ਼ਾਨਾ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣੋਗੇ ਨਿਊਜ਼ ਔਨ AIR ਐਪ 'ਤੇ। ਨੌਜਵਾਨ ਭੈਣਾਂ ਅਤੇ ਵੀਰਾਂ ਦਾ ਖਾਸ ਪ੍ਰੋਗਰਾਮ ਬਿਬਦਿਓਰ ਲੈ ਕੇ ਹਾਜ਼ਰ ਹੋਵਾਂਗੇ ਠੀਕ ਸ਼ਾਮ 6:30 ਵਜੇ। ਸ਼ਾਮ 7 ਵਜੇ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 7:10 'ਤੇ ਪੇਸ਼ ਕਰਾਂਗੇ ਮਾਫ਼ ਕਰਨਾ ਜੀ 7:10 'ਤੇ ਤੁਸੀਂ ਸੁਣੋਗੇ ਸਰਕਾਰ ਦੇ 12 ਸਾਲ ਪੂਰੇ ਹੋਣ ਦੇ ਸੰਬੰਧ ਵਿੱਚ ਇੱਕ ਖਾਸ ਸੀਰੀਜ਼। ਇਹ ਸੀਰੀਜ਼ ਤੁਸੀਂ ਸੁਣੋਗੇ ਦੁਭਾਸ਼ੀ ਵਿੱਚ। ਰਾਤ 7:45 ਤੋਂ ਲੈ ਕੇ 8:15 ਤੱਕ ਤੁਸੀਂ ਆਨੰਦ ਮਾਣੋਗੇ ਹਿੰਦੀ ਅਤੇ ਪੰਜਾਬੀ ਗੀਤਾਂ ਦਾ ਆਨੰਦ ਮਾਣੋਗੇ ਪ੍ਰੋਗਰਾਮ ਸ਼ਾਮ ਸੁਹਾਨੀ ਤਹਿਤ। ਇਹ ਫੋਨ ਇਨ ਪ੍ਰੋਗਰਾਮ ਹੁੰਦਾ ਜੀ। ਰਾਤ 8:15 ਸਮਾਂ ਹੋਏਗਾ ਪ੍ਰੋਗਰਾਮ ਗੁਲਦਸਤਾ ਦਾ। ਕੌਮੀ ਸੇਵਾ ਵਿਵਿਧ ਭਾਰਤੀ ਦੇ ਪ੍ਰਸਾਰਣ ਤੁਸੀਂ ਸੁਣੋਗੇ ਰਾਤ 9 ਵਜੇ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਪੰਜਾਬੀ ਗੀਤਾਂ ਨਾਲ ਸਜਿਆ ਪ੍ਰੋਗਰਾਮ ਪੰਜਾਬੀ ਤੜਕਾ ਪੇਸ਼ ਕਰਾਂਗੇ ਠੀਕ ਰਾਤ 10:02 'ਤੇ। ਪੁਰਾਣੇ ਹਿੰਦੀ ਫਿਲਮੀ ਨਗਮਿਆਂ ਦਾ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਰਜਨੀਗੰਧਾ ਤਹਿਤ ਰਾਤ 10:30 ਵਜੇ। ਅੱਜ ਦੀ ਸਭਾ ਦੇ ਅਖੀਰ 'ਚ ਰਾਤ 11 ਵਜੇ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਅਤੇ 11:05 'ਤੇ ਰਹਿਣਗੇ ਅੰਗਰੇਜ਼ੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਅਤੇ ਅੱਜ ਦੇ ਪ੍ਰੋਗਰਾਮਾਂ ਦੀ ਸਭਾ ਦੀ ਸਮਾਪਤੀ ਹੋਏਗੀ ਜੀ ਠੀਕ ਰਾਤ 11:10 'ਤੇ। ਇਸੀ ਸਾਡੇ ਅੱਜ ਦੇ ਪਟਿਆਲਾ ਕੇਂਦਰ ਤੋਂ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ।

FM बैंड 100 शेरे 2 मेगाहर्ट्ज से लाइव स्ट्रीमिंग जरिए न्यूज ऑन AIR ऐप ते तोड़ा अपना रेडियो आकाशवाणी पटियाला समा मिलाओ जी। इस वेले दोपहर 1:04 हो रहे ने पेश कर रहे हैं प्रोग्राम नगमे। अज का नगमे प्रोग्राम लेके हाजिर हो चुके हैं थोड़ी अपनी रेडियो दोस्त बबलीन कौर। सारे श्रोतों का इस प्रोग्राम च स्वागत करते हैं। ਇਹ ਪ੍ਰੋਗਰਾਮ ਤੁਹਾਡੇ ਭੇਜੇ ਚਿੱਠੀਆਂ ਦੇ ਆਧਾਰਿਤ ਹੁੰਦਾ ਹੈ ਜੀ। ਇਸ ਪ੍ਰੋਗਰਾਮ 'ਚ ਤੁਸੀਂ ਆਨੰਦ ਮਾਣਦੇ ਹੋ ਹਿੰਦੀ ਫਿਲਮੀ ਗੀਤਾਂ ਦਾ। ਅੱਜ ਦੇ ਇਸ ਪ੍ਰੋਗਰਾਮ 'ਚ ਪਹਿਲਾ ਖਤ ਸ਼ਾਮਿਲ ਕਰ ਰਿਹਾ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਤੋਂ। ਖਤ ਭੇਜੇ ਨੇ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ, ਕਰਨਵੀਰ, ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ ਅਤੇ ਅਭਿਜੋਤ। ਗਾਂਧੀ ਚੌਂਕ ਰੋਪੜ ਤੋਂ ਸਾਨੂੰ ਖਤ ਭੇਜੇ ਨੇ ਹਰਦੇਵ, ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਮੁੱਲਾਪੁਰ ਦਾਖਾ ਮੰਡੀ ਤੋਂ ਕ੍ਰਿਸ਼ਨ ਗੋਪਾਲ ਸ਼ਰਮਾ, ਬਿੱਟੂ ਜੈਨ, ਟੀਟੂ ਜੈਨ, ਜੇ ਬੀ ਰਾਓ। ਪੁਰਾਣੀ ਮੰਡੀ ਮੁੱਲਾਪੁਰ ਤੋਂ ਰਾਜੇਸ਼ ਜੈਨ, ਅਰੁਣਾ ਜੈਨ, ਅਭਿਸ਼ੇਕ ਜੈਨ, ਗੌਤਮ, ਰਸਗੁੱਲਾ ਅਤੇ ਨਗੀਨਾ ਜੈਨ। ਮੈਸ ਕੇ ਟਾਪਾ ਤੋਂ ਖਤ ਭੇਜੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ ਅਤੇ ਗੁਰਮੰਨਤ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਸੋਨੂ ਨਿਗਮ ਅਤੇ ਸਾਥੀਆਂ ਦੀ ਆਵਾਜ਼ 'ਚ ਫਿਲਮ ਮੁਝਸੇ ਸ਼ਾਦੀ ਕਰੋਗੇ ਫਿਲਮ 'ਚੋਂ ਇੱਕ ਗੀਤ।

ਸ਼੍ਰੋਤਾ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਨਗਮੇ ਦਾ, ਆਪਣੀ ਰੇਡੀਓ ਦੋਸਤ ਬਬਲੀਨ ਕੌਰ ਦੇ ਨਾਲ। ਇਸ ਪ੍ਰੋਗਰਾਮ ਨੂੰ ਅਸੀਂ ਕੰਟੀਨਿਊ ਕਰਾਂਗੇ ਜੀ, ਪਰ ਲੈਂਦੇ ਹਾਂ ਇੱਕ ਛੋਟਾ ਜਿਹਾ ਵਕਫਾ ਸਮਾਚਾਰ ਦਾ। ਤੁਸੀਂ ਟਿਊਨ ਇਨ ਕੀਤਾ ਹੋਇਆ ਹੈ FM ਬੈਂਡ 100.2 MHz ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਆਕਾਸ਼ਵਾਣੀ ਦਾ ਪਟਿਆਲਾ ਕੇਂਦਰ। ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਹੁਣ ਤੋਂ ਕੁਝ ਹੀ ਪਲਾਂ ਵਿੱਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਅੱਜ ਭਾਰਤ ਅਤੇ ਦੁਨੀਆ ਭਰ ਵਿੱਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਵੱਧਦੀ ਉਮਰ ਦੇ ਪ੍ਰਭਾਵ ਨੂੰ ਰੋਕਣ ਲਈ ਯੋਗ ਵਿਸ਼ੇ ਨਾਲ ਮਨਾਇਆ ਜਾ ਰਿਹਾ ਹੈ। ਇਹ ਵਿਸ਼ਾ ਸਿਹਤਮੰਦ, ਸਰਗਰਮ ਅਤੇ ਸਨਮਾਨਜਨਕ ਉਮਰ ਲਈ ਯੋਗ ਨੂੰ ਜੀਵਨ ਭਰ ਦੇ ਅਭਿਆਸ ਵਜੋਂ ਅਪਣਾਉਣ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੋਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਵਿੱਚ ਦੇਸ਼ ਦੀ ਅਗਵਾਈ ਕੀਤੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਦੇ ਗਰੀਸਨ ਗਰਾਊਂਡ ਵਿੱਚ ਯੋਗ ਕੀਤਾ। ਪੰਜਾਬ ਵਿੱਚ ਰਾਜ ਭਰ ਵਿੱਚ ਵੀ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਨੇ ਸਵੇਰੇ ਯੋਗ ਸੈਸ਼ਨ ਕਰਾਏ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਰਾਜ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਓ ਨਸ਼ਿਆਂ ਨੂੰ ਨਾ ਕਹਿਣ ਲਈ ਇਕੱਠੇ ਹੋਈਏ ਅਤੇ ਵਿਕਸਿਤ ਭਾਰਤ ਦੇ ਹਿੱਸੇ ਵਜੋਂ ਇੱਕ ਰੋਸ਼ਨ ਪੰਜਾਬ ਬਣਾਈਏ।
1: ਪੰਜਾਬ ਦੇ ਲੋਕਾਂ ਨੂੰ ਨਿਸ਼ਚਿਤ ਰੂਪ ਸੇ ਅੱਜ ਉਨਕੇ ਸਾਥ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕਰ ਵਹਾਂ ਕੇ ਯੁਵਾ ਸਾਥੀਓਂ ਕੋ ਐਲਪੀਯੂ ਕੇ ਆਪਣੇ ਸਭੀ ਸੰਸਥਾ ਕੇ ਲੋਗੋਂ ਕੇ ਸਾਥ ਮਨਾਇਆ ਹੂੰ। ਮੁਝੇ ਪੂਰੀ ਉਮੀਦ ਹੈ ਪੰਜਾਬ ਆਪਣੇ ਭਵਿਸ਼ ਕੇ ਲੀਏ, ਪੰਜਾਬ ਜਿਸ ਪ੍ਰਕਾਰ ਸੇ ਆਪਣੇ ਸੰਘਰਸ਼, ਆਪਣੇ ਪਰਿਸ਼ਰਮ, ਆਪਣੀ ਮਿਹਨਤ ਕੇ ਲੀਏ ਜਾਣਾ ਜਾਤਾ ਹੈ, ਔਰ ਮੈਂ ਮਾਨਤਾ ਹੂੰ ਕਿ ਪੰਜਾਬ ਕੇ ਲੋਗੋਂ ਨੇ ਹਮੇਸ਼ਾ ਸੰਘਰਸ਼ ਕਰਕੇ ਆਪਣਾ ਮੁਕਾਮ ਪਾਇਆ ਹੈ, ਤੋ ਨਿਸ਼ਚਿਤ ਰੂਪ ਸੇ ਇਸ ਅੰਤਰਰਾਸ਼ਟਰੀ ਯੋਗਾ ਦਿਵਸ ਕੇ ਅਵਸਰ ਤੇ ਡਰਗਸ ਕੋ ਨੋ ਕਹੇਂਗੇ ਔਰ ਡਰਗਸ ਕੀ ਮਾਦ ਕੋ ਸਮਾਪਤ ਕਰਕੇ ਸਮਾਜ ਔਰ ਯੁਵਾ ਸਾਥੀਓਂ ਕੇ ਬੀਚ ਮੇਂ ਨਿਸ਼ਚਿਤ ਰੂਪ ਸੇ ਇੱਕ ਉਜਵਲ ਪੰਜਾਬ, ਜਹਾਂ ਪਰ ਵਿਕਸਿਤ ਭਾਰਤ ਕਾ ਸਪਨਾ ਹੈ, ਵਹੀਂ ਵਿਕਸਿਤ ਪੰਜਾਬ ਬਨੇ, ਇਸ ਦਿਸ਼ਾ ਮੇਂ ਹਮ ਆਗੇ ਬਢ।
0: ਸਰਹੱਦੀ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿੱਚ ਅਟਾਰੀ ਵਾਹਗਾ ਸਾਂਝੀ ਚੈੱਕ ਪੋਸਟ ACP, ਗੁਰਦਾਸਪੁਰ ਵਿੱਚ ਕਰਤਾਰਪੁਰ ਸਾਹਿਬ ਕੋਰੀਡੋਰ, ਫਿਰੋਜ਼ਪੁਰ ਵਿੱਚ ਸੀ ਹੁਸੈਨੀਵਾਲਾ ਅਤੇ ਫਾਜ਼ਿਲਕਾ ਸਰਹੱਦ ਤੇ JCP ਸਾਦਕੀ ਤੋਂ ਇਲਾਵਾ ਰਾਜ ਦੀਆਂ ਹੋਰ ਇਕਾਈਆਂ ਅਤੇ ਸਦਰ ਮੁਕਾਮਾਂ ਤੇ ਇਹ ਸਮਾਗਮ ਕਰਾਇਆ ਗਿਆ। ਪ੍ਰਸਿੱਧ ਸਾਂਝੀ ਚੈੱਕ ਪੋਸਟ ਅਟਾਰੀ ਵਿਖੇ ਮੁੱਖ ਮਹਿਮਾਨ BSF ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜ਼ਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਹਿੱਸਾ ਲੈਣ ਵਾਲਿਆਂ ਨੂੰ ਯੋਗ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਕੋਟਕਪੂਰਾ ਤੇ ਲਾਲਾ ਲਾਜਪਤ ਰਾਏ ਪਾਰਕ ਵਿਖੇ ਕਰਵਾਏ ਗਏ ਯੋਗ ਸਮਾਗਮ ਵਿੱਚ ਸ਼ਮੂਲੀਅਤ ਕਰਦਿਆਂ ਯੋਗ ਅਭਿਆਸ ਕੀਤਾ। ਯੋਗ ਦਿਵਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ DLSA ਚੰਡੀਗੜ੍ਹ ਨੇ ਅੱਜ ਜ਼ਿਲ੍ਹਾ ਕੋਰਟ ਕੰਪਲੈਕਸ ਚੰਡੀਗੜ੍ਹ ਵਿਖੇ ਇੱਕ ਯੋਗ ਸੈਸ਼ਨ ਕਰਾਇਆ। ਇਹ ਪ੍ਰੋਗਰਾਮ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ SLSA ਚੰਡੀਗੜ੍ਹ ਦੇ ਮੈਂਬਰ ਸਕੱਤਰ ਸ਼੍ਰੀ ਅਰੁਣ ਕੁਮਾਰ ਅਗਰਵਾਲ ਅਤੇ ਸ਼੍ਰੀ ਸੁਨੀਲ ਕੁਮਾਰ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਕਮ ਸਕੱਤਰ DLSA ਚੰਡੀਗੜ੍ਹ ਦੀ ਅਗਵਾਈ ਹੇਠ ਕਰਾਇਆ ਗਿਆ। ਹੁਸ਼ਿਆਰਪੁਰ ਨਗਰ ਨਿਗਮ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਵੋਟਾਂ 5 ਜੁਲਾਈ ਨੂੰ ਪੈਣਗੀਆਂ। ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਆਸ਼ਿਕਾ ਜੈਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬੰਧਿਤ ਨਗਰ ਨਿਗਮ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ 22 ਜੂਨ ਤੋਂ ਸ਼ੁਰੂ ਹੋਏਗੀ। ਉਮੀਦਵਾਰ 22, 23 ਅਤੇ 24 ਜੂਨ ਨੂੰ ਸਵੇਰੇ 11 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਣਗੇ, ਜਦਕਿ 25 ਜੂਨ ਨੂੰ ਦੁਪਹਿਰ 3 ਵਜੇ ਤੱਕ ਨਾਮਜ਼ਦਗੀ ਪੱਤਰ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ ਹੋਏਗੀ। 26 ਜੂਨ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਏਗੀ ਤੇ 27 ਜੂਨ ਨੂੰ ਦੁਪਹਿਰ 3 ਵਜੇ ਤੱਕ ਉਮੀਦਵਾਰ ਆਪਣੇ ਨਾਂ ਵਾਪਸ ਲੈ ਸਕਣਗੇ। ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ 5 ਜੁਲਾਈ ਨੂੰ ਨਗਰ ਨਿਗਮ ਦੇ 50 ਵਾਰਡਾਂ ਵਿੱਚ ਵੋਟਿੰਗ ਕਰਾਈ ਜਾਏਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 1,34,000 ਵੋਟਰ ਰਜਿਸਟਰਡ ਨੇ ਅਤੇ ਕੁੱਲ 139 ਪੋਲਿੰਗ ਬੂਥ ਬਣਾਏ ਗਏ ਨੇ। ਉਨ੍ਹਾਂ ਇਹ ਵੀ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਤੈਅ ਕੀਤਾ ਗਿਆ। ਚੋਣ ਅਮਲ 7 ਜੁਲਾਈ ਤੱਕ ਮੁਕੰਮਲ ਕਰ ਲਿਆ ਜਾਏਗਾ। ਸੰਗਠਿਤ ਅਪਰਾਧ ਅਤੇ ਗੈਂਗਸਟਰ ਨੈਟਵਰਕ ਵਿਰੁੱਧ ਇੱਕ ਵੱਡੀ ਸਫਲਤਾ ਵਿੱਚ ਰਾਜ ਵਿਸ਼ੇਸ਼ ਆਪਰੇਸ਼ਨ ਸੈੱਲ SSOC ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ CI ਜਲੰਧਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਗੈਂਗਸਟਰ ਮੋਡਿਊਲ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਇਸਦੇ 3 ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 3 ਵਿਦੇਸ਼ੀ ਆਧੁਨਿਕ ਪਿਸਤੌਲ ਅਤੇ ਗੋਲੀ ਸਿੱਕਾ ਬਰਾਮਦ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ DGP ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਇਹ ਇੱਕ ਵਿਅਕਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਇਆ, ਜਿਸ ਦੇ ਕਬਜ਼ੇ ਵਿੱਚੋਂ ਇੱਕ AK-47 ਰਾਈਫਲ ਅਤੇ 25 ਪਿਸਤੌਲਾਂ ਸਮੇਤ 26 ਆਧੁਨਿਕ ਹਥਿਆਰ ਬਰਾਮਦ ਹੋਏ ਨੇ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਅਤੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋਇਆ। ਇਹ ਜਥਾ 10 ਦਿਨਾਂ ਦੀ ਯਾਤਰਾ ਦੌਰਾਨ ਨਨਕਾਣਾ ਸਾਹਿਬ, ਪੰਜਾ ਸਾਹਿਬ, ਸੱਚਾ ਸੌਦਾ, ਕਰਤਾਰਪੁਰ ਸਾਹਿਬ, ਰੋੜੀ ਸਾਹਿਬ, ਗੁਰੂ ਰਾਮਦਾਸ ਜੀ ਦੇ ਜਨਮ ਸਥਾਨ ਤੇ ਹੋਰ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਕਰੇਗਾ। ਇਸ ਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਨਮਸਕਾਰ।

ਪ੍ਰੋਗਰਾਮ ਤੁਹਾਡੀ ਮਾਫ ਕਰਨਾ ਜੀ, ਪ੍ਰੋਗਰਾਮ ਨਗਮੇ 'ਚ ਅਗਲਾ ਖਤ ਸ਼ਾਮਲ ਕਰ ਰਹੇ ਹਾਂ ਜੀ। ਅਗਲਾ ਖਤ ਭੇਜਿਆ ਸਾਨੂੰ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ ਤੋਂ। ਇਹ ਖਤ ਭੇਜ ਰਹੇ ਨੇ ਰਾਜੂ ਟੁਟੇਜਾ, ਉਰਮਿਲਾ, ਗੁੱਡੂ, ਜੀਨੂ, ਮਨੂ, ਅਦਿਤਿਆ, ਭੂਮੀ, ਰਾਖੀ, ਅੰਮ੍ਰਿਤ ਅਤੇ ਇਹਨਾਂ ਦਾ ਪੂਰਾ ਪਰਿਵਾਰ। ਇੱਕ ਹੋਰ ਖਤ ਸ਼ਾਮਲ ਕਰ ਰਹੇ ਹਾਂ ਜੀ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਅਤੇ ਇਹਨਾਂ ਦੇ ਪੂਰੇ ਪਰਿਵਾਰ ਦਾ। ਇਹ ਖਤ ਭੇਜ ਰਹੇ ਨੇ ਜਮਸ਼ੇਦਪੁਰ ਤੋਂ, ਪਿੰਡ ਮਾਧੋਪੁਰ ਨੇੜੇ ਸਰਹੰਦ ਮੰਡੀ ਤੋਂ ਖਤ ਭੇਜ ਰਹੇ ਨੇ ਬਲਵਿੰਦਰ ਬਿੱਲਾ ਮਾਧੋਪੁਰੀ, ਰਾਜ ਕੌਰ, ਜੋਤੀ, ਗੋਲਡੀ, ਪੱਪੂ ਅਤੇ ਇਹਨਾਂ ਦਾ ਪੂਰਾ ਪਰਿਵਾਰ। ਇਹਨਾਂ ਦੇ ਨਾਲ ਕੁਝ ਹੋਰ ਨਾਮ ਜਿਹੜੇ ਹੈ ਸਾਨੂੰ ਕਲੀਅਰ ਨਹੀਂ ਸਮਝ ਆ ਰਹੇ ਹੈ, ਬਲਜੀਤ ਕੌਰ, ਬੇਅੰਤ ਕੌਰ ਅਤੇ ਰਾਜਵਿੰਦਰ ਕੌਰ ਵੀ ਇਹਨਾਂ ਦੇ ਨਾਲ ਨੇ। ਅਤੇ ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦਿਆਂ ਅੱਜ ਇਸ ਪ੍ਰੋਗਰਾਮ ਦਾ ਅਗਲਾ ਗੀਤ। ਇਹ ਗੀਤ ਤੁਸੀਂ ਸੁਣੋਗੇ ਜੀ ਫਿਲਮ ਚਲਤੇ ਚਲਤੇ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਉਦਿਤ ਨਾਰਾਇਣ ਅਤੇ ਅਲਕਾ ਯਾਗਨਿਕ ਹੋਰਾਂ ਨੇ, ਸੰਗੀਤ ਜਤਿਨ ਲਲਿਤਾ ਅਤੇ ਬੋਲ ਬੱਬੂ ਮਾਨ ਦੇ।

प्रोग्राम नगमे च कुछ होर खत शामिल कर लेने जी। अगला खत सानू भेज रहे श्री फतेहगढ़ साहब तो रामनाथ अतापुर ते इन्हां दे नाल सुखमनजीत सिंह ते सहजप्रीत कौर। रिंगनी छत्तीसगढ़ तों दिनेश वर्मा, करुणा वर्मा, दतरिंगी तों भागवत वर्मा, अलीवई तों गुलाबदास, मानिकपुर लच्छनपुर तों विश्वनाथ साहू ते चढ़ोंगरी पिपरिया तों दुर्गा राम साहू। ਵੱਡੀਆਂ ਜਾਲਾਂ ਤੋਂ ਖਤ ਭੇਜ ਰਹੇ ਨੇ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਅਤੇ ਇਹਨਾਂ ਦਾ ਪੂਰਾ ਪਰਿਵਾਰ। ਰੇਲਵੇ ਕਲੋਨੀ ਹਨੂਮਾਨਗੜ੍ਹ ਜੰਕਸ਼ਨ ਤੋਂ ਖਤ ਭੇਜ ਰਹੇ ਨੇ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੀ ਐੱਸ ਨਾਇਕ ਅਤੇ ਸ਼ੋਭਾ ਨਾਇਕ। ਛੱਤੀਸਗੜ੍ਹ ਭਾਟਾਪੁਰ ਦਤਰੇਂਗੀ ਤੋਂ ਦੁਆਰਿਕਾ ਪ੍ਰਸਾਦ ਵਰਮਾ, ਕਿਸ਼ੋਰ ਕੁਮਾਰ, ਦੀਪਕ ਕੁਮਾਰ ਅਤੇ ਜਵਿੰਦਰ ਕੁਮਾਰ। ਪਿੰਡ ਸਿਉਣਾ, ਜ਼ਿਲ੍ਹਾ ਪਟਿਆਲਾ ਤੋਂ ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ ਅਤੇ ਅਰਸ਼ਦੀਪ ਕੌਰ ਖਤ ਭੇਜ ਰਹੇ ਨੇ। ਮਸੀਤਾ ਡੱਬਵਾਲੀ ਤੋਂ ਖਤ ਸ਼ਾਮਲ ਕਰ ਰਹੇ ਹਨ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ ਅਤੇ ਹਨੀ ਲੋਟ ਹੋਰਾਂ ਦਾ। ਸਾਧੂ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼ ਅਤੇ ਵੇਦ ਪ੍ਰਕਾਸ਼ ਚੌਹਾਨ। ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਅਤੇ ਜਸ਼ਨ ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ ਖਤ ਭੇਜ ਰਹੇ ਨੇ। ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਹਿਬ ਰਾਹੀ, ਮਿਹਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਤੋਂ ਇਹਨਾਂ ਦਾ ਖਤ ਭੇਜਿਆ ਇਹਨਾਂ ਨੇ। ਅਲੀਕਾ ਤਹਿਸੀਲ ਡੱਬਵਾਲੀ ਤੋਂ ਖਤ ਭੇਜ ਰਹੇ ਨੇ ਰੂਪ ਸਿੰਘ ਲਖੋਤਰਾ, ਕਰਮਜੀਤ, ਸਰਬਜੀਤ, ਰਾਣੀ, ਸੋਨੂ ਅਤੇ ਰਜਨੀ। ਇੱਕ ਹੋਰ ਖਤ ਸ਼ਾਮਲ ਕਰ ਰਿਹਾ ਜੀ, ਪਿੰਡ ਕੈਰੋ, ਜ਼ਿਲ੍ਹਾ ਤਰਨ ਤਾਰਨ ਤੋਂ ਖਤ ਭੇਜ ਰਹੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਤ ਅਤੇ ਗੁਰਸ਼ਬਦ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਅੱਜ ਇਸ ਪ੍ਰੋਗਰਾਮ ਦਾ ਅਗਲਾ ਗੀਤ। ਇਹ ਗੀਤ ਲਿਆ ਗਿਆ ਜੀ, ਇਸ ਗੀਤ ਨੂੰ ਲਿਆ ਫਿਲਮ ਫਨਾ 'ਚੋਂ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸ਼ਾਨ ਕੈਲੇਸ਼ ਖੇਰ ਹੋਰਾਂ ਨੇ, ਸੰਗੀਤ ਜਤਿਨ ਲਲਿਤ ਦਾ ਅਤੇ ਬੋਲ ਪਰਸੂਨ ਜੋਸ਼ੀ ਦੇ।

ਸ਼੍ਰੋਤਿਓ, ਇਸ ਦੇ ਨਾਲ ਹੀ ਇਹ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਮੁਕੰਮਲ ਹੁੰਦਾ ਹੈ। ਜਿਹੜੀ ਵੀ ਸ਼੍ਰੋਤੇ ਸਾਨੂੰ ਖਤ ਭੇਜਣਾ ਚਾਹੁੰਦੇ ਨੇ, ਸਾਡਾ ਪਤਾ ਨੋਟ ਕਰ ਲੈਣ। ਸਾਡਾ ਪਤਾ ਹੈ ਜੀ, ਪ੍ਰੋਗਰਾਮ ਨਗਮੀ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਪਟਿਆਲਾ। ਸਾਡੇ ਏਰੀਆ ਦਾ ਪਿੰਨ ਕੋਡ ਹੈ ਜੀ 147002। ਇਸ ਦੇ ਨਾਲ ਹੀ ਮੈਨੂੰ ਬਬਲੀਨ ਕੌਰ ਨੂੰ ਪ੍ਰੋਗਰਾਮ ਨਗਮੀ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 MHz ਸੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ, ਅਤੇ ਤੁਸੀਂ ਸਾਡੇ ਪ੍ਰੋਗਰਾਮ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ TV ਨਾਲੋਂ ਨਾਲ ਸੁਣ ਰਹੇ ਹੋ। ਸਮਾਂ ਮਿਲਾਓ ਜੀ, ਇਸ ਵੇਲੇ ਦੁਪਹਿਰ ਦੇ 1:40 ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਵਿੱਚ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। 1:50 ਤੇ ਸਮਾਂ ਹੋਵੇਗਾ ਜੀ ਉਰਦੂ ਵਿੱਚ ਖਬਰਾਂ ਦਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 2 ਵਜੇ ਹਾਜ਼ਰ ਹੋਵਾਂਗੇ ਫੌਜੀ ਵੀਰਾਂ ਲਈ ਖਾਸ ਪ੍ਰੋਗਰਾਮ ਸਰਫਰੋਸ਼ ਲੈ ਕੇ।

0: नमस्कार, ये आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ 'ਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਕਿਹਾ, ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇੱਕ ਨਵੀਂ ਸੋਚ ਨਾਲ ਅੱਗੇ ਵਧ ਰਿਹਾ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਦਿੱਤਾ ਸੱਦਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ 'ਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ ਤੇ 3 ਦੇਸ਼ਾਂ ਦੀ ਕ੍ਰਿਕਟ ਲੜੀ 'ਚ ਭਾਰਤ A ਅਤੇ ਮੇਜ਼ਬਾਨ ਸ਼੍ਰੀਲੰਕਾ A ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ ਹੈ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਦੇਸ਼ ਵਿੱਚ ਬਣੇ ਭਾਰਤੀ ਜਲ ਸੈਨਾ ਦੇ 3 ਸਮੁੰਦਰੀ ਜਹਾਜ਼ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਜਹਾਜ਼ ਨਿਰਮਾਣ ਖੇਤਰ 'ਚ ਇੱਕ ਨਵੀਂ ਸੋਚ ਨਾਲ ਅੱਗੇ ਵਧ ਰਿਹਾ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲੀ ਦੇ ਸਾਲਾਂ 'ਚ ਕਈ ਨੀਤੀਗਤ ਸੁਧਾਰ ਕੀਤੇ ਨੇ ਤੇ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਨੇ। ਉਨ੍ਹਾਂ ਕਿਹਾ ਕਿ ਜਹਾਜ਼ਾਂ ਦੀ ਦੇਖਭਾਲ, ਮੁਰੰਮਤ ਤੇ ਸੰਚਾਲਨ ਨੂੰ ਇੱਕ ਪ੍ਰਮੁੱਖ ਰਾਸ਼ਟਰੀ ਮਿਸ਼ਨ ਵਜੋਂ ਦੇਖਿਆ ਜਾ ਰਿਹਾ ਹੈ।
1: भारत आज अपने पूरे मैरिटाइम इकोसिस्टम को सशक्त बना रहा है, इसलिए आज भारत अपने बंदरगाहों का आधुनिकीकरण कर रहा है, नई क्षमता तैयार कर रहा है, नई कनेक्टिविटी बना रहा है, मल्टी मॉडल लॉजिस्टिक नेटवर्क विकसित कर रहा है, सागरमाला जैसे अभियान इसी व्यापक सोच का हिस्सा है।
0: ਉਨ੍ਹਾਂ ਕਿਹਾ ਕਿ ਸਮੁੰਦਰੀ ਖੇਤਰ ਭਵਿੱਖ ਵਿੱਚ ਲੱਖਾਂ ਨੌਕਰੀਆਂ ਪੈਦਾ ਕਰ ਸਕਦੈ। ਸ੍ਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਤੇ ਰੱਖਿਆ ਬਰਾਮਦ ਲਗਾਤਾਰ ਵੱਧ ਰਹੇ ਨੇ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਨ੍ਹਾਂ 3 ਸਵਦੇਸ਼ੀ ਸਮੁੰਦਰੀ ਜਹਾਜ਼ਾਂ ਦਾ ਜਲ ਸੈਨਾ 'ਚ ਸ਼ਾਮਲ ਹੋਣਾ ਭਾਰਤ ਦੀ ਸਮੁੰਦਰੀ ਸਮਰੱਥਾ ਦੇ ਵਿਕਾਸ 'ਚ ਇੱਕ ਮਹੱਤਵਪੂਰਨ ਤੇ ਇਤਿਹਾਸਕ ਮੀਲ ਪੱਥਰ ਹੋਏਗਾ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਅਤਿਆਧੁਨਿਕ ਤਕਨਾਲੋਜੀ ਨਾਲ ਲੈਸ ਇਹ ਜਹਾਜ਼ ਦੇਸ਼ ਦੇ ਮਜ਼ਬੂਤ ਰੱਖਿਆ ਨਿਰਮਾਣ ਵਾਤਾਵਰਣ ਪ੍ਰਣਾਲੀ ਤੇ ਇੱਕ ਆਤਮ ਨਿਰਭਰ ਭਾਰਤ ਪ੍ਰਤੀ ਇਸ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਨੇ। ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਹੈ। ਇਸ ਸਾਲ ਦਾ ਵਿਸ਼ਾ, ਵੱਧ ਰਹੀ ਉਮਰ, ਵਧਣ ਦੇ ਪ੍ਰਭਾਵਾਂ ਦਾ ਮੁਕਾਬਲਾ ਕਰਨ ਲਈ ਯੋਗ ਰੱਖਿਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇੱਕ ਸਮਾਗਮ 'ਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਕੁਝ ਹਿੱਸਿਆਂ 'ਚ 21 ਜੂਨ ਸਾਲ ਦਾ ਸਭ ਤੋਂ ਲੰਮਾ ਦਿਨ ਹੈ ਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਵੀ ਬਣ ਗਿਆ।
1: भारत में हिमालय से लेकर हिंद महासागर तक, पूर्वोत्तर और पूरब में बंगाल से लेकर पश्चिम में सौराष्ट्र तक, पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है, योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूँ।
0: ਉਧਰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ ਯੋਗ ਦਿਵਸ ਪ੍ਰੋਗਰਾਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਪ੍ਰੋਗਰਾਮ ਸਦਰ ਖੇਤਰ ਦੇ ਗੈਰੀਸਨ ਗਰਾਊਂਡ 'ਚ ਆਯੋਜਿਤ ਕੀਤਾ ਗਿਆ। ਯੋਗ ਬਾਰੇ ਬੋਲਦਿਆਂ ਰਾਸ਼ਟਰਪਤੀ ਮੁਰਮੂ ਨੇ ਕਿਹਾ,
2: ਮੇਰਾ ਮੰਨਣਾ ਹੈ ਕਿ ਯੋਗ ਸੇ ਜੁੜੇ ਸੰਸਥਾਓਂ ਤੇ ਨਿਸ਼ਠਾਪੂਰਨ

0: प्रयासों के बल पर योग जन जन तक पहुंचना और समस्त मानवता के कल्याण का आधार स्तंभ है। मैं सभी देशवासियों से ये संकल्प लेने का आग्रह करती हूँ, ये योग को अपने दैनिक जीवन का अभिन्न अंग बनाएंगे। ऐसा करके ये स्वस्थ व्यक्ति, स्वस्थ परिवार, स्वस्थ समाज, स्वस्थ राष्ट्र और स्वस्थ विश्व के निर्माण के महान लक्ष्य में अपना योगदान देंगे।
1: उपराष्ट्रपति सीपी राधाकृष्णन ने कहा कि योग शारीरिक, मानसिक ते अध्यात्मिक सेहत लई बहुत फायदेमंद है। अंतरराष्ट्रीय योग दिवस मनाने लिए आज राष्ट्रीय राजधानी क्षेत्र च कई समागमों का आयोजन किया गया। केंद्रीय सेहत मंत्री जगत प्रकाश नड्डा, विदेश मंत्री डॉ एस जयशंकर, खेड मंत्री मनसुख मांडविया ते सिक्ख्या मंत्री धर्मेंद्र प्रधान समेत कई पतवंतियां ने योग सैशन च हिस्सा लिया। इधर पंजाब भर में भी अंतरराष्ट्रीय योग दिवस मनाया गया। वख-वख सरकारी ते निजी संगठनों ते संस्थावां ने सवेरे योग सैशन करवाए। बीजेपी के राष्ट्र प्रधान नितिन नवीन ने जलंधर नेड़े लवली प्रोफेशनल यूनिवर्सिटी विखे योग सैशन च शिरकत की। उन्होंने सूबे के लोगों, खासकर नौजवानों नू नशा तो दूर रहने का सहता दिता।
2: पंजाब के लोगों को निश्चित रूप से आज उनके साथ अंतर्राष्ट्रीय योगा दिवस मनाकर वहाँ के युवा साथियों को एलपीयू के अपने सभी संस्था के लोगों के साथ मनाया हूँ। मुझे पूरी उम्मीद है पंजाब अपने भविष्य के लिए, पंजाब जिस प्रकार से अपने संघर्ष, अपने परिश्रम, अपने मेहनत के लिए जाना जाता है और मैं मानता हूँ कि पंजाब के लोगों ने हमेशा संघर्ष करके अपना मुकाम पाया है, तो निश्चित रूप से इस अंतर्राष्ट्रीय योगा दिवस के अवसर पर ड्रग्स को नो कहेंगे और ड्रग्स के माध्यम को समाप्त करके समाज और युवा साथियों के बीच में निश्चित रूप से उज्ज्वल पंजाब, जहां पर विकसित भारत का सपना है, वहीं विकसित पंजाब बने, इस दिशा में हम आगे बढ़े।
1: सीमा सुरक्षा बल ने अमृतसर विच अटारी वाघा सांझी चेक पोस्ट, गुरदासपुर विच करतारपुर साहब लांघे, फिरोजपुर च सांगी चेक पोस्ट हुसैनीवाला ते फाजिलका सरहद ते सादकी चेक पोस्ट तो इलावा सूबे दीआं होरनां इकाइआं ते हैडक्वार्टर ते योग समागम का जश्न मनाया। प्रसिद्ध सांझी चैकपोस्ट अटारी विखे मुख मेहमान वजों शामिल होए बीएसएफ पंजाब फ्रंटियर के इंस्पैक्टर जनरल डॉ अतुल फुलचेले ने सरहदी पिंड वासियां समेत भागीदारां योग नूं अपने रोजमर्रा च शामिल करने लई उत्साहित किया। केंद्रीय संचार ब्यूरो ते सूचना ते प्रसारण मंत्रालय दीआं पंजाब ते चंडीगढ़ स्थित इकाइयां ने भी जागरूकता प्रोग्राम आयोजित करके कौमांतरी योग दिवस मनाया। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਰਾਜਸਥਾਨ ਦੇ ਸਰਹੱਦੀ ਖੇਤਰਾਂ ਵਿਚ ਰੇਲ ਨੈਟਵਰਕ ਵਿਕਸਿਤ ਕਰਨ ਦੀਆਂ ਯੋਜਨਾਵਾਂ ਤੇ ਕੰਮ ਚੱਲ ਰਿਹੈ। ਬੀਕਾਨੇਰ ਵਿਚ ਲਾਲਗੜ੍ਹ ਸਾਬਰਮਤੀ ਰੇਲ ਗੱਡੀ ਨੂੰ ਰਵਾਨਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਨਾ ਸਿਰਫ ਲੋਕਾਂ ਨੂੰ ਬਿਹਤਰ ਰੇਲ ਸੰਪਰਕ ਪ੍ਰਦਾਨ ਕਰੇਗਾ ਸਗੋਂ ਰਾਸ਼ਟਰ ਸੁਰੱਖਿਆ ਨੂੰ ਵੀ ਮਜ਼ਬੂਤ ਕਰੇਗਾ। ਉਨ੍ਹਾਂ ਦਸਿਆ ਕਿ ਰਾਜਸਥਾਨ ਚ 76,000 ਕਰੋੜ ਰੁਪਏ ਤੋਂ ਵੱਧ ਦੇ ਰੇਲ ਪ੍ਰੋਜੈਕਟ ਚੱਲ ਰਹੇ ਨੇ। ਸ੍ਰੀ ਵੈਸ਼ਨਵ ਅੱਜ ਜੈਪੁਰ ਤੋਂ ਖਾਤੀਪੁਰਾ ਦਰਭੰਗਾ ਅੰਮ੍ਰਿਤ ਭਾਰਤ ਐਕਸਪ੍ਰੈਸ ਨੂੰ ਵੀ ਰਵਾਨਾ ਕਰਨਗੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਾਂ ਵਿਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਦੇਸ਼ ਤੇ ਵਿਦੇਸ਼ਾਂ ਦੇ ਵੱਖ ਵੱਖ ਸ਼ਹਿਰਾਂ ਚ 72,79,000 ਤੋਂ ਵੱਧ ਉਮੀਦਵਾਰ ਪ੍ਰੀਖਿਆ ਦੇ ਰਹੇ ਨੇ। ਰਾਸ਼ਟਰੀ ਪ੍ਰੀਖਿਆ ਏਜੰਸੀ ਵੱਲੋਂ ਅੱਜ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਪ੍ਰੀਖਿਆ ਕੇਂਦਰਾਂ ਚ ਦਾਖਲਾ ਸਵੇਰੇ 11 ਵਜੇ ਸ਼ੁਰੂ ਹੋਇਆ ਸੀ, ਜੋ ਹੁਣ ਤੋਂ ਥੋੜੀ ਦੇਰ ਪਹਿਲਾਂ ਦੁਪਹਿਰ 1:30 ਵਜੇ ਬੰਦ ਹੋ ਗਿਆ। ਵਿਦਿਆਰਥੀਆਂ ਨੂੰ ਇੱਕ ਨਵਾਂ ਐਡਮਿਟ ਕਾਰਡ ਤੇ ਇੱਕ ਵੈਧ ਫੋਟੋ ID ਲਿਆਉਣੀ ਲਾਜ਼ਮੀ ਕੀਤੀ ਗਈ ਹੈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਪ੍ਰਸਾਰਿਤ ਹੋ ਰਹੇ ਉਸ ਦਾਅਵੇ ਦਾ ਖੰਡਨ ਕੀਤਾ ਜਿਸ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 6,550 ਰੁਪਏ ਦੀ ਪ੍ਰੋਸੈਸਿੰਗ ਫੀਸ ਨਾਲ 10 ਲੱਖ ਤੇ ਕਰਜ਼ ਦਿੱਤੇ ਜਾ ਰਹੇ ਨੇ। ਪ੍ਰੈਸ ਸੂਚਨਾ ਬਿਊਰੋ ਦੀ ਤੱਥਾਂ ਦੀ ਜਾਂਚ ਬਾਰੇ ਇਕਾਈ ਨੇ ਸਪਸ਼ਟ ਕੀਤਾ ਕਿ ਇਸ ਨਾਲ ਸਬੰਧਤ ਪੱਤਰ ਪੂਰੀ ਤਰ੍ਹਾਂ ਫਰਜ਼ੀ ਹੈ। ਨਾਰਵੇ ਦੇ ਪ੍ਰਾਇਮਰੀ ਸਕੂਲਾਂ ਵਿਚ ਜਨਰੇਟਿਵ ਆਰਟੀਫਿਸ਼ਲ ਇੰਟੈਲੀਜੈਂਸ ਟੂਲ ਦੀ ਵਰਤੋਂ ਤੇ ਕਰੀਬ ਪੂਰੀ ਤਰ੍ਹਾਂ ਪਾਬੰਦੀ ਲਗਾਈ ਜਾ ਰਹੀ ਹੈ। ਵੱਡੇ ਬੱਚਿਆਂ ਦੀ ਸਿੱਖਿਆ ਚ ਇਨ੍ਹਾਂ ਦੀ ਵਰਤੋਂ ਸੀਮਿਤ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜੋਨਾਸ ਕਹਿਰ ਸਟੋਰ ਨੇ ਕਿਹਾ ਕਿ AI ਦੀ ਵਰਤੋਂ ਛੋਟੇ ਬੱਚਿਆਂ ਦੇ ਆਪਣੇ ਸਿੱਖਿਆ ਦੇ ਮਹੱਤਵਪੂਰਨ ਪੜਾਵਾਂ ਤੋਂ ਖੁੰਝਣ ਦੇ ਜੋਖਮ ਨੂੰ ਵਧਾਉਂਦੀ ਹੈ। ਨਾਰਵੇ ਦੀ ਸਰਕਾਰ ਨੇ 2024 ਚ ਟੈਸਟ ਸਕੋਰਾਂ ਚ ਵਿਆਪਕ ਗਿਰਾਵਟ ਨੂੰ ਦੇਖਦਿਆਂ ਸਕੂਲਾਂ ਚ ਸਮਾਰਟਫੋਨ ਤੇ ਪਾਬੰਦੀ ਲਗਾ ਦਿੱਤੀ ਸੀ। ਅਮਰੀਕਾ ਦੇ ਉਪਰਾਸ਼ਟਰਪਤੀ JD ਵੈਂਸ ਸਵਿਟਜ਼ਰਲੈਂਡ ਪਹੁੰਚ ਗਏ ਨੇ, ਜਿੱਥੇ ਅਮਰੀਕਾ ਤੇ ਇਰਾਨ ਦਰਮਿਆਨ ਗੱਲਬਾਤ ਹੋਣ ਦੀ ਉਮੀਦ ਹੈ। ਸ੍ਰੀ ਵੈਂਸ ਨੇ ਕਿਹਾ ਕਿ ਦੋਵਾਂ ਮੁਲਕਾਂ ਦਰਮਿਆਨ ਪਰਮਾਣੂ ਮੁੱਦਿਆਂ ਤੇ ਗੱਲਬਾਤ ਲਈ ਇੱਕ ਢਾਂਚਾ ਵਿਕਸਿਤ ਕੀਤਾ ਜਾਵੇਗਾ। ਤਿੰਨ ਦੇਸ਼ਾਂ ਦੀ ਕ੍ਰਿਕਟ ਲੜੀ ਵਿਚ ਭਾਰਤ ਏ ਅਤੇ ਮੇਜ਼ਬਾਨ ਸ੍ਰੀਲੰਕਾ ਏ ਦਰਮਿਆਨ ਆਖਰੀ ਮੈਚ ਖੇਡਿਆ ਜਾ ਰਿਹਾ। ਇਹ ਮੈਚ ਦੰਬੂਲਾ ਸਟੇਡੀਅਮ ਚ ਖੇਡਿਆ ਜਾ ਰਿਹਾ। ਸ੍ਰੀਲੰਕਾ ਏ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਖ਼ਬਰਾਂ ਲਿਖੇ ਜਾਣ ਤੱਕ ਭਾਰਤ ਏ ਨੇ 49 ਓਵਰਾਂ ਚ 8 ਵਿਕਟਾਂ ਦੇ ਨੁਕਸਾਨ ਤੇ 370 ਦੌੜਾਂ ਬਣਾਈਆਂ ਨੇ। ਭਾਰਤ ਨੇ ਚੇਨਈ 'ਚ ਖੇਡੇ ਗਏ ਤੀਜੇ ਤੇ ਆਖਰੀ ਕਰੂਜ਼ਾ ਕ੍ਰਿਕਟ ਮੈਚ ਵਿੱਚ ਅਫਗਾਨਿਸਤਾਨ ਨੂੰ 9 ਵਿਕਟਾਂ ਨਾਲ ਹਰਾ ਕੇ ਲੜੀ 3-0 ਨਾਲ ਜਿੱਤ ਲਈ ਹੈ। ਭਾਰਤ ਨੇ 29ਵੇਂ ਓਵਰ 'ਚ 1 ਵਿਕਟ ਦੇ ਨੁਕਸਾਨ ਤੇ 224 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ। 5 ਵਿਕਟਾਂ ਲੈਣ ਵਾਲੇ ਪ੍ਰਸਿੱਧ

0: ਸੜਕ ਤੇ ਵਾਹਨ ਚਲਾਉਂਦਿਆਂ ਜਾਂ ਪੈਦਲ ਚੱਲਣ ਸਮੇਂ ਆਵਾਜਾਈ ਦੇ ਨਿਯਮਾਂ ਦੀ ਪਾਲਣਾ ਕਰੋ
1: ਅਤੇ ਦੇਸ਼ ਦੇ ਚੰਗੇ ਨਾਗਰਿਕ ਬਣੋ।
0: ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ।
2: ਸੜਕ ਸੁਰੱਖਿਆ ਸਭ ਦੀ ਸੁਰੱਖਿਆ, ਆਪ ਵੀ ਬਚੋ, ਦੂਜਿਆਂ ਨੂੰ ਵੀ ਬਚਾਓ। ਹੱਸਦੇ ਹੱਸਦੇ ਘਰ ਤੋਂ ਜਾਓ, ਹੱਸਦੇ ਹੱਸਦੇ ਘਰ ਨੂੰ ਆਓ।
3: ਪ੍ਰੋਗਰਾਮ ਸਰਫਰੋਸ਼ 'ਚ ਅਗਲਾ ਗੀਤ ਸੁਣਦੇ ਹਾਂ ਮੁਹੰਮਦ ਰਫੀ ਦੀ ਆਵਾਜ਼ 'ਚ, ਫਿਲਮ ਇੱਕ ਸਪੀਰਾ ਇੱਕ ਲੁਟੇਰਾ 'ਚੋਂ।

ਚਿਹਰਿਆਂ ਬਾਰੇ ਪਤਾ ਨਾ ਲੱਗਦਾ, ਜੇ ਕਲੀਆਂ ਦੇ ਫੁੱਲ ਬਣ ਕੇ ਨਾ ਖਿੜਦੇ, ਸ਼ਿੰਗਾਰਾਂ 'ਚ ਸੰਗ ਜਾਣਾ, ਰੰਗਾਂ 'ਚ ਰੰਗ ਜਾਣਾ। ਕਿੱਥੋਂ ਸੀ ਇਹ ਢੰਗ ਆਉਣਾ, ਜੇ ਤਿਤਲੀਆਂ ਦੇ ਖੰਭਾਂ 'ਚ ਰੰਗ ਨਾ ਮਿਲਦੇ। ਖਾਬਾਂ ਨੂੰ ਖੰਭ ਲਾਉਂਦੇ ਕਿਵੇਂ, ਕੋਇਲਾਂ ਵਾਂਗ ਅਸੀਂ ਗਾਉਂਦੇ ਕਿਵੇਂ। ਜੇ ਪਰਿੰਦਿਆਂ ਲਈ ਆਕਾਸ਼ ਨਾ ਹੁੰਦਾ, ਪਰਛਾਵੇਂ ਨੇ ਵੀ ਨਾਲ ਨਹੀਂ ਸੀ ਚੱਲਣਾ। ਜੇ ਸੂਰਜ ਦਾ ਪ੍ਰਕਾਸ਼ ਨਾ ਹੁੰਦਾ। ਇਹ ਕੁਦਰਤ ਨਿਆਰੀ ਸਾਨੂੰ ਸਭ ਨੂੰ ਪਿਆਰੀ, ਇਹਨੂੰ ਸਾਂਭ ਕੇ ਦੁੱਖਾਂ ਨੂੰ ਹਸਾ ਲਈਏ, ਇਹਨੂੰ ਸਾਂਭ ਕੇ ਆਪਣਾ ਆਪ ਵਸਾ।

0: ਸ਼੍ਰੋਤਿਓ ਪ੍ਰੋਗਰਾਮ ਦੋ ਤੇਰੀਆਂ ਦੋ ਮੀਰੀਆਂ 'ਚ ਮੈਂ ਹਾਂ ਤੁਹਾਡੇ ਨਾਲ ਬਬਲੀਨ ਕੌਰ। ਅੱਜ ਜਿਹੜੇ ਵਿਸ਼ੇ ਦੀ ਗੱਲ ਕਰਾਂਗੇ ਉਹ ਹੈ ਜੀ ਕਰੋ ਯੋਗ ਰਹੋ ਨਿਰੋਗ। ਪਰ ਪ੍ਰੋਗਰਾਮ ਦੇ ਸ਼ੁਰੂਆਤ 'ਚ ਹੀ ਇੱਕ ਗੁਜ਼ਾਰਿਸ਼ ਮੈਂ ਉਹਨਾਂ ਸਾਰਿਆਂ ਸਰੋਤਿਆਂ ਨੂੰ ਕਰਨਾ ਚਾਹਾਂਗੀ ਜਿਨ੍ਹਾਂ ਨੂੰ ਹਜੇ ਇੱਕ ਹਫ਼ਤੇ ਦਾ ਵਕਫਾ ਨਹੀਂ ਹੋਇਆ, ਕਿਰਪਾ ਕਰਕੇ ਇਸ ਪ੍ਰੋਗਰਾਮ 'ਚ ਕਾਲ ਨਾ ਕਰਨਾ, ਕਿਉਂਕਿ ਤੁਹਾਡੀ ਕਾਲ ਔਨ ਏਅਰ ਨਹੀਂ ਲੈ ਕੇ ਜਾ ਸਕਦੇ। ਅਸੀਂ ਕੁਝ ਰੂਲਸ ਐਂਡ ਰੈਗੂਲੇਸ਼ਨਸ ਹੁੰਦੇ ਜਿਨ੍ਹਾਂ ਨੂੰ ਸਾਨੂੰ ਸਾਰਿਆਂ ਨੂੰ ਫੋਲੋ ਕਰਨਾ ਪੈਂਦਾ ਅਤੇ ਸੋਣਾ ਵੀ ਤਾਂ ਹੀ ਲੱਗਦਾ ਪ੍ਰੋਗਰਾਮ, ਅਤੇ ਤਾਂ ਕਿ ਸਾਡੇ ਆਕਾਸ਼ਵਾਣੀ ਪਟਿਆਲਾ ਦੇ ਕੁਝ ਹੋਰ ਜਿਹੜੇ ਸਾਥੀ ਨੇ, ਕੁਝ ਹੋਰ ਜਿਹੜੇ ਸਾਡੇ ਆਕਾਸ਼ਵਾਣੀ ਪਟਿਆਲਾ ਦੇ ਸਰੋਤੇ ਨੇ, ਉਹਨਾਂ ਨੂੰ ਵੀ ਇਸ ਪ੍ਰੋਗਰਾਮ 'ਚ ਗੱਲਬਾਤ ਕਰਨ ਦਾ ਮੌਕਾ ਮਿਲ ਸਕੇ। ਅਤੇ ਆਓ ਗੱਲ ਕਰਦੇ ਹਾਂ ਸਾਡੇ ਪਹਿਲੇ ਕਾਲਰ ਨਾਲ। ਸਾਡੇ ਨਾਲ ਪਹਿਲੇ ਕਾਲਰ ਜੁੜ ਚੁੱਕੇ ਨੇ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ ਭੈਣ ਜੀ।
0: ਸਤਿ ਸ਼੍ਰੀ ਅਕਾਲ ਸਰ, ਸਾਰਿਆਂ ਨੂੰ ਆਪਣਾ ਨਾਂ ਦੱਸ ਦਿਓ।
1: ਨਾਮ ਮੇਰਾ ਜੋਗਿੰਦਰ ਸਿੰਘ, ਪਿੰਡ ਸਾਹਿਬਜ਼ਾ ਜੀ।
0: ਜੀ, ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਹਾਂਜੀ,
0: ਕੀ ਕਹਿਣਾ ਚਾਹੋਗੇ ਯੋਗਾ ਤੇ?
1: ਯੋਗ ਬਾਰੇ ਮੈਂ ਕਹਿੰਦਾ ਜੀ, ਯੋਗ ਅਭਿਆਸ ਜਿਹੜਾ ਚਲਾਇਆ ਇਹ ਜੀ ਸਾਰ ਫਾਇਦੇਮੰਦ ਹੈ ਜੀ। ਹਰੇਕ ਇਨਸਾਨ ਨੂੰ ਸੋਚਣਾ ਚਾਹੀਦਾ ਜ਼ਿੰਦਗੀ ਬਾਰੇ
0: ਜੀ।
1: ਜਿਹੜੀ ਜ਼ਿੰਦਗੀ ਆ ਇਹ ਨਹੀਂ ਮਿਲਦੀ ਜੀ, ਤੇ ਆਪਾਂ ਇੱਕ ਘੰਟਾ ਵੀ ਰੋਜ਼ ਇਹਦੇ 'ਚ ਆਪਣੀ ਯੋਗ ਕਰਾਂਗੇ, ਆਪਣੇ ਜਿਹੜੇ ਰੋਗ ਨੇ ਉਹ ਤੋਂ ਰਹਿਤ ਹੋ ਜਾਵਾਂਗੇ। ਯਾਨੀ ਕਿ ਸਰੀਰ ਦਾ ਇਹ ਜਿਹੜੀ ਕਸਰਤ ਹੋਵੇ ਤਾਂ ਬੱਚਿਆ ਰਹਿੰਦਾ, ਕੋਈ ਵੀ ਸਮਾਨ ਆ ਜੇ ਆਪਾਂ ਖੜਾ ਲਾਂਗੇ ਤਾਂ ਖੜੇ ਜਾਂਦਾ ਜੀ।
0: ਜੀ, ਤੇ ਸਰ ਤੁਹਾਡੀ ਜ਼ਿੰਦਗੀ 'ਚ ਯੋਗਾ ਦਾ ਕੀ ਮਹੱਤਵ ਹੈ?
1: ਮੇਰਾ ਤਾਂ ਜੀ ਹੁਣ ਗੱਲ ਇਹ ਆ, ਮੇਰੀ ਥੋੜ੍ਹੀ ਜਿਹੀ ਉਮਰ ਲੰਘ ਗਈ ਤਾਂ ਯੋਗਾ ਕਰੇ ਹੀ ਨਹੀਂ। ਅਸੀਂ ਤਾਂ ਕੰਮ ਕਰਦੇ ਸੀ ਬਾਹਰ ਖੇਤੀ ਦਾ ਜੀ।
0: ਜੀ, ਤੇ ਫਿਰ ਤੁਸੀਂ ਆਪਣੇ ਪਰਿਵਾਰ 'ਚ ਆਪਣੇ ਬੱਚਿਆਂ ਨੂੰ ਜ਼ਰੂਰ ਇਸ ਦਾ ਮਹੱਤਵ ਦੱਸੋ।
1: ਹੋਰ ਹੁਣ ਜੀ ਬੱਚਿਆਂ ਨੂੰ ਕਹਿੰਦੇ ਆ ਵੀ ਹੁਣ ਜਿਹੜੇ ਇਹ ਜਿਹੜੇ ਜਦ ਸਮਾਂ ਹੋਰ ਸੀ ਜੀ, ਹੁਣ ਜਿਹੜਾ ਹੁਣ ਦਾ ਸਮਾਂ ਹੋਰ ਆ, ਕਿਉਂਕਿ ਆਪਾਂ ਕੂਲਰਾਂ ਥੱਲੇ
0: ਫਰਿੱਜਾਂ
1: ਬਾਹਰ ਦੀ ਹਵਾ ਤਾਂ ਲੈਂਦੇ ਨੇ ਜੀ। ਸਾਡੇ ਟਾਈਮ ਦਾ ਜੀ ਸਾਰੇ ਲੋਕ ਛੱਤਾਂ ਤੇ ਪੈਂਦੇ ਹੁੰਦੇ ਸੀ ਜੀ, ਹੁਣ ਤਾਂ ਕੋਈ ਨੀ ਜੀ ਪੈਂਦਾ
0: ਜੀ। ਬਿਲਕੁਲ, ਕੋਈ ਗੱਲ ਨਹੀਂ ਜੀ। ਪ੍ਰੋਗਰਾਮ ਜਿਹੜਾ ਆਪਣੇ ਵਿਸ਼ੇ ਤੋਂ ਹਟ ਕੇ ਨਾ ਦੂਰ ਨਾ ਹੋ ਜਾਏ, ਤੇ ਕਰੋ ਯੋਗ ਰਹੋ ਨਿਰੋਗ ਇਸ ਵਿਸ਼ੇ ਤੇ ਹੀ ਬਣੇ ਰਹਾਂਗੇ। ਸਰ, ਇਸ ਵਿਸ਼ੇ ਤੇ ਯੋਗਾ ਦੇ ਮਹੱਤਵ ਬਾਰੇ ਆਪਣੇ ਘਰ ਪਰਿਵਾਰ 'ਚ ਜ਼ਰੂਰ ਦੱਸੋ, ਕਿਉਂਕਿ ਤੁਸੀਂ ਬਹੁਤ ਸੋਹਣੀਆਂ ਗੱਲਾਂ ਦੱਸ ਰਹੇ ਹੋ।
1: ਅਸੀਂ ਤਾਂ ਜੀ ਹੁਣ ਸਾਰੇ ਇਹੀ ਪ੍ਰਚਾਰ ਕਰਦੇ ਵੀ ਜ਼ਿੰਦਗੀ ਇਹ ਕਿਹੜਾ ਦੱਬਦੀ ਜਾਣਾ ਫੇਰ ਫੁੱਟੇਗੂ ਜੀ।
0: ਜੀ, ਬਹੁਤ ਸ਼ੁਕਰੀਆ ਜੀ ਫੋਨ ਕਰਨ ਲਈ ਜੋਗਿੰਦਰ ਸਿੰਘ ਜੀ।
1: ਅੱਛਾ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਸਰ।

0: ਨੌਕਰੀ ਹੁੰਦਾ ਮੈਂ ਤਾਂ ਕਹਿੰਦਾ ਜੀ ਸਵੇਰੇ ਸ਼ਾਮ ਸਵੇਰੇ ਤਾਂ ਜ਼ਰੂਰੀ ਹੈ ਸੈਰ ਕਰੋ ਸਾਈਕਲ ਬੱਸ ਤੇ ਬੱਸ ਚਲਾਓ
1: ਹਾਂਜੀ
0: ਅਸੀਂ ਬਾਕੀ ਰਿਹਾ ਆਪਣਾ ਇਹ ਤਾਂ ਹੀ ਮਨਾਉਂਦੇ ਆਪਣਾ ਇਹ ਜਿਹੜਾ ਅਸੀਂ ਲੋਕਾਂ ਨੂੰ ਨੌਲੇਜ ਹੋ ਜਾਵੇ ਜਿਹੜੀਆਂ ਬਿਮਾਰੀਆਂ ਅੱਜ ਕੱਲ੍ਹ ਜਿੱਕਣਾ ਹੁਣ ਆਪਣਾ ਮਾਈਗ੍ਰੇਨ ਦੀ ਬਿਮਾਰੀ ਹੋਣੀ ਜੇ ਬਲੱਡ ਪ੍ਰੈਸ਼ਰ ਸ਼ੂਗਰ ਜੋੜਾਂ ਦਾ ਦਰਦ ਦੀਆਂ ਬਿਮਾਰੀਆਂ ਜੇ ਆਪਾਂ ਯੋਗ ਕਰੀ ਜਾਊਂਗੇ ਆਪਣਾ ਸਮੱਸਿਆ ਹੱਲ ਹੋ ਸਕਦੀ ਜੀ ਨਹੀਂ ਤਾਂ ਫਿਰ ਮੁਸ਼ਕਲ ਆ ਬਹੁਤ
1: ਜੀ ਤੇ ਤੁਹਾਡੀ ਜ਼ਿੰਦਗੀ 'ਚ ਤੁਸੀਂ ਕਿਹੜੀ ਚੀਜ਼
0: ਬਣਾਉਂਦਾ ਜੀ ਮਨ ਨੂੰ ਸ਼ਾਂਤ ਵੀ ਕਰਦਾ ਜੀ
1: ਜੀ ਸਰ ਤੁਸੀਂ ਕੀ ਕਰਦੇ ਹੋ ਆਪਣੀ ਜ਼ਿੰਦਗੀ ਵਿੱਚ ਆਪਣੀ ਲਾਈਫ ਵਿੱਚ ਕੀ ਕਰਦੇ ਹੋ ਆਪਣੀ ਸਿਹਤ ਨੂੰ ਠੀਕ ਰੱਖਣ ਲਈ
0: ਹਾਂਜੀ ਹਾਂਜੀ
1: ਸਰ ਤੁਸੀਂ ਕੀ ਕਰਦੇ ਹੋ ਆਪਣੀ ਜ਼ਿੰਦਗੀ ਨੂੰ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਯੋਗਾ ਜਾਂ ਫਿਰ ਕੋਈ ਸੈਰ ਕਰਦੇ ਹੋ
0: ਹਾਂਜੀ ਸਰ ਆਪਣਾ ਸੈਰ ਜੀ ਕਰੀ ਜੀ ਸਵੇਰੇ ਉੱਠੀ ਜਾਈ 4:30-4 ਵਜੇ
1: ਜੀ
0: ਹਾਂਜੀ ਬਾਕੀ ਆਪਣਾ ਘਰ ਦਾ ਕੰਮ ਅੱਜ ਮਚੂ ਰੱਖੇ ਹੋਏ ਆ ਬਾਕੀ ਖੇਤ ਨੂੰ ਜਾਣਾ ਸਵੇਰੇ ਸਵੇਰੇ ਆਪਣਾ ਸੁੱਕੇ ਹਾਂਜੀ
1: ਠੀਕ ਹੈ ਜੀ
0: ਜੀ ਹਾਂਜੀ
1: ਜੀ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਫੋਨ ਕਰਨ ਲਈ
0: ਧੰਨਵਾਦ ਜੀ ਦੁਬਾਰਾ ਜੀ
2: ਪੈਸੇ ਪੱਟਣ ਨੂੰ ਨਾ ਭਲਾ ਜੇ ਬੀਹੀ ਦੀ ਟੂਟੀ ਸਾਡੇ ਘਰ ਕੋਲ ਲੱਗੀ ਹੈ ਤਾਂ ਅਸੀਂ ਕਿਤੇ ਠੇਕਾ ਲੈ ਲਿਆ ਵੀ ਹਰ ਇੱਕ ਵਾਰ ਅਸੀਂ ਉਹ ਠੀਕ ਕਰਾਉਣੀ ਹੈ
3: ਟੂਟੀ ਠੀਕ ਕਰਾਉਣ ਦਾ ਠੇਕਾ ਨਾ ਲਓ ਬੀਜੀ ਪਰ ਪਾਣੀ ਬਚਾਉਣ ਦਾ ਠੇਕਾ ਤਾਂ ਹੁਣ ਹਰੇਕ ਨੂੰ ਲੈਣਾ ਪੈਣਾ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪੀਣ ਵਾਲੇ ਪਾਣੀ ਨੂੰ ਵੀ ਤਰਸਾਂਗੇ
2: ਲਹਿ ਦੱਸ ਕਮਲੀ ਪਾਣੀ ਵੀ ਕਦੇ ਮੁੱਕਿਆ ਧੀਏ
3: ਇਹੀ ਤਾਂ ਸਮਝਣਾ ਪੈਣਾ ਬੀਜੀ ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ ਤਾਂ ਹੀ ਸਾਡੀ ਆਉਣ ਵਾਲੀਆਂ ਪੀੜੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ
4: ਪਾਣੀ ਬਚਾਓ ਧਰਤੀ ਬਚਾਓ
1: ਅੱਜ ਦੇ ਅਗਲੇ ਕਾਲਰ ਸਾਡੇ ਨਾਲ ਫੋਨ ਲਾਈਨ 'ਤੇ ਜੁੜ ਚੁੱਕੇ ਨੇ ਆਓ ਗੱਲ ਕਰਦੇ ਹਾਂ ਹੈਲੋ
5: ਹੈਲੋ
1: ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ
5: ਸ਼੍ਰੀ ਅਕਾਲ ਮੈਡਮ
1: ਜੀ ਆਪਣਾ ਨਾਮ ਦੱਸ ਦਿਓ ਕੌਣ ਅਤੇ ਕਿੱਥੋਂ ਜੀ
5: ਹਾਂਜੀ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਪਿੰਡ ਮੇਰਾ ਕਮਾਲਪੁਰ ਤਹਿਸੀਲ ਸਮਾਣਾ ਜ਼ਿਲ੍ਹਾ ਪਟਿਆਲਾ ਜੀ
1: ਜੀ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ
5: ਜੀ
1: ਅਤੇ ਕੀ ਕਹੋਗੇ ਅੱਜ ਦਾ ਵਿਸ਼ਾ ਹੈ ਕਰੋ ਯੋਗ ਰਹੋ ਨਿਰੋਗ
5: ਹਾਂਜੀ ਆਪਾਂ ਨੂੰ ਯੋਗਾ ਕਰਨੀ ਚਾਹੀਦੀ ਹੈ ਜੀ
1: ਜੀ
5: ਇਹਦੇ ਨਾਲ ਆਪਣਾ ਸਰੀਰ ਫਿੱਟ ਰਹਿੰਦਾ ਜੀ ਤੇ ਸੈਰ ਕਰਨੀ ਚਾਹੀਦੀ ਹੈ ਆਪਾਂ ਨੂੰ ਜੀ
1: ਜੀ
5: ਹਾਂਜੀ
1: ਜੀ ਤੇ ਤੁਸੀਂ ਕਰਦੇ ਹੋ ਯੋਗਾ
5: ਹਾਂਜੀ ਮੈਂ ਮੈਡਮ 2 ਕਿਲੋਮੀਟਰ ਦੀ ਸੈਰ ਕਰਨਾ ਜੀ ਸਵੇਰੇ
1: ਠੀਕ ਹੈ ਜੀ
5: ਹਾਂਜੀ
1: ਠੀਕ ਹੈ ਸਰ ਸ਼ੁਕਰੀਆ ਜੀ ਫੋਨ ਕਰਨ ਲਈ
5: ਓਕੇ ਜੀ
1: ਜੀ ਸ਼੍ਰੋਤਿਓ ਯੋਗਾ ਜਿੱਥੇ ਸਾਡੀ ਕਸਰਤ ਦਾ ਇੱਕ ਰੂਪ ਹੈ ਉੱਥੇ ਇਹ ਸਾਡਾ ਤਣਾਅ ਵੀ ਘਟਾਉਂਦਾ ਹੈ ਅੱਜ ਕੱਲ੍ਹ ਸਾਡੀ ਦੌੜ ਭੱਜ ਦੀ ਜ਼ਿੰਦਗੀ ਹੈ ਅਸੀਂ ਹਰ ਸਮੇਂ ਭੱਜ ਰਹੇ ਹਾਂ ਸਾਡੀ ਜ਼ਿੰਦਗੀ 'ਚ ਬਹੁਤ ਸਾਰੇ ਟੈਨਸ਼ਨਸ ਹੈ ਕਿਸੇ ਨੂੰ ਜੋਬ ਨੂੰ ਲੈ ਕੇ ਟੈਨਸ਼ਨ ਹੈ ਕਿਸੇ ਨੂੰ ਪਰਿਵਾਰ ਦੀ ਟੈਨਸ਼ਨ ਹੈ ਕਿਸੇ ਨੂੰ ਬਜ਼ੁਰਗਾਂ ਦੀ ਟੈਨਸ਼ਨ ਹੈ ਅਤੇ ਕਿਸੇ ਨੂੰ ਕੀ ਟੈਨਸ਼ਨ ਹੈ ਅੱਜ ਕੱਲ੍ਹ ਸਾਡੀ ਜ਼ਿੰਦਗੀ 'ਚ ਟੈਨਸ਼ਨਸ ਨੂੰ ਅਸੀਂ ਇੰਨਾ ਹਾਵੀ ਬਣਾ ਕੇ ਰੱਖਿਆ ਹੋਇਆ ਕਿ ਹਰ ਕੋਈ ਤਣਾਅ ਦਾ ਸ਼ਿਕਾਰ ਬਣਿਆ ਹੋਇਆ ਤਾਂ ਜਿੱਥੇ ਸਾਨੂੰ ਸਰੀਰ ਦਾ ਸਾਡਾ ਸਿਹਤ ਸਾਡੀ ਠੀਕ ਰੱਖਦਾ ਉੱਥੇ ਸਾਡਾ ਤਣਾਅ ਵੀ ਘਟਾਉਂਦਾ ਅਤੇ ਸਾਡੇ ਸਰੀਰ ਵਿੱਚ ਲਚਕਤਾ ਵੀ ਆਉਂਦੀ ਹੈ ਮਾਸਪੇਸ਼ੀਆਂ ਸਾਡੀਆਂ ਮਜ਼ਬੂਤ ਹੁੰਦੀਆਂ ਦਿਲ ਦੀ ਸਿਹਤ ਵਿੱਚ ਵੀ ਸੁਧਾਰ ਆਉਂਦਾ ਇਸ ਦੇ ਫਾਇਦੇ ਜੇ ਅਸੀਂ ਗਿਣਨ ਪੈ ਜਾਈਏ ਤਾਂ ਮੈਨੂੰ ਲੱਗਦਾ ਹੈ ਕਿ ਸਾਡੇ ਪ੍ਰੋਗਰਾਮ ਦਾ ਸਮਾਂ ਲੰਘ ਜਾਏਗਾ ਤਾਂ ਫਿਰ ਨਾਲ ਨਾਲ ਗੱਲਾਂ ਕਰਦੇ ਹਾਂ ਔਰ ਨਾਲ ਨਾਲ ਸੁਣਦੇ ਹਾਂ ਗੀਤ ਅਤੇ ਤੁਹਾਡੀ ਵਿਚਾਰ ਆਓ ਸੁਣਦੇ ਹਾਂ ਅੱਜ ਦੇ ਇਸ ਪ੍ਰੋਗਰਾਮ 'ਚ ਅਗਲਾ ਗੀਤ ਸੁਨਿਧੀ ਚੌਹਾਨ ਅਤੇ ਸਾਥੀਆਂ ਦੀ ਆਵਾਜ਼ 'ਚ

ਇਹਨਾਂ ਦਾ ਫੋਨ ਕੱਟ ਗਿਆ ਹੈ ਕਿਸੇ ਕਾਰਨ ਕਰਕੇ। ਕੋਈ ਗੱਲ ਨਹੀਂ, ਅਸੀਂ ਉਡੀਕ ਰਹੇ ਹਾਂ ਤੁਹਾਡੇ ਫੋਨ ਕਾਲਸ। ਪ੍ਰੋਗਰਾਮ ਦੇ ਸਮਾਂ ਕੁਛ ਹੀ ਬਾਕੀ ਰਹਿ ਗਿਆ, ਪ੍ਰੋਗਰਾਮ ਦੇ ਆਪਣੇ ਅਖੀਰ 'ਤੇ ਪਹੁੰਚ ਗਿਆ। ਸਾਡਾ ਨੰਬਰ ਹੈ ਜੀ 0175 282 394।

ਸਰੋਤਿਓ ਪ੍ਰੋਗਰਾਮ ਦੋ ਤੇਰੀਆਂ ਦੋ ਮੇਰੀਆਂ ਦਾ ਸਮਾਂ ਇੱਥੇ ਹੀ ਮੁਕੰਮਲ ਹੁੰਦਾ ਹੈ। ਜਿਨ੍ਹਾਂ ਵੀ ਸਰੋਤਿਆਂ ਨੇ ਸਾਨੂੰ ਕਾਲ ਕੀਤੀ ਹੈ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਜਿਨ੍ਹਾਂ ਦੇ ਕਾਲ ਨਹੀਂ ਲੱਗੀ ਉਹ ਕੋਸ਼ਿਸ਼ ਕਰਦੇ ਹੀ ਰਹਿਣ, ਅੱਜ ਨਹੀਂ ਤਾਂ ਕੱਲ੍ਹ ਤੁਹਾਡਾ ਕਾਲ ਜ਼ਰੂਰ ਲੱਗ ਜਾਏਗਾ, ਕਿਉਂਕਿ ਸਾਡੇ ਸਰੋਤਿਆਂ ਦਾ ਪਿਆਰ ਹੀ ਇੰਨਾ ਹੁੰਦਾ ਕਈ ਵਾਰੀ ਫੋਨ ਇੰਗੇਜ ਜਾ ਰਹੇ ਹੁੰਦੇ ਆ। ਅਤੇ ਸਰੋਤਿਓ ਜਿਨ੍ਹਾਂ ਵੀ ਸਰੋਤਿਆਂ ਨੇ ਇਹ ਪ੍ਰੋਗਰਾਮ ਸੁਣਿਆ ਉਹਨਾਂ ਨੇ ਕਾਲ ਕੀਤੀ ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ। ਇਸੇ ਤਰ੍ਹਾਂ ਤੁਸੀਂ ਆਕਾਸ਼ਵਾਣੀ ਪਟਿਆਲਾ ਨੂੰ ਆਪਣਾ ਪਿਆਰ ਦਿੰਦੇ ਰਹੋ ਅਤੇ ਇਸੇ ਉਮੀਦ ਦੇ ਨਾਲ ਕਿ ਪ੍ਰੋਗਰਾਮ ਤੁਹਾਨੂੰ ਅੱਜ ਦਾ ਚੰਗਾ ਲੱਗਿਆ ਹੋਏਗਾ। ਮੈਨੂੰ ਬਬਲੀਨ ਕੌਰ ਨੂੰ ਪ੍ਰੋਗਰਾਮ ਦੋ ਤੇਰੀਆਂ ਦੋ ਮਿਲੀਆਂ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਮਿਲਾਓ ਜੀ, ਇਸ ਵੇਲੇ ਬਾਅਦ ਦੁਪਹਿਰ ਦੇ ਠੀਕ 3 ਵੱਜ ਰਹੇ ਨੇ। ਹੁਣ ਤੋਂ ਲੈ ਕੇ ਸ਼ਾਮ 5 ਵਜੇ ਤੱਕ ਤੁਸੀਂ ਸੁਣੋਗੇ ਕੌਮੀ ਸੇਵਾ ਵਿਵੇਕ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ।

ਹੁਣੇ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਜ਼ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 5 ਵੱਜ ਚੁੱਕੇ ਨੇ। ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ 'ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਰਤ ਜਹਾਜ਼ ਨਿਰਮਾਣ ਖੇਤਰ ਵਿੱਚ ਇੱਕ ਨਵੀਂ ਸੋਚ ਨਾਲ ਅੱਗੇ ਵੱਧ ਰਿਹਾ ਹੈ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ

0: ਮੋਦੀ ਨੇ ਯੋਗ ਅਭਿਆਸ ਦੀ ਅਗਵਾਹੀ ਕੀਤੀ। ਉਹਨਾਂ ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਤੇ ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੇ ਉਸ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ ਜਿਸ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 6,550 ਦੀ ਪ੍ਰੋਸੈਸਿੰਗ ਫੀਸ ਨਾਲ 10 ਲੱਖ ਤੱਕ ਦੇ ਕਰਜ਼ੇ ਦਿੱਤੇ ਜਾ ਰਹੇ ਨੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਿਸ ਵਿੱਚ ਦਾਖਲੇ ਲਈ ਨੀਟ UG ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਸਿੱਖ ਗੁਰੂਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋ ਗਿਆ ਏ। ਸੂਬਾ ਵਿਸ਼ੇਸ਼ ਓਪਰੇਸ਼ਨ ਸੈੱਲ ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਇੱਕ ਕੇਂਦਰੀ ਜਾਂਚ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਰਾਂ ਨਾਲ ਜੁੜੇ ਇੱਕ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 3 ਕਾਰਕੁਨਾਂ ਨੂੰ 3 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ ਏ। 3 ਦੇਸ਼ਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ ਏ ਅਤੇ ਮੇਜ਼ਬਾਨ ਸ਼੍ਰੀਲੰਕਾ ਏ ਵਿਚਕਾਰ ਆਖਰੀ ਮੈਚ ਖੇਡਿਆ ਜਾ ਰਿਹਾ ਸੀ। ਇਹ ਸਨ ਸੁਰਖੀਆਂ। FM ਬੈਂਡ 100.2 ਮੈਗਾਹਰਟਜ਼ ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ, ਅਤੇ ਅੱਜ ਦਾ ਪ੍ਰੋਗਰਾਮ ਗੱਲਾਂ 'ਚੋਂ ਗੱਲ ਲੈ ਕੇ ਮੈਂ ਹਾਜ਼ਰ ਅਰਪਿੰਦਰ ਖਹਿਰਾ ਅਤੇ ਮੇਰੇ ਨਾਲ
1: ਬਬਲੀਨ ਕੌਰ।
0: ਹਾਂਜੀ ਮੈਡਮ, ਸਭ ਤੋਂ ਪਹਿਲਾਂ ਸਵਾਗਤ ਤੁਹਾਡਾ ਅਤੇ ਆਕਾਸ਼ਵਾਣੀ ਪਟਿਆਲਾ ਸੁਣ ਰਹੇ ਸਾਡੇ ਸਾਰੇ ਸਰੋਤਿਆਂ ਦੇ ਇਸ ਪ੍ਰੋਗਰਾਮ ਦੇ ਵਿੱਚ।
1: ਜੀ ਬਿਲਕੁਲ।
0: ਜਿਵੇਂ ਅਸੀਂ ਅੱਜ ਸਵੇਰ ਤੋਂ ਜ਼ਿਕਰ ਕਰ ਰਹੇ ਹਾਂ ਅਤੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਵੀ ਹੈ, ਅਤੇ ਸਾਡੇ ਸਾਰੇ ਸੁਣਨ ਵਾਲੇ ਆਕਾਸ਼ਵਾਣੀ ਪਟਿਆਲਾ ਪਰਿਵਾਰ ਦੇ ਸਰੋਤਿਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ।
1: ਜੀ ਬਿਲਕੁਲ ਰੁਪਿੰਦਰ ਜੀ, ਅੱਜ ਇੱਕ ਹੋਰ ਦਿਨ ਵੀ ਅਸੀਂ ਮਨਾ ਰਹੇ ਹਾਂ, ਇੰਟਰਨੈਸ਼ਨਲ ਡੇ ਆਫ ਦ ਸੈਲੀਬ੍ਰੇਸ਼ਨ ਆਫ ਦ ਸੋਲਸਟਿਸ। ਇਸ ਦਾ ਭਾਵ ਇਹ ਹੈ ਕਿ ਅੱਜ ਦੁਨੀਆ ਭਰ ਵਿੱਚ ਅਸੀਂ ਗਰਮੀਆਂ ਵਿੱਚ ਇਹ ਦਿਨ ਆਉਂਦਾ, ਅਸੀਂ ਦਿਨ ਸਭ ਤੋਂ ਵੱਡਾ ਦਿਨ ਹੈ ਅੱਜ ਦੇ ਦਿਨ।
0: ਅੱਛਾ, ਆਪਾਂ ਪਿੰਡਾਂ 'ਚ ਵੀ ਆਮ ਤੌਰ 'ਤੇ ਸਾਡੇ ਕਈ ਜਾਂਦੇ ਬੇਬੇ, ਅੱਜ ਸਭ ਤੋਂ ਵੱਡਾ ਦਿਨ।
1: ਜੀ ਬਿਲਕੁਲ, ਹਰ ਸਾਲ 21 ਜੂਨ ਨੂੰ ਇਹ ਦਿਨ ਆਉਂਦਾ, ਸਭ ਤੋਂ ਵੱਡਾ ਦਿਨ ਅਤੇ ਸਭ ਤੋਂ ਛੋਟੀ ਰਾਤ ਹੈ ਅੱਜ।
0: ਵਾਹ ਜੀ ਵਾਹ, ਇਹਦਾ ਮਤਲਬ 21 ਜੂਨ ਬੜਾ ਮਹੱਤਵਪੂਰਨ ਦਿਨ ਸਾਡੇ ਕੋਲ, ਇੱਕ ਯੋਗ ਦਾ ਬਹੁਤ ਵੱਡਾ ਦਿਨ ਹੈ
1: ਤੇ
0: ਦੂਜਾ ਅੱਜ ਗਰਮੀਆਂ ਦੇ ਸੰਬੰਧ ਦੇ ਵਿੱਚ ਸਭ ਤੋਂ ਵੱਡਾ ਗਰਮੀ। ਇਹਦਾ ਮਤਲਬ ਮੈਡਮ ਹੁਣ ਠੰਡਾਂ ਸ਼ੁਰੂ ਹੋ ਜਾਣਗੀਆਂ।
1: ਇਹਦਾ ਮਤਲਬ ਇਹ ਹੈ ਕਿ ਅੱਜ ਸੂਰਜ ਸਭ ਤੋਂ ਆਪਣੇ ਥੱਲੇ ਵਾਲੀ ਪਰਤ ਤੇ ਹੈ।
0: ਵਾਹ ਜੀ ਵਾਹ। ਸੋ ਵਿਗਿਆਨੀਆਂ ਦੇ ਮਾਹਰ ਜਿਹੜੇ ਨੇ, ਇਸ ਸਾਇੰਸ ਦੇ ਮਾਹਰ ਨੇ, ਉਹ ਕਹਿੰਦੇ ਨੇ ਵੀ ਅੱਜ ਤੋਂ ਜਿਹੜੇ ਦਿਨ ਨੇ ਉਹ ਹੌਲੀ ਹੌਲੀ ਘਟਣੇ ਸ਼ੁਰੂ ਹੋ
1: ਜਾਣਗੇ,
0: ਤੇ ਇਸ ਤੋਂ ਬਾਅਦ ਜਿਹੜਾ ਸੂਰਜ ਦੇਵਤਾ ਜੀ ਉਹ ਆਪਣਾ ਜਿਹੜਾ ਪ੍ਰਕੋਪ ਆ ਉਹ ਵੀ ਹੌਲੀ ਹੌਲੀ ਘਟ
1: ਥੋੜਾ ਘਟਾਉਣਗੇ ਫਿਰ।
0: ਇਹਦਾ ਮਤਲਬ ਗਰਮੀਆਂ ਹੌਲੀ ਹੌਲੀ ਕਰਕੇ ਹੁਣ ਜਾ ਕੇ ਹੁਣ ਹੌਲੀ ਹੌਲੀ ਅੱਗੇ ਸਰਦੀਆਂ ਸਟਾਰਟ ਹੋ ਜਾਣਗੀਆਂ। ਸੋ ਬਹੁਤ ਇਹ ਦੋਨੇ ਦਿਨਾਂ ਦੀਆਂ ਸਾਡੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬਹੁਤ ਬਹੁਤ
1: ਮੁਬਾਰਕਾਂ।
0: ਹਾਂਜੀ, ਤੇ ਮੈਡਮ ਆਪਾਂ ਗੱਲਾਂ ਬਾਤਾਂ ਵੀ ਇਸ ਪ੍ਰੋਗਰਾਮ ਦੇ ਵਿੱਚ ਮੈਂ ਗੱਲਾਂ 'ਚੋਂ ਗੱਲ 'ਚ ਕਰਦੇ ਰਹੇ ਨੇ, ਅੱਜ ਕੋਈ ਵਿਸ਼ਾ ਆਪਾਂ ਖਾਸ ਨਹੀਂ ਰੱਖਿਆ ਸੀ ਕਿਉਂਕਿ ਅੰਤਰਰਾਸ਼ਟਰੀ ਯੋਗ ਦਿਵਸ ਵੀ ਸੀ ਅਤੇ ਨਾਲ ਨਾਲ ਜਿਹੜਾ ਤੁਸੀਂ ਦਿਨ ਸਾਡੇ ਨਾਲ ਜ਼ਿਕਰ ਕੀਤਾ ਸਭ ਤੋਂ ਵੱਡੇ ਦਿਨ ਦਾ, ਉਹ ਵੀ ਬੜਾ ਮਹੱਤਵਪੂਰਨ ਸੀ। ਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸਰਗਰਮੀਆਂ ਸੁਣਾ ਰਹੇ ਹਾਂ।
1: ਜੀ ਬਿਲਕੁਲ, ਹਫ਼ਤਾਵਾਰੀ ਪ੍ਰੋਗਰਾਮ ਹੈ ਇਹ ਸਾਡਾ।
0: ਹਾਂਜੀ, ਤੋ ਆਓ ਸੁਣਦੇ ਹਾਂ ਪ੍ਰੋਗਰਾਮ ਸਰਗਰਮੀਆਂ। ਪੇਸ਼ ਕਰ ਰਿਹਾ ਪ੍ਰੋਗਰਾਮ ਸਰਗਰਮੀਆਂ। ਅੱਜ ਦਾ ਸਰਗਰਮੀਆਂ ਪ੍ਰੋਗਰਾਮ ਲੈ ਕੇ ਹਾਜ਼ਰ ਮੈਂ ਰੁਪਿੰਦਰ ਖਹਿਰਾ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਨਾਲ ਪਟਿਆਲਾ, ਸ੍ਰੀ ਫਤਿਹਗੜ੍ਹ ਸਾਹਿਬ, ਮਲੇਰਕੋਟਲਾ ਅਤੇ ਆਸ ਪਾਸ ਦੇ ਇਲਾਕੇ 'ਚ ਹੋਈਆਂ ਸਰਗਰਮੀਆਂ ਸਾਂਝੀਆਂ ਕਰਦੇ ਹਾਂ। ਮਿਤੀ 6 ਤੇ 7 ਜੂਨ ਦਿਨ ਸ਼ਨੀਵਾਰ ਤੇ ਐਤਵਾਰ ਨੂੰ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੁਆਰਾ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਰਿਦਮ ਆਫ ਮਿਊਜ਼ਿਕ ਐਂਡ ਡਾਂਸ ਨਾਮ ਦਾ ਇੱਕ ਪ੍ਰੋਗਰਾਮ ਆਯੋਜਨ ਕੀਤਾ ਗਿਆ, ਜਿਸ ਵਿੱਚ ਉੱਘੇ ਸਿਤਾਰ ਵਾਦਕ ਡਾਕਟਰ ਅਸ਼ਵਿਨ ਐਮ ਡਾਲਵੀ ਨੇ ਸਿਤਾਰ ਵਾਦਨ ਪੇਸ਼ ਕੀਤਾ ਤੇ ਉੱਘੇ ਸ਼ਾਸਤਰੀ ਗਾਇਕ ਪੰਡਿਤ ਸੁਭਾਸ਼ ਘੋਸ਼ ਨੇ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਕੀਤੀ। ਕਥਕ ਨਾਚ ਕਲਾ ਦੇ ਕਲਾਕਾਰ ਡਾਕਟਰ ਸਮੀਰ ਕੋਸ਼ਰ ਤੇ ਡਾਕਟਰ ਸੰਤੋਸ਼ ਨਹਿਰ ਨੇ ਭਾਰਤੀ ਨਾਚ ਪਰੰਪਰਾ ਨੂੰ ਮੰਚ ਤੇ ਪੇਸ਼ ਕੀਤਾ। ਆਓ ਸੁਣਦੇ ਹਾਂ ਇਸ ਪ੍ਰੋਗਰਾਮ ਦੌਰਾਨ ਹੋਈਆਂ ਕੁੱਝ ਪੇਸ਼ਕਾਰੀਆਂ।

0: ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਅਧੀਨ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੁਆਰਾ ਆਯੋਜਿਤ ਮਹੀਨਾਵਾਰ ਲੜੀਵਾਰ ਨਾਟਕ ਦੀ ਲੜੀ ਤਹਿਤ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਪਟਿਆਲਾ ਵਿਖੇ ਸਮਾਜਿਕ ਤਾਣੇ ਬਾਣੇ ਨਾਲ ਜੁੜਿਆ ਹਿੰਦੀ ਨਾਟਕ ਐਸੀ ਹੋਤੀ ਹੈ ਲੜਕੀਆਂ ਪੇਸ਼ ਕੀਤਾ ਗਿਆ, ਜੋ ਉੱਘੇ ਰੰਗਕਰਮੀ ਡਾਕਟਰ ਰਿਸ਼ੀਪਾਲ ਯੋਗੀ ਦੁਆਰਾ ਲਿਖਿਆ ਤੇ ਨਿਰਦੇਸ਼ਿਤ ਕੀਤਾ ਗਿਆ ਸੀ ਤੇ ਜਿਸ ਨੂੰ ਮੰਚ ਤੇ ਫੇਥ ਇਨ ਥੀਏਟਰ ਰੰਗ ਮੰਡਲ ਕੁਰੂਕਸ਼ੇਤਰ ਹਰਿਆਣਾ ਦੇ ਕਲਾਕਾਰਾਂ ਨੇ ਪੇਸ਼ ਕੀਤਾ। ਨਾਟਕ ਐਸੀ ਹੋਤੀ ਹੈ ਲੜਕੀਆਂ ਸਾਵੀ ਨਾਮ ਦੀ ਲੜਕੀ ਦੀ ਕਹਾਣੀ ਹੈ, ਜੋ ਉੱਚੇ ਸੁਪਨੇ ਦੇਖਦੀ ਹੈ, ਸੰਘਰਸ਼ ਕਰਦੀ ਹੈ, ਔਖੀਆਂ ਸਥਿਤੀਆਂ ਪਰਿਸਥਿਤੀਆਂ ਵਿੱਚ ਕਦੇ ਵੀ ਹਾਰ ਨਹੀਂ ਮੰਨਦੀ। ਜਦੋਂ ਇੱਕ ਸੜਕ ਦੁਰਘਟਨਾ ਵਿੱਚ ਇਸ ਲੜਕੀ ਦੀਆਂ ਦੋਵੇਂ ਬਾਹਾਂ ਕੱਟੀਆਂ ਜਾਂਦੀਆਂ ਨੇ ਤਾਂ ਉਹ ਪਰਿਵਾਰ ਤੇ ਸਮਾਜ ਲਈ ਮੁਸੀਬਤ ਬਣਨ ਦੀ ਥਾਂ ਤੇ ਆਪਣੇ ਹੌਸਲੇ ਤੇ ਹਿੰਮਤ ਨਾਲ ਦੁਬਾਰਾ ਨਵੀਂ ਜ਼ਿੰਦਗੀ ਸ਼ੁਰੂ ਕਰਦੀ ਹੈ ਤੇ ਆਪਣੀ ਸਰੀਰਕ ਅਪੰਗਤਾ ਨੂੰ ਆਤਮ ਵਿਸ਼ਵਾਸ ਵਿੱਚ ਬਦਲ ਦਿੰਦੀ ਹੈ। ਇਸ ਮੌਕੇ ਇਸ ਨਾਟਕ ਦੇ ਲੇਖਕ ਤੇ ਨਿਰਦੇਸ਼ਕ ਡਾਕਟਰ ਰਿਸ਼ੀਪਾਲ ਯੋਗੀ ਨੇ ਆਕਾਸ਼ਵਾਣੀ ਪਟਿਆਲਾ ਨਾਲ ਗੱਲ ਕਰਦਿਆਂ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪੇਸ਼ ਕੀਤੇ।
1: ਸਭੀ ਦਰਸ਼ਕੋ ਕੋ ਮੇਰਾ ਨਮਸਕਾਰ, ਮੈਂ ਡਾਕਟਰ ਰਿਸ਼ੀਪਾਲ, ਕੁਰੂਕਸ਼ੇਤਰ ਹਰਿਆਣਾ ਸੇ ਬਿਲੋਂਗ ਕਰਤਾ ਹੂੰ ਔਰ ਫੇਥ ਇਨ ਥੀਏਟਰ ਰੰਗ ਮੰਡਲ ਚਲਾ ਰਹੇ ਹੈ ਹਮ ਲੋਕ ਔਰ ਹਮਾਰੇ ਕਲਾਕਾਰ ਸਭੀ ਐਮੇਚੋਰ ਹੈ ਪਰ ਕੋਸ਼ਿਸ਼ ਇਹ ਰਹਿਤੀ ਹੈ ਕਿ ਅੱਛੇ ਸੇ ਅੱਛਾ ਨਾਟਕ ਦਰਸ਼ਕੋ ਤੱਕ ਪਹੁੰਚ ਪਾਏ ਔਰ ਉਸੀ ਕੀ ਕੜੀ ਕੇ ਅੰਦਰ ਹਮ ਲੋਕ ਨੌਰਥ ਜ਼ੋਨ ਕਲਚਰ ਸੈਂਟਰ ਪਟਿਆਲਾ ਕੇ ਸਹਿਯੋਗ ਸੇ ਆਜ ਉਨ੍ਹੀਂ ਕੇ ਪ੍ਰਾਂਗਣ ਕੇ ਅੰਦਰ ਹਮ ਆਪਣਾ ਨਾਟਕ ਐਸੀ ਹੋਤੀ ਹੈ ਲੜਕੀਆਂ ਇੱਕ ਲੜਕੀ ਕੇ ਜੀਵਨ ਕੇ ਉੱਪਰ ਹੈ ਕਿ ਇੱਕ ਲੜਕੀ ਆਪਣੇ ਜੀਵਨ ਮੇ ਕਿਸ ਤਰ੍ਹਾਂ ਸੇ ਖੁਸ਼ੀਓ ਸੇ ਜੀ ਰਹੀ ਹੋਤੀ ਹੈ ਤੋ ਅਚਾਨਕ ਸੇ ਜੋ ਹਮ ਲੋਕ ਬੱਚੇ ਯੂਜ਼ ਕਰਤੇ ਹੈ ਫੋਨ ਬਾਰ ਬਾਰ ਫੋਨ ਯੂਜ਼ ਕਰਤੇ ਹੈ ਤੋ ਐਸੇ ਹੀ ਵੋ ਸਾਈਕਲ ਚਲਾਤੇ ਹੋਏ ਸੜਕ ਸੇ ਜਾ ਰਹੀ ਹੋਤੀ ਹੈ ਬਾਰ ਬਾਰ ਉਸਕਾ ਫੋਨ ਬਜਤਾ ਹੈ ਬਾਰ ਬਾਰ ਵੋ ਉਠਾਤੀ ਹੈ ਜਿਸਸੇ ਉਸਕਾ ਐਕਸੀਡੈਂਟ ਹੋ ਜਾਤਾ ਹੈ ਐਕਸੀਡੈਂਟ ਵੀ ਐਸਾ ਐਕਸੀਡੈਂਟ ਹੋ ਜਾਤਾ ਹੈ ਕਿ ਉਸਕੇ ਦੋਨੋਂ ਹਾਥ ਹੀ ਕੱਟ ਜਾਤੇ ਹੈ ਔਰ ਫਿਰ ਨਾਟਕ ਇੱਕ ਨਯਾ ਮੋੜ ਲੇਤਾ ਹੈ ਜਹਾਂ ਸੇ ਸਟਰਗਲ ਸ਼ੁਰੂ ਹੋਤਾ ਹੈ ਹਮ ਬੋਲੇਂਗੇ ਕਿ ਇੱਕ ਮੋਟੀਵੇਸ਼ਨਲ ਕਹਾਣੀ ਹੈ ਯੇ ਐਸੀ ਹੋਤੀ ਹੈ ਲੜਕੀਆਂ ਔਰ ਫਿਰ ਵੋ ਲੜਕੀ ਕਿਸ ਤਰ੍ਹਾਂ ਸੇ ਯੋਗਾ ਕਰਤੀ ਹੈ ਕਿਸ ਤਰ੍ਹਾਂ ਸੇ ਪੜ੍ਹਨਾ ਸਿੱਖਤੀ ਹੈ ਪੈਰੋਂ ਸੇ ਹੀ ਵੋ ਲਿਖਤੀ ਹੈ ਪੈਰੋਂ ਸੇ ਹੀ ਆਪਣੇ ਸਾਰੇ ਕੰਮ ਕਰਤੀ ਹੈ ਉਹ ਸਾਰਾ ਇਸ ਨਾਟਕ ਕੇ ਥਰੂ ਹਮ ਆਡੀਅੰਸ ਤੱਕ ਲੈਕਰ ਆਏ ਹੈ।
0: ਨਾਟਕ ਵਿੱਚ ਸਾਵੀ ਨਾਮ ਦਾ ਇੱਕ ਮੁੱਖ ਪਾਤਰ ਹੈ ਜਿਸ ਨੂੰ ਅਵਨੀ ਕੌਸ਼ਿਕ ਨੇ ਨਿਭਾਇਆ। ਉਸਨੇ ਆਕਾਸ਼ਵਾਣੀ ਪਟਿਆਲਾ ਨਾਲ ਗੱਲ ਕਰਦਿਆਂ ਕਿਹਾ,
2: ਸਭੀ ਕੋ ਨਮਸਕਾਰ, ਮੇਰਾ ਨਾਮ ਅਵਨੀ ਕੌਸ਼ਿਕ ਹੈ ਔਰ ਮੈਂ ਐਸੀ ਹੋਤੀ ਹੈ ਲੜਕੀਆਂ ਨਾਟਕ ਮੇ ਲੀਡ ਰੋਲ ਸਾਵੀ ਕਾ ਪਲੇ ਕਰ ਰਹੀ ਹੂੰ। ਯੇ ਕਹਾਣੀ ਹੈ ਜੈਸਾ ਕਿ ਸਰ ਨੇ ਬਤਾਇਆ ਇੱਕ ਲੜਕੀ ਕੇ ਬਾਰੇ ਮੇ ਹੈ ਜੋ ਬਹੁਤ ਹੀ ਜ਼ਿਆਦਾ ਸੈਲਫ ਇੰਡੀਪੈਂਡੈਂਟ ਔਰ ਬਹੁਤ ਸਾਰੀ ਹੋਪਸ ਸੇ ਭਰੀ ਬਹੁਤ ਹੀ ਜ਼ਿਆਦਾ ਜੋਏਫੁਲ ਐਸੀ ਲੜਕੀ ਹੋਤੀ ਹੈ ਔਰ ਫਿਰ ਕੈਸੇ ਉਸਕੇ ਸਾਥ ਇੱਕ ਐਕਸੀਡੈਂਟ ਹੋ ਜਾਤਾ ਉਸਕੀ ਥੋੜ੍ਹੀ ਗਲਤੀਓ ਕੀ ਵਜ੍ਹਾ ਸੇ ਔਰ ਫਿਰ ਕੈਸੇ ਵੋ ਸਟਰਗਲ ਕਰਤੀ ਹੈ ਵੋ ਮੈਂ ਪਲੇ ਕਰ ਰਹੀ ਹੂੰ। ਮੇਰੇ ਕੋ ਬਹੁਤ ਬਹੁਤ ਬਹੁਤ ਅੱਛਾ ਫੀਲ ਹੁਆ ਕਿ ਮੈਂ ਇੱਕ ਐਸੀ ਲੜਕੀ ਕਾ ਜਿਸਨੇ ਇਤਨਾ ਕੁਛ ਕਰਕੇ ਦਿਖਾ ਦਿਆ ਇਤਨੀ ਬੜੀ ਕਮਜ਼ੋਰੀ ਕੇ ਸਾਥ ਵੀ ਕਹਿ ਸਕਤੇ ਹੈ ਕਿ ਲੋਕ ਮਾਨ ਲੇਤੇ ਹੈ ਕਿ ਕੁਛ ਨਾ ਕੁਛ ਖੋ ਦਿਆ ਉਸਨੇ ਹਾਥ ਨਹੀਂ ਹੈ ਤੋ ਹਾਥ ਕੇ ਬਿਨਾਂ ਕਿਆ ਕਰ ਸਕਤੇ ਹੈ ਪਰ ਫਿਰ ਵੀ ਹਮ ਇਹ ਦਿਖਾ ਰਹੇ ਹੈ ਕਿ ਹਮ ਕਰ ਸਕਤੇ ਹੈ ਜ਼ਰੂਰੀ ਨਹੀਂ ਹੈ ਸਭ ਕੇ ਪਾਸ ਸਭ ਕੁਛ ਹੋ ਪਰ ਜਿਤਨਾ ਹੈ ਉਸਕੇ ਸਾਥ ਵੀ ਮੈਨੇਜ ਕਰਕੇ ਹਮ ਬਹੁਤ ਅੱਛਾ ਕੁਛ ਕਰ ਸਕਤੇ ਹੈ। ਇਸ ਨਾਟਕ ਕੇ ਥਰੂ ਹਮ ਕਾਫੀ ਸਾਰੇ ਮੈਸੇਜਸ ਦੇ ਰਹੇ ਹੈ ਜੈਸੇ ਕਿ ਕੈਸੇ ਸੋਸਾਇਟੀ ਮੇ ਇੱਕ ਲੜਕੀ ਕੋ ਕਿਸ ਤਰ੍ਹਾਂ ਸੇ ਰੋਕਨੇ ਕੀ ਕੋਸ਼ਿਸ਼ ਕੀ ਜਾਤੀ ਹੈ ਔਰ ਫਿਰ ਵੀ ਕੁਛ ਲੋਕ ਅਗਰ ਸਪੋਰਟ ਹੈ ਨਹੀਂ ਹੈ ਤੋ ਵੀ ਵੋ ਖੁਦ ਸੇ ਕੈਸੇ ਸਭ ਬੇੜੀਓ ਕੋ ਪਾਰ ਕਰਕੇ ਔਰ ਆਪਣੇ ਸਪਨੇ ਪੂਰੇ ਕਰਤੀ ਹੈ।
0: ਆਓ ਹੁਣ ਸੁਣਦੇ ਹਾਂ ਨਾਟਕ ਐਸੀ ਹੋਤੀ ਹੈ ਲੜਕੀਆਂ ਦੀ ਮੰਚ ਤੇ ਕੀਤੀ ਪੇਸ਼ਕਾਰੀ।
3: हेलो सावी,
2: हाँ मारू जी, कहाँ रह गई यार?
3: यार मैं घर से तो निकल गई हूँ, रास्ते में ना ट्रैफिक बहुत ज्यादा है, तेरे पास ही आ रही हूँ।
2: चल ठीक है, जल्दी आ।
3: हेलो सावी।
2: हेलो
3: यार, मुझे बाहर भी जाना है, जल्दी आ।
2: आ रही हूँ ना यार, मैं क्या करूँ, अब जाओ मैं तो।
3: हेलो सावी, हाँ मैं घर पहुँच गई क्या?
2: नहीं मम्मी, अभी रास्ते में ही हूँ।
3: ठीक है, मुझे फोन कर।
2: ओके।
3: हे भगवान, मेरी बेटी को बचा लेना। क्या हुआ है मेरी बेटी?
4: कुछ भी करके मेरी बहन की जान बचा लीजिए।
5: हे भगवान, क्या बिगाड़ा था मेरी बेटी ने किसी का, उसे बचा लीजिए।
3: उसके सपने, उसकी हिम्मत सब तो खतरे में पड़ गया।
4: सपने, हिम्मत, दीदी को तो हीरोइन बनने का बहुत शौक था ना, हर काम अकेले करना, किसी की बात ना सुनना। आज देख लिया नतीजा, अगर मेरी बात मानती और घर पर ही रहती तो ये हाल ना होता। मैं बहुत इंडिपेंडेंट हूँ, मुझे किसी की मदद नहीं चाहिए। आज हाथ सबके गले की फांस बन जाएगी। परिणाम
5: सिराज भुगती तो रहे हैं लड़कियाँ, अगर उड़ना भी चाहे तो ये समाज उनके पंख जला ही देता है। अब मैं और नहीं रुकूंगी और नहीं झुकूंगी। ये जिंदगी मेरी है और इसे अब मैं अपने हौसलों से
0: बीते 15 जून दिन सोमवार नूं पंजाब खेतीबाड़ी यूनिवर्सिटी लुधियाना दे कृषि विज्ञान केंद्र पटियाला वल्लों जिला पटियाला दे ब्लाक नाभा दे पिंड घणीवाल विखे एक खेत बचाओ अभियान तहत एक रोजा किसान जागरूकता कैंप लगवाया गया, जिस विच इलाके दे उद्यमी किसानां, खेती माहरां, फसल विज्ञानियां ने शमूलियत कीती। इस कैंप दी अगवाही करदियां कृषि विज्ञान केंद्र पटियाला दे असिस्टेंट प्रोफेसर डॉ गुरप्रीत सिंह ने किसानां नूं खेती लागत घट करन, खेती जमीन दी सेहत सुधारन वास्ते रूड़ी फसली रहिंद खूंद ते हरियां खादां दी वरतों करन बारे सलाह दित्ती। उन्हां ने किसानां नूं झोने दी पनीरी विच खुराकी तत्तां दी घाट दीआं निशानियां ते उन्हां दे प्रबंध बारे भी जानकारी दित्ती। उन्हां ने यूरिया, DAP वर्गीआं खादां दी वध वरतों नाल पैदा होण वालीआं समस्या बारे भी किसान वीरां नूं जागरूक कीता। इस मौके डॉक्टर रचना सिंगला ने किसानां नूं घरेलू पद्धर ते पौष्टिक बगीची बनाउण ते फलां सब्जियां दी जैविक तरीके नाल काश्त करन बारे भी उत्साहित कीता। इस मौके ते माहरां ने किसानां वल्लों झूने विच यूरिया अते जिंक दी वरतों नाल ही झोने दे मदरे बूटियां अते झूठी कांग्यारी दे रोग संबंधी पुछे गए सवालां दे जवाब भी दित्ते। हुण मिल गईआं पटियाले जिले दे सिनेमे घरां दे विच दिव्यांग व्यक्तियों नूं खास सहूलतां। जी हाँ, लंघी 15 जून दिन सोमवार नूं पटियाले दे जिला समाजिक सुरक्षा अफसर वरिंदर सिंह टवाणा ने दस्या कि माणयोग दिल्ली हाई कोर्ट वल्लों राहुल सुनील बजाज बनाम माइथरी मूवी मेकरस केस विच दित्ते गए फैसले मुताबक हुण सारे सिनेमा घरां विच दिव्यांग लोकां लई खास प्रबंध करने बहुत जरूरी हन। उन्हां ने कहा कि अदालत दे हुक्मां अते भारत सरकार दे सूचना ते प्रसारण मंत्रालय दीआं नवीआं हदायतां मुताबक जिला प्रशासन पटियाला डॉक्टर हिमांशु अग्रवाल डिप्टी कमिश्नर दी अगवाही विच इस प्रति पूरी तरां सरगर्म हो गया है। जिला समाजिक सुरक्षा अफसर ने कहा कि देश दे कानून अते अदालत दे फैसले अनुसार दिव्यांग व्यक्तियों नूं मनोरंजन दे बराबर हक मिलने चाहिदे ने, तां जो ओह भी बिना किसी परेशानी दे मनोरंजन दे साधना नूं माण सकन। माणयोग हाई कोर्ट दे हुक्मां दा हवाला दिंदिआं वरिंदर सिंह टवाणा ने दस्सिआ कि हुण सिनेमा घरां विच सुणन तों असमर्थ लोकां लई स्क्रीन ते लिखे होए डायलॉग दिखाउणे लाज़मी होणगे। इस दे नाल ही देखण तों असमर्थ लोकां लई खास हैडफोनां दा प्रबंध करना होवेगा, जिस राहीं ओह फिल्म दी कहानी बोल के सुण अते समझ सकन। उन्हां ने कहा कि पटियाले दे सारे सिनेमा हालां दी मौजूदा स्थिति दी जांच कीती जा रही है ते इस संबंधी एक मुकम्मल रिपोर्ट तैयार करके पंजाब सरकार दे मुख दफ्तर नूं भेजी जावेगी, जिस नूं अगे केंद्र सरकार नूं भेजिया जाना है। जिला समाजिक

0: ਸੁਰੱਖਿਆ ਅਫਸਰ ਨੇ ਜ਼ਿਲ੍ਹੇ ਦੇ ਸਾਰੇ ਸਿਨੇਮਾ ਮਾਲਕਾਂ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਜਾਂ ਲਾਪਰਵਾਹੀ ਵਰਤਣ ਵਾਲਿਆਂ ਖਿਲਾਫ ਲਾਇਸੈਂਸ ਦੇ ਨਿਯਮਾਂ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਹੁਣ ਨੌਜਵਾਨ ਪੀੜ੍ਹੀ ਕਰੇਗੀ ਪਟਿਆਲਾ ਦੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜ਼ਮੀਨੀ ਪੱਧਰ ਤੇ ਕੰਮ। ਜੀ ਹਾਂ, ਲੰਘੀ 16 ਜੂਨ ਦਿਨ ਮੰਗਲਵਾਰ ਨੂੰ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਦੀ ਨਵੇਕਲੀ ਪਹਿਲਕਦਮੀ ਤਹਿਤ ਨੌਜਵਾਨਾਂ ਨੂੰ ਪ੍ਰਸ਼ਾਸਨਿਕ ਕੰਮਕਾਜ ਅਤੇ ਜਨਤਕ ਨੀਤੀਆਂ ਦਾ ਅਸਲੀ ਤਜਰਬਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਗਏ 2 ਮਹੀਨਿਆਂ ਦੇ ਪਬਲਿਕ ਪਾਲਿਸੀ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਚੁਣੇ ਗਏ ਉਮੀਦਵਾਰਾਂ ਨਾਲ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਸਿੱਧੀ ਗੱਲਬਾਤ ਕੀਤੀ। ਇਸ ਵਿਸ਼ੇਸ਼ ਓਰੀਐਂਟੇਸ਼ਨ ਪ੍ਰੋਗਰਾਮ ਦੌਰਾਨ ਉਹਨਾਂ ਨੌਜਵਾਨ ਇੰਟਰਨੀ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰੀ ਨੀਤੀਆਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਅਤੇ ਜ਼ਿਲ੍ਹਾ ਪਟਿਆਲਾ ਦੇ ਵਿਕਾਸ ਕਾਰਜਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਲਈ ਇਹਨਾਂ ਨੌਜਵਾਨ ਦੋਸਤਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਉਲੀਕੇ ਇਸ ਪ੍ਰੋਗਰਾਮ ਦੌਰਾਨ ਚੁਣੇ ਗਏ ਇੰਟਰਨਸ ਨਾਲ ਰੂਬਰੂ ਹੁੰਦਿਆਂ ਡਾਕਟਰ ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਬਤੌਰ ਇੰਟਰਨ ਬਿਤਾਇਆ ਗਿਆ ਸਮਾਂ ਇਹਨਾਂ ਨੌਜਵਾਨਾਂ ਲਈ ਭਵਿੱਖ ਵਿੱਚ ਬਹੁਤ ਲਾਹੇਵੰਦ ਸਾਬਿਤ ਹੋਵੇਗਾ। ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਲਈ 400 ਤੋਂ ਵਧੇਰੇ ਅਰਜ਼ੀਆਂ ਪ੍ਰਾਪਤ ਹੋਈਆਂ ਸਨ, ਪਰ ਜਿਨ੍ਹਾਂ ਵਿੱਚੋਂ 50 ਇੰਟਰਨਸ ਦੀ ਹੀ ਚੋਣ ਕੀਤੀ ਗਈ। ਡਿਪਟੀ ਕਮਿਸ਼ਨਰ ਪਟਿਆਲਾ ਨੇ ਉਮੀਦਵਾਰਾਂ ਦੇ ਵਿਦਿਅਕ ਪਿਛੋਕੜ ਅਤੇ ਉਹਨਾਂ ਦੀਆਂ ਰੁਚੀਆਂ ਦੇ ਮੁਤਾਬਕ ਉਹਨਾਂ ਦੀ ਕਾਬਲੀਅਤ ਦੇ ਅਨੁਸਾਰ ਉਹਨਾਂ ਨੂੰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕੰਮ ਕਰਨ ਲਈ ਭੇਜਿਆ। ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ, ਇਸ ਪ੍ਰੋਗਰਾਮ ਤਹਿਤ ਨੌਜਵਾਨਾਂ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਅਤੇ ਉਹਨਾਂ ਵਿੱਚ ਲੀਡਰਸ਼ਿਪ ਦੇ ਗੁਣ ਵਿਕਸਿਤ ਕਰਨ ਵਿੱਚ ਇੱਕ ਵੱਖਰਾ ਆਧਾਰ ਬਣੇਗਾ। ਡਿਪਟੀ ਕਮਿਸ਼ਨਰ ਪਟਿਆਲਾ ਨੇ ਕਿਹਾ ਕਿ ਅਕਸਰ ਲੋਕ ਸਿਸਟਮ ਵਿੱਚ ਕਮੀਆਂ ਦੀ ਗੱਲ ਕਰਦੇ ਨੇ, ਪਰ ਜਦੋਂ ਨੌਜਵਾਨ ਖੁਦ ਸਰਕਾਰੀ ਦਫ਼ਤਰਾਂ ਦੀ ਕਾਰਜਕਾਰੀ ਨੂੰ ਨੇੜੋਂ ਦੇਖਣਗੇ ਤਾਂ ਉਹ ਆਪਣੇ ਤਜਰਬੇ ਦੇ ਆਧਾਰ ਤੇ ਉਸ ਨੂੰ ਹੋਰ ਬਿਹਤਰ ਬਣਾਉਣ ਲਈ ਉਸਾਰੂ ਸੁਝਾਅ ਅਤੇ ਸਲਾਹ ਵੀ ਦੇ ਸਕਣਗੇ। ਡਿਪਟੀ ਕਮਿਸ਼ਨਰ ਪਟਿਆਲਾ ਨੇ ਦੱਸਿਆ ਕਿ ਸਾਰੇ ਇੰਟਰਨਸ ਹੁਣ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਦੇਖ-ਰੇਖ ਹੇਠ ਵੱਖ-ਵੱਖ ਪ੍ਰੋਜੈਕਟਾਂ ਤੇ ਕੰਮ ਕਰਨਗੇ। ਇਸ ਪੂਰੇ ਇੰਟਰਨਸ਼ਿਪ ਪ੍ਰੋਗਰਾਮ ਅਤੇ ਪ੍ਰੋਜੈਕਟ ਦੀ ਨਿਗਰਾਨੀ ਡਿਪਟੀ CEO ਸਤਿੰਦਰ ਸਿੰਘ, ਕੈਰੀਅਰ ਕਾਉਂਸਲਰ ਡਾਕਟਰ ਰੂਪਸੀ ਪਾਹੂਜਾ ਵੱਲੋਂ ਕੀਤੀ ਜਾਵੇਗੀ। ਮਿਤੀ 16 ਜੂਨ ਦਿਨ ਮੰਗਲਵਾਰ ਨੂੰ ਹੀ ਭਾਸ਼ਾ ਵਿਭਾਗ ਪਟਿਆਲਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਉੱਘੇ ਵਿਦਵਾਨ ਪਦਮ ਸ਼੍ਰੀ ਡਾਕਟਰ ਰਤਨ ਸਿੰਘ ਜੱਗੀ ਦੀ ਯਾਦ ਵਿੱਚ ਇੱਕ ਯਾਦਗਾਰੀ ਭਾਸ਼ਣ ਭਾਸ਼ਾ ਵਿਭਾਗ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਯਾਦਗਾਰੀ ਭਾਸ਼ਣ ਦਾ ਵਿਸ਼ਾ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਸ਼ਾ ਪ੍ਰਸੰਗ। ਇਸ ਵਿਸ਼ੇ ਤੇ ਡਾਕਟਰ ਬਲਕਾਰ ਸਿੰਘ ਨੇ ਆਪਣਾ ਖੋਜ ਪੱਤਰ ਪੇਸ਼ ਕੀਤਾ। ਇਸ ਸਮਾਗਮ ਵਿੱਚ ਡਾਕਟਰ ਗੁਰਸ਼ਰਨ ਕੌਰ ਜੱਗੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਇਸ ਸਮਾਗਮ ਦੀ ਪ੍ਰਧਾਨਗੀ ਸ੍ਰੀ PS ਰਤਨ ਨੇ ਕੀਤੀ। ਇਸ ਮੌਕੇ ਡਾਕਟਰ ਚਰਨਜੀਤ ਕੌਰ ਬਰਾੜ ਨੇ ਡਾਕਟਰ ਰਤਨ ਸਿੰਘ ਜੱਗੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਸਰਦਾਰ ਜਸਵੰਤ ਸਿੰਘ ਜ਼ਫਰ ਨੇ ਆਪਣੇ ਸਵਾਗਤੀ ਭਾਸ਼ਣ ਦੌਰਾਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਡਾਕਟਰ ਰਤਨ ਸਿੰਘ ਜੱਗੀ ਵੱਲੋਂ ਗੁਰਮਤ ਕਾਵ ਅਤੇ ਸਿੱਖ ਇਤਿਹਾਸ ਉੱਤੇ ਵੱਡੇ ਕੀਤੇ ਖੋਜ ਕਾਰਜਾਂ ਦਾ ਜ਼ਿਕਰ ਕੀਤਾ। ਉਹਨਾਂ ਨੇ ਡਾਕਟਰ ਰਤਨ ਸਿੰਘ ਜੱਗੀ ਦੀ ਨਿੱਜੀ ਜ਼ਿੰਦਗੀ ਦੀਆਂ ਕਈ ਐਸੀਆਂ ਘਟਨਾਵਾਂ ਸਾਂਝੀਆਂ ਕੀਤਾ ਜਿਹੜੀਆਂ ਮਿਹਨਤ ਤੇ ਕਾਬਲੀਅਤ ਨੂੰ ਸਜਦਾ ਕਰਨ ਬਰੋਬਰ ਸਨ। ਉਹਨਾਂ ਨੇ ਨੌਜਵਾਨਾਂ ਨੂੰ ਡਾਕਟਰ ਰਤਨ ਸਿੰਘ ਜੱਗੀ ਦੇ ਜੀਵਨ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਾਬਕਾ ਚੇਅਰਮੈਨ ਡਾਕਟਰ ਕੇਹਰ ਸਿੰਘ, ਸਾਬਕਾ ਚੇਅਰਮੈਨ ਪੰਜਾਬ ਪਾਵਰ ਕਾਰਪੋਰੇਸ਼ਨ ਇੰਜੀਨੀਅਰ ਬਲਦੇਵ ਸਿੰਘ, ਸਾਬਕਾ ਡਾਇਰੈਕਟਰ ਹਰਜੀਤ ਸਿੰਘ, ਸੇਵਾ ਮੁਕਤ ਇੰਜੀਨੀਅਰ ਜਤਿੰਦਰ ਸਿੰਘ, ਸਾਬਕਾ IAS ਅਧਿਕਾਰੀ ਮਾਲਵਿੰਦਰ ਸਿੰਘ ਜੱਗੀ, ਪ੍ਰਾਣ ਸਭਰਵਾਲ, ਰੰਗ ਕਰਮੀ ਰਜੇਸ਼ ਸ਼ਰਮਾ, ਭਾਸ਼ਾ ਵਿਭਾਗ ਦੇ ਵਧੀਕ ਡਾਇਰੈਕਟਰ ਚੰਦਨਦੀਪ ਕੌਰ ਤੋਂ ਇਲਾਵਾ ਸਿੱਖ ਵਿਦਵਾਨ ਅਤੇ ਖੋਜਾਰਥੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ CIIL ਮੈਸੂਰ ਅਤੇ ICSSR ਨਵੀਂ ਦਿੱਲੀ ਦੇ ਸਹਿਯੋਗ ਨਾਲ ਮਿਤੀ 18 ਜੂਨ ਤੋਂ ਲੈ ਕੇ 20 ਜੂਨ ਤੱਕ 53ਵੀਂ ਆਲ ਇੰਡੀਆ ਕਾਨਫਰੰਸ ਆਫ ਦਰਾਵੜੀਅਨ ਲਿੰਗੁਇਸਟਿਕ ਕਰਵਾਈ ਗਈ। ਇਸ ਕਾਨਫਰੰਸ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਗਦੀਪ ਸਿੰਘ ਨੇ ਕੀਤੀ। ਇਸ ਮੌਕੇ ਉਹਨਾਂ ਬੋਲਦਿਆਂ ਕਿਹਾ,
1: in the audience, my own colleagues in the university, first of all, I welcome all of you to Punjabi University, as Professor Khanna pointed out. I really endorse his views that when you eliminate I from years.

0: These are the few challenges, two big major challenges, which I hope during this conference will be addressed, because people from diverse languages, diverse areas, diverse culture, they have come together to Punjabi University. That we must, because whenever there is an issue or a problem in the society, or something new happens in the society, the obvious choice is that they look at the intellectuals, at educationists, at universities, institutions, that they will give us guidance. So now it becomes our collective responsibility that we deliberate on all these things. And I'm quite hopeful that by the end of this conference, we will come up with very strong resolutions and very strong recommendations, and we will be reaching some conclusion, or we will be going in that path where we can subsequently reach our destination to give freedom to a student to learn in whatever language he or she wants to learn. Once again, welcome you all.
1: ਇਸ ਕਾਨਫਰੰਸ ਦੇ ਪ੍ਰਬੰਧਕੀ ਸਕੱਤਰ ਡਾਕਟਰ ਰਾਜਵੰਤ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ,
2: ਰਣਜਵੀ AICTL ਦੇ ਉਦਘਾਟਨੀ ਸਮਾਗਮ ਵਿੱਚ ਪਧਾਰੇ ਸਤਿਕਾਰਯੋਗ ਵਾਈਸ ਚਾਂਸਲਰ ਸਾਹਿਬ ਡਾਕਟਰ ਜਗਦੀਪ ਸਿੰਘ ਜੀ, ਸਾਬਕਾ ਵਾਈਸ ਚਾਂਸਲਰ ਤਮਿਲ ਯੂਨੀਵਰਸਿਟੀ ਅਤੇ ਪ੍ਰਧਾਨ LSI ਪ੍ਰੋਫੈਸਰ K ਕਰੁਣਾਕਰਨ, ਪ੍ਰੋਫੈਸਰ MJ ਵਾਰਸੀ ਪ੍ਰੋਫੈਸਰ ਆਫ ਲਿੰਗੁਇਸਟਿਕਸ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਅਲੀਗੜ੍ਹ, ਪ੍ਰੋਫੈਸਰ GK ਪਾਲੇਕਰ ਸਾਹਿਬ, ਡੀਨ DLA ਅਤੇ ਡਾਇਰੈਕਟਰ ISDL ਡੀਨ ਅਕਾਦਮਿਕ ਮਾਮਲੇ ਡਾਕਟਰ ਜਸਵਿੰਦਰ ਸਿੰਘ ਬਰਾੜ ਜੀ, ਪਿਆਰੇ ਸਹਿਯੋਗੀਓ, ਖੋਜਾਰਥੀਓ ਅਤੇ ਵਿਦਿਆਰਥੀਓ, ਸਭ ਨੂੰ ਸ਼ੁਭ ਸਵੇਰ। AICDL ਹਮੇਸ਼ਾ ਹੀ ਇੱਕ ਜੀਵੰਤ ਮੰਚ ਰਿਹਾ ਹੈ ਜਿੱਥੇ ਵਿਦਵਾਨ, ਖੋਜਾਰਥੀ ਅਤੇ ਵਿਦਿਆਰਥੀ ਦਰਾਵਿੜ ਭਾਸ਼ਾਵਾਂ ਅਤੇ ਸਾਹਿਤ ਦੀ ਅਮੀਰੀ ਦਾ ਜਸ਼ਨ ਮਨਾਉਣ, ਵਿਚਾਰ ਚਰਚਾ ਕਰਨ ਅਤੇ ਸੰਭਾਲਣ ਲਈ ਇਕੱਠੇ ਹੁੰਦੇ ਹਨ। ਇਸ 53ਵੀਂ ਕਾਨਫਰੰਸ ਵਿੱਚ ਉਸੇ ਮਾਨਮਤੀ ਮਰਿਆਦਾ ਨੂੰ ਅੱਗੇ ਤੋਰ ਰਹੀ ਹੈ। ਇਹਨਾਂ ਤਿੰਨਾਂ ਦਿਨਾਂ ਵਿੱਚ ਅਸੀਂ ਵਿਚਾਰ ਉਤੇਜਕ ਖੋਜ ਪੱਤਰਾਂ, ਨਵੀਆਂ ਖੋਜਾਂ ਅਤੇ ਸਾਰਥਕ ਸੰਵਾਦ ਦੇ ਰਾਹੀਂ ਇਸ ਵਿਸ਼ੇ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ। ਇਸ ਕਾਨਫਰੰਸ ਵਿੱਚ ਸਾਡੀਆਂ ਸਹਿਯੋਗੀ ਸੰਸਥਾਵਾਂ ਦਰਾਵੜੀਅਨ ਲਿੰਗੁਇਸਟਿਕ ਐਸੋਸੀਏਸ਼ਨ ਆਫ ਇੰਡੀਆ ਦੀ ਕਾਰਜਕਾਰੀ ਕਮੇਟੀ, ਪੰਜਾਬੀ ਲਿੰਗੁਇਸਟਿਕ ਐਸੋਸੀਏਸ਼ਨ ਪਟਿਆਲਾ ਦੇ ਪ੍ਰਧਾਨ ਡਾਕਟਰ ਭੁਪਿੰਦਰ ਸਿੰਘ ਖਹਿਰਾ, ਇੰਟਰਨੈਸ਼ਨਲ ਸਕੂਲ ਆਫ ਦਰਾਵੜੀਅਨ ਲਿੰਗੁਇਸਟਿਕਸ ਤ੍ਰਿਵੰਥਨਪੁਰਮ, ਸੈਂਟਰਲ ਇੰਸਟੀਚਿਊਟ ਆਫ ਇੰਡੀਅਨ ਲੈਂਗੁਏਜਿਸ ਮੈਸੂਰ ਅਤੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਰਿਸਰਚ ਨਵੀਂ ਦਿੱਲੀ, ਫੈਕਲਟੀ ਮੈਂਬਰਸ, ਵਲੰਟੀਅਰਸ, ਖੋਜਾਰਥੀ, ਵਿਦਿਆਰਥੀਆਂ ਦੀ ਪੂਰੀ ਟੀਮ ਜੋ ਸਾਡੇ ਕੋਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪਹੁੰਚੀ ਹੈ, ਸਭ ਦਾ ਤਹਿ ਦਿਲੋਂ ਸਵਾਗਤ ਤੇ ਧੰਨਵਾਦ ਜੀ।
1: ਯੋਗਾ ਫਾਰ ਮੈਂਟਲ ਵੈਲਬੀਂਗ, ਜੀ ਹਾਂ, ਯੋਗਾ ਦੀ ਸਰੀਰਕ ਮਹੱਤਤਾ ਨੂੰ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਲਾਗੂ ਕਰਨ ਦੇ ਉਦੇਸ਼ ਲਈ ਆਕਾਸ਼ਵਾਣੀ ਪਟਿਆਲਾ ਦੇ ਪ੍ਰਸਾਰ ਭਾਰਤੀ ਸਟੂਡੀਓ ਵਿਖੇ 19 ਜੂਨ ਦਿਨ ਸ਼ੁੱਕਰਵਾਰ ਨੂੰ ਇੱਕ ਵਿਸ਼ੇਸ਼ ਯੋਗਾ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਆਕਾਸ਼ਵਾਣੀ ਪਟਿਆਲਾ ਦੇ ਕਰਮਚਾਰੀਆਂ, ਅਧਿਕਾਰੀਆਂ, ਤਕਨੀਕੀ ਸਹਾਇਕਾਂ, ਅਨਾਊਂਸਰ ਤੇ BAs ਨੇ ਭਾਗ ਲਿਆ। ਇਹ ਯੋਗਾ ਕੈਂਪ ਆਕਾਸ਼ਵਾਣੀ ਪਟਿਆਲਾ ਦੇ ਪ੍ਰੋਗਰਾਮ ਨਿਰਦੇਸ਼ਕ ਮੁਹੰਮਦ ਇਮਤਿਆਜ਼ ਜੀ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਮੌਕੇ ਉਹਨਾਂ ਨੇ ਬੋਲਦਿਆਂ ਕਿਹਾ,
3: ਅੱਜ ਆਕਾਸ਼ਵਾਣੀ ਪਟਿਆਲਾ ਦੇ ਵੱਲੋਂ ਆਪਣੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਲਈ ਇੱਕ ਯੋਗਾ ਸੈਸ਼ਨ ਦਾ ਆਯੋਜਨ ਕੀਤਾ ਗਿਆ ਤੇ ਅਸੀਂ, ਕਿਉਂਕਿ ਜਦੋਂ ਤੋਂ ਅੰਤਰਰਾਸ਼ਟਰੀ ਯੋਗਾ ਡੇ ਮਨਾਇਆ ਜਾਂਦਾ ਹੈ ਉਦੋਂ ਤੋਂ ਹਰ ਸਾਲ ਆਕਾਸ਼ਵਾਣੀ ਵੀ ਆਪਣੇ ਕਰਮਚਾਰੀਆਂ ਤੇ ਅਧਿਕਾਰੀਆਂ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਆਯੋਜਨ ਕਰਦੀ ਆ ਰਹੀ ਹੈ, ਕਿਉਂਕਿ ਅਸੀਂ ਆਪਣੇ ਸਰੋਤਿਆਂ ਨੂੰ ਹਰ ਸਾਲ ਯੋਗਾ ਡੇ ਤੇ ਉਹਦੇ ਨੇੜੇ ਤੇੜੇ ਦੇ ਜਿਹੜੇ ਦਿਨ ਹੁੰਦੇ ਆ ਉਹਨਾਂ ਤੇ ਦੇ ਸੰਬੰਧ ਦੇ ਵਿੱਚ ਜਾਣਕਾਰੀ ਦਿੰਦੇ ਆ, ਇੰਟਰਵਿਊਜ਼ ਦੇ ਹੋਰ ਪ੍ਰੋਗਰਾਮ ਚੱਲਦੇ ਆ, ਤਾਂ ਉੱਥੇ ਹੀ ਸਾਡੀ ਜਿਹੜੀ ਆਪਣਾ ਸਟਾਫ ਹੈ ਉਹਦੇ ਲਈ ਵੀ ਇੱਕ ਸੈਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦੇ ਵਿੱਚ ਈਸ਼ਾ ਫਾਊਂਡੇਸ਼ਨ ਦੇ ਵੱਲੋਂ ਜਿਹੜੇ ਵਲੰਟੀਅਰਸ ਨੇ ਉਹਨਾਂ ਦੇ ਵੱਲੋਂ ਅਗਲਾ ਸੈਸ਼ਨ ਹੈ ਜਿਹੜਾ ਕਰਵਾਇਆ ਗਿਆ। ਈਸ਼ਾ ਫਾਊਂਡੇਸ਼ਨ ਨੂੰ ਜਿਹੜਾ ਗਵਰਨਮੈਂਟ ਆਫ ਇੰਡੀਆ ਦੇ ਵੱਲੋਂ ਇੱਕ ਲੈਟਰ ਜਿਹੜਾ ਉਹਨਾਂ ਜਾਰੀ ਕੀਤਾ ਗਿਆ ਕਿ ਉਹ ਸਰਕਾਰੀ ਜਿਹੜੇ ਅਦਾਰੇ ਨੇ ਉਹ ਉਹਨਾਂ ਤੋਂ ਇਸ ਸੰਬੰਧੀ ਜਿਹੜੇ ਵਲੰਟੀਅਰ ਲਈ ਉਹਨਾਂ ਤੋਂ ਹੈਲਪ ਲੈ ਸਕਦੇ ਨੇ, ਜਿਹਦੇ ਵਿੱਚ ਕੋਈ ਫੀਸ ਜਾਂ ਕੋਈ ਹੋਰ ਪੈਸੇ ਸ਼ਾਮਿਲ ਨਹੀਂ ਹੈਗੇ। ਤੇ ਇਸੇ ਦੇ ਸੰਦਰਭ ਦੇ ਵਿੱਚ ਤਾਂ ਅਸੀਂ ਈਸ਼ਾ ਫਾਊਂਡੇਸ਼ਨ ਦਾ ਵੀ ਧੰਨਵਾਦ ਕਰਦੇ ਹਾਂ। ਇਸ ਤੋਂ ਇਲਾਵਾ ਸਾਡੇ ਜਿਹੜੇ ਸਟਾਫ ਦੇ ਆਰਜਿਸ ਨੇ ਇਹਦੇ ਵਿੱਚ, ਤੇ ਉਹਨਾਂ ਦੇ ਵਿੱਚੋਂ ਕਈ ਇਹੋ ਜਿਹੇ ਵੀ ਵਿਅਕਤੀ ਹੈਗੇ ਜਿਹੜੇ ਕਿ ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਉਹ ਇਸ ਯੋਗ ਦੇ ਅਭਿਆਸ ਨੂੰ ਅੱਗੇ ਰੋਈ ਜਾਰੀ ਰੱਖਣਗੇ।
1: ਇਸ ਦੇ ਨਾਲ ਹੀ ਅੱਜ ਦਾ ਸਰਗਰਮੀਆਂ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਵਾਚਕ ਅਰਪਿੰਦਰ ਖਹਿਰਾ, ਪੇਸ਼ਕਸ਼ ਮੁਹੰਮਦ ਇਮਤਿਆਜ਼।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਰਗਰਮੀਆਂ। ਮੈਡਮ ਸਮਾਂ ਆਪਣਾ ਤਕਰੀਬਨ ਸਮਾਪਤ ਹੋ ਗਿਆ
1: ਜੀ,
0: ਅਤੇ ਅੱਗੇ ਲਈਏ ਫਿਰ।
1: ਜੀ ਬਿਲਕੁਲ, ਇਸਦੇ ਨਾਲ ਹੀ ਮੈਨੂੰ ਬਬਲੀਨ ਕੌਰ ਨੂੰ
0: ਅਤੇ ਮੈਨੂੰ ਰੁਪਿੰਦਰ ਖਹਿਰਾ ਨੂੰ ਪ੍ਰੋਗਰਾਮ ਗੱਲਾਂ 'ਚੋਂ ਗੱਲ ਖਤਮ ਕਰਨ ਦੀ ਦਿਓ ਆਗਿਆ।
1: ਆਗਿਆ
0: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 5:30 ਹੋ ਚੁੱਕੇ ਨੇ। ਪੇਸ਼ ਕਰ ਰਹੇ ਹਾਂ ਕਿਸਾਨ ਵੀਰਾਂ ਤੇ ਪੈਣਾ ਦਾ ਰੋਜ਼ਾਨਾ ਪ੍ਰੋਗਰਾਮ ਕਿਸਾਨ ਵਾਣੀ।

0: ਅੱਜ ਦਾ ਕਿਸਾਨ ਵਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਹਮੇ ਦੋਏ। ਮੈਂ ਹਾਂ ਤੁਹਾਡੀ ਗੱਲ ਕਰਮਜੀਤ ਕੌਰ, ਔਰ ਮੇਰੀ ਗੱਲ ਹੈ
1: ਜਸਪ੍ਰੀਤ ਕੌਰ।
0: ਜਸਪ੍ਰੀਤ, ਸਾਰੇ ਕਿਸਾਨ ਭੈਣਾਂ ਔਰ ਭਾਈਆਂ ਕਾ ਇਸ ਪ੍ਰੋਗਰਾਮ ਮਾ ਬਹੁਤ ਬਹੁਤ ਸਵਾਗਤ ਕਰਾਂ, ਔਰ ਉਮੀਦ ਕਰਾਂ ਸਾਰੇ ਕਿਸਾਨ ਭਾਈ ਔਰ ਭੈਣਾਂ ਠੀਕ ਠਾਕ ਹੋਣੇ ਹੈ, ਆਪਣੇ ਪ੍ਰੋਗਰਾਮ ਕੀ ਇੰਤਜ਼ਾਰ ਮਾ ਹੋਣੇ ਹੈ।
1: ਬਿਲਕੁਲ ਇਸੀ ਉਮੀਦ ਕੇ ਗੈਲ ਪ੍ਰੋਗਰਾਮ ਮਾ ਫਿਰ ਪਹਿਲੀ ਚਿੱਠੀ ਸ਼ਾਮਿਲ ਕਰ ਲਏ ਹਾਂ।
0: ਬਿਲਕੁਲ ਕਰੇਂਗੇ ਜੀ।
1: ਜੀ, ਪਿੰਡ ਲੋਗੜ ਠਾਕਰਾ ਵਾਲਾ ਫਿਰੋਜ਼ਪੁਰ ਤੇ ਚਿੱਠੀ ਭੇਜੀ ਹੈ ਮਾਨੂੰ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ, ਗੁਰਲਾਲ, ਅਵਿਰਾਜ, ਗੁਰਮਾਨ ਸਿੰਘ, ਔਰ ਇਨਕੇ ਗੈਲ ਹੈ ਜੀ ਗੁਰਨੂਰ ਸਿੰਘ।
0: ਗੁਰੂ ਤੇਗ ਬਹਾਦਰ ਮਾਰਕੀਟ ਅਹਿਮਦਗੜ੍ਹ ਮੰਡੀ ਤੇ ਮੁਹੰਮਦ ਅਨਵਰ ਅੰਸਾਰੀ, ਰਵੀਨਾ, ਆਫੀਆ, ਸਨਾ, ਸ਼ਮਾ, ਹਿਨਾ, ਜਾਸਮੀਨ, ਨਾਸਰਾ, ਰਜ਼ੀਆ ਸੁਲਤਾਨਾ, ਸਕੀਲਾ, ਜਾਵੇਦ ਅੰਸਾਰੀ ਔਰ ਮੁਹੰਮਦ ਸਰਾਜ ਅੰਸਾਰੀ
1: ਜੀ। ਅਨਾਰਕਲੀ ਬਾਜ਼ਾਰ ਜਗਰਾਓਂ ਤੇ ਖਤ ਭੇਜਿਆ ਮਾਨੂੰ ਸੁਨੀਲ ਪਾਠਕ, ਕਮਲ, ਦੀਪਿਕਾ ਮਲਹੋਤਰਾ, ਆਸ਼ੀਸ਼, ਬੇਬੀ ਗਾਵਿਆ ਮਲਹੋਤਰਾ, ਔਰ ਇਨਕੇ ਗੈਲ ਹੈ ਸੁੱਚਾ ਪਾਠਕ।
0: ਗਿੱਦੜਬਾਹਾ ਤੇ ਮਨਜੀਤ ਤਨੇਜਾ, ਪਰਵੀਨ ਤਨੇਜਾ, ਪਾਇਲ ਔਰ ਹਿਨਾਸ਼ਾ ਹੋਰਾਂ ਕੀ ਚਿੱਠੀ ਆਈ ਹੈ। ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਆਓ ਸੁਣਾ ਪ੍ਰੋਗਰਾਮ ਕਾ ਪਹਿਲਾ ਗੀਤ, ਰਣਜੀਤ ਬਾਵਾ ਕੀ ਆਵਾਜ਼ ਮਾਂ।

0: ਇਹ ਵੀ ਥੰਮੇ ਸੁਣ ਰਹੇ ਤੇ ਰਣਜੀਤ ਬਾਵਾ ਕਾ ਗਾਇਆ ਯੋ ਗੀਤ ਪ੍ਰੋਗਰਾਮ ਮਾ ਅਗਲੀ ਚਿੱਠੀ ਸ਼ਾਮਿਲ ਕਰ ਲਏ ਆ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੇ ਚਿੱਠੀ ਆਈ ਹੈ ਮਲਕੀਤ ਸਿੰਘ ਘੁੜਿਆਣਾ ਮਨਜੀਤ ਕੌਰ ਬਠਿੰਡਾ ਦਪਿੰਦਰ ਸਿੰਘ ਗੁਰਸ਼ਬਦ ਸਿੰਘ ਦਰਸ਼ਨ ਸਿੰਘ ਔਰ ਇਨਕਾ ਪੂਰਾ ਪਰਿਵਾਰ
1: ਪਟੇਲ ਨਗਰ ਮਲੋਟ ਤੇ ਚਿੱਠੀ ਭੇਜ ਰਹੇ ਹੈ ਡਾਕਟਰ ਰਮੇਸ਼ ਕੁਮਾਰ ਜਾਜੋਰੀਆ ਗੀਤਾ ਰਾਣੀ ਜਾਜੋਰੀਆ ਗਗਨਦੀਪ ਆਰਜ਼ੂ ਔਰ ਗੁੱਡੂ ਜਾਜੋਰੀਆ
0: ਆਜ਼ਾਦ ਨਗਰ ਲਕਸਰ ਹਰਿਦੁਆਰ ਤੇ ਚਿੱਠੀ ਭੇਜੀ ਹੈ ਤਾਜ ਮੁਹੰਮਦ ਅੰਸਾਰੀ ਗੁਲਾਮ ਸਾਬਰ ਰਾਹੀ ਔਰ ਮਹਿਰਾਜ ਜਹਾਂ ਹੋਰਾਂ ਨੇ
1: ਅਗਲਾ ਖਤ ਪਹੁੰਚਿਆ ਜੀ ਮੁਕਤਸਰ ਤੇ ਬਾਬੂ ਸਿੰਘ ਧੀਮਾਨ ਬਲਜਿੰਦਰ ਕੌਰ ਧੀਮਾਨ ਰਵਨੀਤ ਨਿਸ਼ੂ ਔਰ ਭੁਪਿੰਦਰ ਹੋਰਾਂ ਕਾ
0: ਜੀ ਔਰ ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਮਾ ਆਓ ਅਗਲਾ ਗੀਤ ਸੁਣਾ ਲਖਵਿੰਦਰ ਵਡਾਲੀ ਔਰ ਸਾਥੀਆਂ ਕੀ ਆਵਾਜ਼ ਮਾ।

0: जी ਤਮੇ ਆਪਣੇ ਪਸੰਦ ਕੇ ਪੰਜਾਬੀ ਗੀਤਾਂ ਦਾ ਆਨੰਦ ਮਾਣ ਰਹੇ ਹਾਂ ਆਕਾਸ਼ਵਾਣੀ ਕੇ ਪਟਿਆਲਾ ਕੇਂਦਰ ਤੇ ਪ੍ਰੋਗਰਾਮ ਅਗਲੀ ਚਿੱਠੀ ਪਹੁੰਚੀ ਹੈ ਮਾਰੇ ਪਾਸ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਤੇ ਰਾਮਨਾਥ ਅਤਾਪੁਰ ਸੁਖਮਨਜੀਤ ਸਿੰਘ ਅਰ ਸਹਿਜਪ੍ਰੀਤ ਕੌਰ ਹੋਰਾਂ ਕੀ
1: ਗਾਉਂ ਕੈਰੋਂ ਜ਼ਿਲ੍ਹਾ ਤਰਨ ਤਾਰਨ ਤੇ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ਮੀ ਰਜਨੀ ਆਕਾਸ਼ਦੀਪ ਅਨਹਦ ਔਰ ਗੁਰਸ਼ਬਦ ਹੋਰਾਂ ਨੇ ਖਤ ਭੇਜਿਆ ਜੀ
0: ਜੀ ਪਿੰਡ ਤੇਜਾ ਮੋੜੀ ਤੇ ਬੰਸੀ ਲਾਲ ਸੰਧੂ ਕਬੀਰ ਸੰਧੂ ਜਜਬੀਰ ਔਰ ਇਨਕੇ ਗੈਲ ਹੈ ਜੀ ਵਰਨੀਤ ਔਰ ਪਵਨੀਤ ਕੌਰ ਸੰਧੂ
1: ਸੈਕਟਰ 67 ਮੋਹਾਲੀ ਚੰਡੀਗੜ੍ਹ ਤੇ ਚਿੱਠੀ ਆਈ ਹੈ ਟੀ ਡੀ ਮਲਹੋਤਰਾ ਰਿਤਿਕ ਮਲਹੋਤਰਾ ਪ੍ਰਤੀਕ ਮਲਹੋਤਰਾ ਜੈਵੀਰ ਸਿੰਘ ਠਾਕੁਰ ਡਾਕਟਰ ਅਮਨਦੀਪ ਅਨਿਲ ਸ਼ਰਮਾ ਔਰ ਕਾਲਕਾ ਤੇ ਖਤ ਭੇਜਿਆ ਜੀ ਸ਼ੁਭ ਚੰਦਰ ਬਜਾਜ ਬਿੱਟਾ ਬਜਾਜ ਔਰ ਸਾਹਿਲ ਹੋਰਾਂ ਨੇ
0: ਜੀ ਵੱਡੀਆਂ ਜਾਲਾਂ ਤੇ ਦਰਸ਼ਨ ਸਿੰਘ ਸੈਣੀ ਭੁਪਿੰਦਰ ਕੌਰ
1: ਪੁਰਾਣੀ ਮੰਡੀ ਮੁੱਲਾਂਪੁਰ ਜ਼ਿਲ੍ਹਾ ਲੁਧਿਆਣਾ ਤੇ ਰਾਜੇਸ਼ ਜੈਨ ਅਰੁਣਾ ਜੈਨ ਅਭਿਸ਼ੇਕ ਗੌਤਮ ਔਰ ਨਗੀਨਾ ਜੈਨ
0: ਜੀ ਰਿੰਗਨੀ ਛੱਤੀਸਗੜ੍ਹ ਤੇ ਖਾਤਮਾ ਨੂੰ ਆਇਆ ਦਿਨੇਸ਼ ਵਰਮਾ ਔਰ ਕਰੁਣਾ ਵਰਮਾ ਹੋਰਾਂ ਕਾ
1: ਇਹਨਾਂ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਆਓ ਸੁਣਾ ਸੁਰਜੀਤ ਪਿੰਦਰਖੀਆ ਨੂੰ

0: ਜਸਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼ਦੀਪ ਕੌਰ
1: ਜੀ,
0: ਹੋਰਾਂ ਕੀ ਚਿੱਠੀ ਆਈ ਹੈ ਜੀ।
1: ਔਰ ਮੇਰੇ ਪਾਸ ਜੋ ਇਸ ਪ੍ਰੋਗਰਾਮ ਆਖਰੀ ਖਤ ਹੈ, ਜਿਹੜਾ ਪਿੰਡ ਕਕਿਓਰ ਮਾਜਰਾ, ਜ਼ਿਲ੍ਹਾ ਕੈਥਲ, ਹਰਿਆਣਾ, ਅਤੇ ਰਮੇਸ਼ ਕੁਮਾਰ ਲੋਟ, ਸੰਤੋਸ਼ ਰਾਣੀ, ਅੰਕੁਸ਼ਾ, ਅਕਸ਼ਿਤਾ, ਔਰ ਇਨਕੇ ਗੈਲ ਹੈ ਜੀ ਅਨੁਜ ਲੋਟ।
0: ਗਾਂਧੀ ਚੌਂਕ ਰੋਪੜ ਤੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਔਰ ਮੀਕਾ ਵਿਰਕ। ਗੌਨ ਥਾਣਾ ਜ਼ਿਲ੍ਹਾ ਬਠਿੰਡਾ ਤੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ ਹਰਾਂ ਕੀ ਚਿੱਠੀ ਆਈ ਹੈ।
1: ਇਨਕੀ ਸਾਰਿਆਂ ਕੀ ਰਲੀ ਮਿਲੀ ਫਰਮਾਇਸ਼ ਪਰ ਪ੍ਰੋਗਰਾਮ ਕਾ ਯੋ ਆਖਰੀ ਗੀਤ ਸੁਣਾ। ਆਵਾਜ਼ ਹੈ ਜੀ ਨਛੱਤਰ ਗਿੱਲਰ ਸਾਥੀਆਂ ਕੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜਰੀਏ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 6 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਹਿੰਦੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

ਪ੍ਰੋਗਰਾਮਾਂ ਦੇ ਵੇਰਵੇ ਤੋਂ ਤੁਰੰਤ ਬਾਅਦ ਤੁਸੀਂ ਸੁਣੋਗੇ ਕੁਝ ਦੇਸ਼ ਪਿਆਰ ਦੇ ਨਗਮੇ। ਸ਼ਾਮ 6:20 ਤੇ ਤੁਸੀਂ ਸੁਣ ਸਕੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਅਸੀਂ ਤੁਹਾਨੂੰ ਦੱਸ ਦਈਏ ਕਿ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਮਾਨਚੈਸਟਰ ਇੰਗਲੈਂਡ ਦੇ ਓਲਡ ਟ੍ਰੈਫੋਰਡ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਕਾਰ ਅੱਜ ਖੇਡੇ ਜਾਣ ਵਾਲੇ ਕ੍ਰਿਕਟ ਮੈਚ ਦੀ ਲਾਈਵ ਕਮੈਂਟਰੀ ਤੁਸੀਂ ਸੁਣ ਸਕਦੇ ਹੋ ਸ਼ਾਮੀ 6:30 FM ਬੈਂਡ 100.2 ਮੈਗਾਹਰਟਸ 'ਤੇ, ਅਤੇ ਸਾਡੇ ਬਾਕੀ ਪ੍ਰੋਗਰਾਮ ਤੁਸੀਂ ਸੁਣੋਗੇ ਨਿਊਜ਼ ਔਨ AIR ਐਪ 'ਤੇ। ਵਿਬਗਿਓਰ, ਜੀ ਹਾਂ, ਇਹ ਪ੍ਰੋਗਰਾਮ ਤੁਸੀਂ ਸੁਣੋਗੇ ਸ਼ਾਮੀ 6:30। ਅੱਜ ਇਸ ਪ੍ਰੋਗਰਾਮ ਦੇ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਦੇ ਵਿੱਚ ਖਾਸ ਗੱਲਬਾਤ ਕੀਤੀ ਜਾਵੇਗੀ। ਸ਼ਾਮੀ 7:00 ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਜਲੰਧਰ ਕੇਂਦਰ ਤੋਂ।

ਸ਼ਾਮ 7:10 ਤੇ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸੁਣਵਾਇਆ ਜਾਵੇਗਾ ਸਾਡੇ ਦਿੱਲੀ ਕੇਂਦਰ ਤੋਂ। ਸ਼ਾਮ ਸੁਹਾਨੀ, ਜੀ ਹਾਂ, ਸ਼ਾਮ 7:45 ਤੇ ਤੁਸੀਂ ਸੁਣੋਗੇ ਸ਼ਾਮ ਸੁਹਾਨੀ। ਗੁਲਦਸਤਾ, ਇਸ ਪ੍ਰੋਗਰਾਮ ਨੂੰ ਤੁਸੀਂ ਸੁਣ ਸਕਦੇ ਹੋ ਰਾਤੀਂ 8:15 ਤੇ ਰਾਤ 8:45 ਤੇ ਸਮਾਚਾਰ ਸੰਧਿਆ ਤਹਿਤ ਹਿੰਦੀ ਸਮਾਚਾਰ ਪੇਸ਼ ਕੀਤੇ ਜਾਣਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤੀਂ 9 ਤੋਂ ਲੈ ਕੇ 10 ਤੱਕ ਕੌਮੀ ਵਿਵਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇਅ ਹੋਣਗੇ ਅਤੇ ਰਾਤੀਂ 10:02 ਤੇ ਪੰਜਾਬੀ ਤੜਕਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਰਾਤੀਂ 10:30 ਪੁਰਾਣੀਆਂ ਹਿੰਦੀ ਫਿਲਮੀ ਗੀਤਾਂ ਨਾਲ ਸਜਾ ਪ੍ਰੋਗਰਾਮ ਰਜਨੀ ਗੰਧਾ ਪੇਸ਼ ਕੀਤਾ ਜਾਵੇਗਾ। ਰਾਤ 11 ਹਿੰਦੀ 'ਚ ਸਮਾਚਾਰ ਅਤੇ 11:05 ਤੇ ਹੋਣਗੇ ਅੰਗਰੇਜ਼ੀ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ ਅਤੇ 11:10 ਤੇ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਸਾਡੇ ਅੱਜ ਦੇ ਸਭਾ ਦੇ ਵਿੱਚ ਬਾਕੀ ਰਹਿੰਦੇ ਪ੍ਰੋਗਰਾਮਾਂ ਦਾ ਵੇਰਵਾ ਅਤੇ ਉਹਨਾਂ ਦਾ ਪ੍ਰਸਾਰਣ ਵਕਤ। ਆਓ ਸੁਣਦੇ ਹਾਂ ਦੇਸ਼ ਪਿਆਰ ਦਾ ਨਗਮਾ।

ਸਾਡੀ ਸਾਡੇ ਮੁਲਕ ਦੀ ਜਾਨ ਪਹਿਚਾਣ ਸ਼ਾਨ ਤਿਰੰਗਾ। ਇਸ ਤਿਰੰਗੇ ਦੀ ਸ਼ਾਨ ਲਈ ਆਜ਼ਾਦੀ ਦੇ ਪਰਵਾਨਿਆਂ ਨੇ, ਸੀਮਾਵਾਂ ਦੀ ਰੱਖਿਆ ਕਰਦੇ ਸੂਰਵੀਰ ਬਹਾਦਰ ਸੈਨਿਕਾਂ ਨੇ ਅਥਾਹ ਕੁਰਬਾਨੀਆਂ ਕੀਤੀਆਂ, ਪਰ ਤਿਰੰਗੇ ਦੀ ਸ਼ਾਨ ਨੂੰ ਚੁੱਕਣ ਨਹੀਂ ਦਿੱਤਾ। ਆਓ ਇਸ ਤਿਰੰਗੇ ਦੀ ਸ਼ਾਨ ਨੂੰ ਸਮਝੀਏ ਤੇ ਉਹਨਾਂ ਅਣਜਾਣ ਲੋਕਾਂ ਨੂੰ ਵੀ ਸਮਝਾਈਏ ਕਿ ਕੁਰਬਾਨੀਆਂ ਨਾਲ ਸਿੰਜਿਆ ਸਾਡਾ ਰਾਸ਼ਟਰੀ ਪ੍ਰਤੀਕ ਤਿਰੰਗਾ ਸੱਚੀ ਸੁੱਚੀ ਸ਼ਾਨ ਦਾ ਪ੍ਰਤੀਕ ਹੈ। ਕੁਝ ਅਣਜਾਣ ਲੋਕ ਹਾਲੇ ਵੀ ਜਾਣੇ ਅਣਜਾਣੇ ਵਿੱਚ ਤਿਰੰਗੇ ਦੀ ਸ਼ਾਨ ਵਿੱਚ ਕੋਤਾਹੀ ਕਰ ਜਾਂਦੇ ਨੇ। ਸਾਡੇ ਮੁਲਕ ਦੀਆਂ ਉਮੀਦਾਂ ਦਾ ਪ੍ਰਤੀਕ ਸਾਡੀ ਪਹਿਚਾਣ ਹੈ ਰਾਸ਼ਟਰੀ ਤਿਰੰਗਾ। ਤਿਰੰਗੇ ਦੀ ਵਿਸ਼ਵ ਵਿਆਪੀ ਸਵੀਕ੍ਰਿਤੀ, ਸਨੇਹ ਤੇ ਸਤਿਕਾਰ ਹੈ, ਪਰ ਫਿਰ ਵੀ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਨੇ ਜਿੱਥੇ ਕਿ ਲੋਕਾਂ ਵਿੱਚ ਤਿਰੰਗੇ ਦੇ ਸਨਮਾਨ ਪ੍ਰਤੀ ਪੂਰਨ ਜਾਣਕਾਰੀ ਦੀ ਕਮੀ ਪਾਈ ਜਾਂਦੀ ਹੈ। ਪ੍ਰੀਵੈਂਸ਼ਨ ਆਫ ਇਨਸਲਟ ਟੂ ਨੈਸ਼ਨਲ ਹੋਨਰ ਐਕਟ 1971, ਫਲੈਗ ਕੋਡ ਆਫ ਇੰਡੀਆ 2002 ਤਹਿਤ ਅਜਿਹੇ ਕਾਨੂੰਨ ਵਿਵਸਥਾਵਾਂ ਤੇ ਮਾਪਦੰਡ ਬਣਾਏ ਗਏ ਨੇ ਜੋ ਰਾਸ਼ਟਰੀ ਤਿਰੰਗੇ ਦੇ ਸਨਮਾਨ ਵਿੱਚ ਸਾਡਾ ਮਾਰਗਦਰਸ਼ਨ ਕਰਦੇ ਨੇ। ਜੋ ਕੋਈ ਵੀ ਰਾਸ਼ਟਰੀ ਤਿਰੰਗੇ ਨੂੰ ਜਨਤਕ ਤੌਰ ਤੇ ਜਾਂ ਫਿਰ ਕਿਸੇ ਵੀ ਜਗ੍ਹਾ ਤੇ ਜਲਾਉਂਦਾ ਹੈ ਜਾਂ ਇਸ ਦਾ ਅਪਮਾਨ ਕਰਦਾ ਹੈ ਤਾਂ ਉਸ ਨੂੰ 3 ਸਾਲ ਤੱਕ ਦੀ ਸਜ਼ਾ ਤੇ ਜੁਰਮਾਨਾ ਤੇ ਦੋਵੇਂ ਵੀ ਹੋ ਸਕਦੇ ਨੇ ਜਦੋਂ ਵੀ ਰਾਸ਼ਟਰੀ ਤਿਰੰਗਾ ਫਹਿਰਾਇਆ ਜਾਵੇ, ਪਰ ਰਾਸ਼ਟਰੀ ਸਨਮਾਨ ਦੇ ਮਾਪਦੰਡਾਂ ਦਾ ਪੂਰਨ ਤੌਰ ਤੇ ਖਿਆਲ ਰੱਖਿਆ ਜਾਵੇ। ਰਾਸ਼ਟਰੀ ਤਿਰੰਗੇ ਦੀ ਰੇਸ਼ੋ, ਸਾਈਜ਼, ਉਚਾਈ ਦਾ ਪੂਰਾ ਪੂਰਾ ਖਿਆਲ ਰੱਖਿਆ ਜਾਵੇ। ਕਾਗਜ਼ ਦੇ ਬਣੇ ਫਲੈਗ ਵੱਖ ਵੱਖ ਖੇਡ ਤੇ ਹੋਰ ਮੌਕਿਆਂ ਤੇ ਲੋਕਾਂ ਵੱਲੋਂ ਵਰਤੇ ਜਾ ਸਕਦੇ ਨੇ, ਪਰ ਪੂਰੇ ਸਨਮਾਨ ਦੇ ਨਾਲ। ਬਿਲਕੁਲ ਜੀ, ਉੱਚਾ ਸੁੱਚਾ ਸਾਡਾ ਤਿਰੰਗਾ, ਸਾਡੀ ਸ਼ਾਨ।

ਇਹ ਦੇਸ਼ ਪਿਆਰ ਦਾ ਨਗਮਾ ਤੁਸੀਂ ਸੁਣ ਰਹੇ ਸੀ ਨਛੱਤਰ ਗਿੱਲ, ਫਿਰੋਜ਼ ਖਾਨ ਅਤੇ ਸਾਥੀਆਂ ਦਾ ਗਾਇਆ ਹੋਇਆ। ਐਫਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਮਨਪਸੰਦ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਸ਼ਾਮ ਦੇ 6:20 ਹੋ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ ਸਾਡੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅੱਜ ਲੁਧਿਆਣਾ ਚ ਬੀਜੇਪੀ ਆਗੂਆਂ ਤੇ ਵਰਕਰਾਂ ਨਾਲ ਕਰਨਗੇ ਮੀਟਿੰਗ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਲਈ ਰਵਾਨਾ ਹੋਇਆ ਅਤੇ ਹਾਕੀ ਚ ਭਾਰਤ ਨੇ ਆਕਲੈਂਡ ਵਿਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਜ਼ ਕੱਪ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਸਾਲ ਦਾ ਵਿਸ਼ਾ ਸਿਹਤਮੰਦ ਉਮਰ ਲਈ ਯੋਗ ਰੱਖਿਆ ਗਿਐ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਤੇ ਇਕ ਸਮਾਗਮ ਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆਂ ਦੇ ਕੁਝ ਹਿੱਸਿਆਂ ਚ 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਐ ਤੇ ਯੋਗ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਭਾਈਚਾਰਕ ਜਸ਼ਨ ਬਣ ਗਿਐ।
1: भारत में हिमालय से लेकर हिंद महासागर तक, पूर्वोत्तर और पूरब में, बंगाल से लेकर पश्चिम में सौराष्ट्र तक, पूरा देश योग की ऊर्जा से, चैतन्य से भरा हुआ नजर आ रहा है। पूरा विश्व एक दूसरे से जुड़ा हुआ नजर आ रहा है और यही तो योग की ताकत है। योग सबको जोड़ता है। मैं इस अवसर पर पूरे विश्व को, संपूर्ण मानव समुदाय को अंतर्राष्ट्रीय योग दिवस की बहुत बहुत शुभकामनाएं देता हूं।
0: ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਵੀ ਅੱਜ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਯੋਗ ਦਿਵਸ ਪ੍ਰੋਗਰਾਮ ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਯੋਗ ਸਰੀਰਕ, ਮਾਨਸਿਕ ਤੇ ਅਧਿਆਤਮਿਕ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸੇ ਦੌਰਾਨ ਪੰਜਾਬ ਦਾ ਸੂਬਾ ਪੱਧਰੀ ਯੋਗ ਸਮਾਗਮ ਪਟਿਆਲਾ ਦੇ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਕਰਵਾਇਆ ਗਿਆ। ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਲੋਕਾਂ ਨਾਲ ਸਮੂਹਿਕ ਯੋਗ ਅਭਿਆਸ ਕੀਤਾ। ਇਸ ਦੌਰਾਨ ਰਾਸ਼ਟਰ ਪੱਧਰ ਤੇ ਯੋਗ ਖੇਤਰ ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਜੰਗਲਾਤ ਵਿਭਾਗ ਵੱਲੋਂ ਲੋਕਾਂ ਨੂੰ ਬੂਟੇ ਵੰਡੇ ਗਏ। ਪੰਜਾਬ ਭਰ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਨੇ ਸਵੇਰੇ ਯੋਗ ਸੈਸ਼ਨ ਆਯੋਜਿਤ ਕੀਤੇ। ਇਸ ਦੌਰਾਨ BJP ਦੇ ਰਾਸ਼ਟਰ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਯੋਗ ਸੈਸ਼ਨ ਚ ਹਿੱਸਾ ਲਿਆ। ਉਨ੍ਹਾਂ ਨੇ ਸੂਬੇ ਦੇ ਲੋਕਾਂ, ਖਾਸਕਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ।
2: पंजाब के लोगों को निश्चित रूप से आज उनके साथ अंतर्राष्ट्रीय योगा दिवस मनाकर वहाँ के युवा साथियों को, LPU के अपने सभी संस्था के लोगों के साथ मनाया हूँ। मुझे पूरी उम्मीद है पंजाब अपने भविष्य के लिए, पंजाब जिस प्रकार से अपने संघर्ष, अपने परिश्रम, अपनी मेहनत के लिए जाना जाता है, और मैं मानता हूँ कि पंजाब के लोगों ने हमेशा संघर्ष करके अपना मुकाम पाया है, तो निश्चित रूप से इस अंतर्राष्ट्रीय योगा दिवस के अवसर पर ड्रग्स को नो कहेंगे और ड्रग्स के माध्यम को समाप्त करके समाज और युवा साथियों के बीच में निश्चित रूप से उज्ज्वल पंजाब, जहां पर विकसित भारत का सपना है, वहीं विकसित पंजाब बने, इस दिशा में हम आगे बढ़े।
0: सीमा सुरक्षा बल ने अमृतसर विच अटारी वाघा सांझी चैक पोस्ट, गुरदासपुर विच करतारपुर साहब लांघे, फिरोजपुर विच सांझी चैक पोस्ट हुसैनीवाला अते फाजिलका सरहद ते सादकी चैक पोस्ट तो इलावा सूबे दीआं होरना इकाईआं दे हैडक्वार्टर ते इस समागम दा जशन मनाया। प्रसिद्ध सांझी चैक पोस्ट अटारी विखे मुख मेहमान वजों शामिल होए BSF पंजाब फ्रंटियर दे इंस्पैक्टर जनरल डॉ. अतुल फुलचेले ने सरहदी पिंड वासियां समेत भागीदारां नूं योग नूं अपनी रोजमर्रा विच शामिल करन लई उत्साहित कीता। ਕੇਂਦਰੀ ਸੰਚਾਰ ਬਿਊਰੋ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਹੋਰਨਾਂ ਪੰਜਾਬ ਤੇ ਚੰਡੀਗੜ੍ਹ ਸਥਿਤ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ। ਉਧਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਵਿਖੇ ਵੀ ਯੋਗ ਦਿਵਸ ਮਨਾਇਆ ਗਿਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਚ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਸਮਾਗਮ ਚ ਕਰੀਬ 500 ਭਾਗੀਦਾਰਾਂ ਨੇ ਯੋਗ ਆਸਣ ਕੀਤੇ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ BJP ਆਗੂਆਂ ਅਤੇ ਵਰਕਰਾਂ ਨਾਲ ਗੱਲਬਾਤ ਕਰਨ ਲਈ ਲੁਧਿਆਣਾ ਪਹੁੰਚ ਗਏ ਨੇ। ਲੁਧਿਆਣਾ ਤੋਂ ਸਾਡੀ ਪੱਤਰਕਾਰ ਨੇ ਦਸਿਆ ਕਿ ਮੰਡਲ ਅਹੁਦੇਦਾਰਾਂ ਤੋਂ ਲੈ ਕੇ ਸੂਬਾ ਪ੍ਰਧਾਨ ਹਰ ਕੋਈ ਗੱਲਬਾਤ ਤੇ ਇਸ ਸੈਸ਼ਨ ਵਿਚ ਹਿੱਸਾ ਲਏਗਾ। ਇਸ ਗੱਲਬਾਤ ਵਿਚ ਚੋਣਾਂ ਲੜ ਚੁੱਕੇ ਆਗੂਆਂ ਨੂੰ ਵੀ ਸ਼ਾਮਲ ਕੀਤਾ ਜਾ ਰਿਹੈ। ਸ੍ਰੀ ਨਵੀਨ ਨੇ ਜ਼ਿਲ੍ਹੇ 'ਚ BJP ਦਫ਼ਤਰ ਦਾ ਉਦਘਾਟਨ ਕੀਤਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIRRNU ਜਲੰਧਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਵਿਖੇ ਹੋ ਰਹੇ ਸਮਾਗਮਾਂ ਦੀ ਸ਼ਮੂਲੀਅਤ ਕਰਨ ਲਈ ਅੱਜ 290 ਸ਼ਰਧਾਲੂਆਂ ਦਾ ਜਥਾ ਖਾਲਸਾਈ ਜੈਕਾਰਿਆਂ ਦੀ ਗੂੰਜ ਚ ਰਵਾਨਾ ਹੋਇਆ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦਸਿਆ ਕਿ ਬਰਸੀ ਸਮਾਗਮਾਂ ਚ ਸ਼ਾਮਲ ਹੋਣ ਤੋਂ ਪਹਿਲਾਂ ਸ਼ਰਧਾਲੂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਸਮੇਤ ਗੁਰਦੁਆਰਾ ਸੱਚਾ ਸੌਦਾ ਸਾਹਿਬ ਮੰਡੀ, ਗੁਰਦੁਆਰਾ ਸ੍ਰੀ ਪੰਜਾ ਸਾਹਿਬ, ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ, ਗੁਰਦੁਆਰਾ ਸ੍ਰੀ ਰੋੜੀ ਸਾਹਿਬ, ਗੁਰਦੁਆਰਾ ਡੇਰਾ ਸਾਹਿਬ ਲਾਹੌਰ ਤੇ ਹੋਰਨਾਂ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਨਗੇ। ਉਨਾਂ ਕਿਹਾ ਕਿ 29 ਜੂਨ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮਾਂ ਚ ਸ਼ਮੂਲੀਅਤ ਕਰਨ ਮਗਰੋਂ 30 जून ਨੂੰ ਜਥੇ ਦੀ ਵਤਨ ਵਾਪਸੀ ਹੋਵੇਗੀ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਅੱਜ ਪਿਤਾ ਦਿਵਸ ਦੇ ਮੌਕੇ ਤੇ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਸਪੀਕਰ ਨੇ ਕਿਹਾ ਕਿ ਪਿਤਾ ਹਰ ਪਰਿਵਾਰ ਲਈ ਤਾਕਤ, ਸੁਰੱਖਿਆ ਤੇ ਕੁਰਬਾਨੀ ਦਾ ਪੁੰਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਮਾਂ ਦਾ ਪਿਆਰ ਬੱਚੇ ਦੇ ਮੁੱਢਲੇ ਸਾਲਾਂ ਦੀ ਬੁਨਿਆਦ ਹੁੰਦਾ ਹੈ, ਉੱਥੇ ਹੀ ਪਿਤਾ ਜੀਵਨ ਦੀਆਂ ਚੁਣੌਤੀਆਂ ਨੂੰ ਨਜਿੱਠਣ ਲਈ ਲੋੜੀਂਦੀ ਦਿਸ਼ਾ, ਨੈਤਿਕ ਕਦਰਾਂ ਕੀਮਤਾਂ ਦੇ ਰਾਹ ਦਸੇਰੇ ਵਜੋਂ ਕੰਮ ਕਰਦੇ ਨੇ। ਸਪੀਕਰ ਨੇ ਬੱਚਿਆਂ ਨੂੰ ਆਪਣੇ ਮਾਪਿਆਂ, ਖਾਸ ਕਰ ਪਿਤਾ ਨੂੰ ਪਿਆਰ ਕਰਨ, ਸਤਿਕਾਰ ਦੇਣ ਤੇ ਸੁਹਿਰਦਤਾ ਨਾਲ ਉਹਨਾਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ। ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਾ ਸਿਰਫ ਸਮਾਜਿਕ ਬੁਰਾਈਆਂ ਤੋਂ ਦੂਰ ਰਹਿ ਕੇ ਇਮਾਨਦਾਰੀ ਨਾਲ ਕੰਮ ਕਰਨ ਲਈ ਸਮਰਪਣ ਨਾਲ ਆਪਣੇ ਮਾਪਿਆਂ ਦੀ ਕੁਰਬਾਨੀ ਦਾ ਸਨਮਾਨ ਕਰਨ, ਸਗੋਂ ਸੂਬੇ ਦੀ ਤਰੱਕੀ ਵਿੱਚ ਵੀ ਯੋਗਦਾਨ ਪਾਉਣ। ਹਾਕੀ ਵਿੱਚ ਭਾਰਤ ਨੇ ਅੱਜ ਆਕਲੈਂਡ 'ਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤ ਲਿਆ। ਨਵਨੀਤ ਕੌਰ ਨੇ ਭਾਰਤ ਨੂੰ ਸ਼ੁਰੂਆਤੀ ਲੀਡ ਦਵਾਈ, ਜਿਸ ਤੋਂ ਬਾਅਦ ਸੁਨੇਲਿਤਾ ਟੋਪੋ ਨੇ ਭਾਰਤ ਦੀ ਲੀਡ ਦੁੱਗਣੀ ਕਰ ਦਿੱਤੀ। ਟੀਮ ਨੇ ਲੀਡ ਬਣਾਈ ਰੱਖਣ ਤੇ ਖਿਤਾਬ ਜਿੱਤਣ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨਾਲ ਪ੍ਰੋ ਲੀਗ ਦੇ ਅਗਲੇ ਸੀਜ਼ਨ ਟੀਮ ਦੀ ਵਾਪਸੀ ਪੱਕੀ ਹੋ ਗਈ ਹੈ। ਟੀਮ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3-3 ਲੱਖ ਰੁਪਏ ਦਾ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦਾ ਨਕਦ ਇਨਾਮ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਹਾਕੀ ਕੱਪ ਜਿੱਤਣ ਤੇ ਵਧਾਈ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਟੂਰਨਾਮੈਂਟ ਵਿੱਚ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ। ਉਧਰ ਕ੍ਰਿਕਟ ਵਿੱਚ 3 ਦੇਸ਼ਾਂ ਦੀ ਕ੍ਰਿਕਟ ਲੜੀ ਦੇ ਆਖਰੀ ਮੈਚ ਵਿੱਚ ਭਾਰਤ ਏ ਨੇ ਅੱਜ ਦਾਮੂਲਾ 'ਚ ਮੇਜ਼ਬਾਨ ਸ਼੍ਰੀਲੰਕਾ ਨੂੰ 66 ਦੌੜਾਂ ਨਾਲ ਹਰਾਇਆ। ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਏ ਨੇ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ ਤੇ 377 ਦੌੜਾਂ ਬਣਾਈਆਂ। ਵੈਭਵ ਸੂਰਿਆਵੰਸ਼ੀ ਨੇ ਸਿਰਫ 29 ਦੌੜਾਂ 'ਚ 94 ਦੌੜਾਂ ਬਣਾਈਆਂ। ਜਵਾਬ 'ਚ ਸ਼੍ਰੀਲੰਕਾ 47.1 ਓਵਰ 'ਚ 311 ਦੌੜਾਂ 'ਤੇ ਆਊਟ ਹੋ ਗਿਆ। ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਬੀਤੇ ਦਿਨੀ ਫਿਲੌਰ ਵਿਖੇ ਇੱਕ ਧਾਰਮਿਕ ਮੇਲੇ ਦੌਰਾਨ ਝੂਲੇ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਨੇ। ਇਸ ਘਟਨਾ 'ਚ ਝੂਲੇ ਵਿੱਚ ਖਰਾਬੀ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ। SDM ਸਿਮਰਨਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੂੰ ਹਾਦਸੇ ਦੇ ਕਾਰਨਾਂ ਅਤੇ ਪ੍ਰਬੰਧਕਾਂ ਦੀ ਤਰਫ ਤੋਂ ਹੋਈ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ। ਕਮੇਟੀ ਇਹ ਵੀ ਜਾਂਚ ਕਰੇਗੀ ਕਿ ਕੀ ਇਸ ਸਮਾਗਮ ਕਰਵਾਉਣ ਲਈ ਸਮਰੱਥ ਅਥਾਰਟੀ ਤੋਂ ਲੋੜੀਂਦੀ ਪ੍ਰਵਾਨਗੀ ਲਈ ਗਈ ਸੀ। SDM ਨੇ ਕਿਹਾ ਕਿ ਸਥਾਨਕ ਪੁਲਿਸ ਵੱਲੋਂ ਇਸ ਮਾਮਲੇ ਨੂੰ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ। ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ। ਸੂਬਾ ਪੱਧਰੀ ਯੋਗ ਸਮਾਗਮ ਪਟਿਆਲਾ 'ਚ ਹੋਇਆ। ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ ਅੱਜ ਲੁਧਿਆਣਾ 'ਚ BJP ਆਗੂਆਂ ਤੇ ਵਰਕਰਾਂ ਨਾਲ ਕਰਨਗੇ ਮੀਟਿੰਗ। ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਲਈ ਰਵਾਨਾ ਹੋਇਆ। ਅਤੇ ਹਾਕੀ ਵਿੱਚ ਭਾਰਤ ਨੇ ਆਕਲੈਂਡ 'ਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਵਧਾਈ ਦਿੱਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7 ਵਜੇ। ਨਮਸਕਾਰ।
3: FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ ਤੇ। ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਪਿਆਰੇ ਦੋਸਤੋ, ਸਮਾਂ ਇਸ ਵੇਲੇ ਸ਼ਾਮ ਦੇ 6:30 ਤੇ 10 ਸੈਕਿੰਡ ਦੱਸ ਰਿਹਾ ਹੈ। ਆਕਾਸ਼ਵਾਣੀ ਪਟਿਆਲਾ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਸੀਂ ਦੱਸ ਦਈਏ ਕਿ ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਮਨਚੈਸਟਰ ਇੰਗਲੈਂਡ ਦੇ ਓਲਡ ਟੈਰਫੋਰਡ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾਣ ਵਾਲੇ ਮੈਚ ਦਾ ਅੱਖੀਂ ਡਿੱਠਾ ਹਾਲ। ਇਸ ਮੈਚ ਦੀ ਲਾਈਵ ਕਮੈਂਟਰੀ ਤੁਸੀਂ ਸੁਣ ਸਕਦੇ ਹੋ FM ਬੈਂਡ 100.2 ਮੈਗਾਹਰਟਸ 'ਤੇ। ਅਤੇ ਸਾਡੇ ਬਾਕੀ ਪ੍ਰੋਗਰਾਮ ਤੁਸੀਂ ਐਪ 'ਤੇ ਸੁਣ ਸਕਦੇ ਹੋ।

ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਲਾਈਵ ਸਟ੍ਰੀਮਿੰਗ ਜਿਹੜੀ ਅਸੀਂ ਨਿਊਜ਼ ਔਨ ਏ ਏ ਆਰ 'ਤੇ ਗੱਲ ਕਰ ਰਹੇ ਹਾਂ, ਅਤੇ ਜਿਵੇਂ ਕਿ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਕ੍ਰਿਕਟ ਦੇ ਮੈਚ ਤੁਸੀਂ ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਸੁਣ ਰਹੇ ਹੋ, ਅਤੇ ਸਾਡੇ ਬਾਕੀ ਪ੍ਰੋਗਰਾਮ ਨਿਊਜ਼ ਔਨ ਏ ਆਈ ਆਰ ਐਪ 'ਤੇ ਸੁਣ ਰਹੇ ਹੋ। ਵਿਬਕਿਊਰ, ਜੀ ਹਾਂ, ਅੱਜ ਦਾ ਵਿਬਕਿਊਰ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਅਰਪਿੰਦਰ ਖਹਿਰਾ। ਨੌਜਵਾਨ ਦੋਸਤਾਂ ਦਾ ਮਨਪਸੰਦ ਪ੍ਰੋਗਰਾਮ ਹੈ, ਅਤੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਨੌਜਵਾਨ ਦੋਸਤਾਂ ਦਾ ਇਸਤਕਬਾਲ ਕਰਦੇ ਹਾਂ, ਜੀਓਆਂ ਨੂੰ ਕਰਦੇ ਹਾਂ। ਅਤੇ ਪਿਆਰੇ ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਪੂਰੇ ਭਾਰਤ ਦੇ ਵਿੱਚ, ਅਤੇ ਵੱਖ ਵੱਖ ਥਾਵਾਂ ਦੇ ਉੱਤੇ ਵੱਡੇ ਵੱਡੇ ਸਮਾਗਮ ਨੇ ਇਸ ਸੰਬੰਧ ਵਿੱਚ ਕੀਤੇ ਗਏ। ਸੋ ਪ੍ਰੋਗਰਾਮ ਵਿਬਗਿਓਰ ਦਾ ਆਗਾਜ਼ ਅਸੀਂ ਇੱਕ ਵਿਚਾਰ ਦੇ ਨਾਲ ਕਰਦੇ ਹਾਂ, ਥੋਟ ਦੇ ਨਾਲ ਕਰਦੇ ਹਾਂ। ਅਤੇ ਯੋਗ ਦੇ ਸੰਬੰਧ ਵਿੱਚ ਇੱਕ ਵਿਚਾਰ ਹੈ ਕਿ ਯੋਗ ਮਨ, ਬੁੱਧੀ ਅਤੇ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰਨ ਦਾ ਇੱਕ ਸਾਧਨ ਹੈ। ਅੱਜ ਦੇ ਸਮੇਂ ਲਈ ਕੁਝ ਸਮਾਂ ਆਪਣੇ ਸਰੀਰ ਲਈ ਕੱਢੋ, ਡੂੰਘੇ ਸਾਹ ਲਓ ਅਤੇ ਅੰਦਰੂਨੀ ਆਤਮਕ ਸ਼ਾਂਤੀ ਨੂੰ ਮਹਿਸੂਸ ਕਰੋ। ਸੋ ਯੋਗ ਸਿਰਫ ਅਤੇ ਸਿਰਫ ਇੱਕ ਆਸਣ ਨਹੀਂ, ਸਗੋਂ ਜੀਵਨ ਜਿਉਣ ਦੀ ਇੱਕ ਕਲਾ ਹੈ, ਜੀਵਨ ਜਿਉਣ ਦਾ ਇੱਕ ਢੰਗ ਹੈ। ਜੇਕਰ ਤੁਸੀਂ ਯੋਗ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾ ਲੈਂਦੇ ਹੋ ਤਾਂ ਡਿਪਰੈਸ਼ਨ, ਤਣਾਅ ਅਤੇ ਇੱਕ ਖੁਸ਼ਹਾਲ ਜੀਵਨ ਜਿਉਣ ਦੀ ਕਲਾ ਤੁਸੀਂ ਸਿੱਖ ਸਕਦੇ ਹੋ ਯੋਗ ਤੋਂ। ਯੋਗ ਤੁਹਾਡੇ ਸਰੀਰ ਨੂੰ ਨਿਰੋਗ ਰੱਖਦਾ ਹੈ, ਮਨ ਨੂੰ ਟਿਕਾਅ ਵਿੱਚ ਰੱਖਦਾ ਹੈ, ਅਤੇ ਕਿਹਾ ਜਾਂਦਾ ਕਿ ਜਦੋਂ ਸਰੀਰ ਅਤੇ ਮਨ ਇਕਸਾਰ ਹੋ ਜਾਂਦੇ ਨੇ ਤਾਂ ਉਦੋਂ ਅਸਲੀ ਆਤਮਕ ਖੁਸ਼ੀ ਕੋਈ ਮਨੁੱਖ ਪ੍ਰਾਪਤ ਕਰਦਾ ਹੈ। ਸੋ ਇੱਕ ਵਾਰ ਫਿਰ ਪ੍ਰੋਗਰਾਮ ਵਿਬਗਿਓਰ ਦੇ ਵਿੱਚ ਸਾਡੇ ਸਾਰੇ ਨੌਜਵਾਨ ਦੋਸਤਾਂ ਨੂੰ ਅੱਜ ਦੇ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ। ਪਿਆਰੇ ਦੋਸਤੋ, ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਇੱਕ ਖਾਸ ਗੱਲਬਾਤ ਕਰਾਂਗੇ ਡਾਕਟਰ ਜੀਵਨ ਜੀ ਨਾਲ, ਜਿਨ੍ਹਾਂ ਨੂੰ ਆਚਾਰੀਆ ਜਗਜੀਵਨ ਸ਼ਰਮਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਯੋਗਾ ਦੇ ਮਾਹਰ ਨੇ, ਯੋਗਾ ਐਕਸਪਰਟ ਦੇ ਤੌਰ 'ਤੇ ਪਿਛਲੇ 13 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ, ਅਤੇ ਮੌਜੂਦਾ ਸਮੇਂ ਦੇ ਵਿੱਚ ਫਿਜੀਕਲ ਐਜੂਕੇਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਯੋਗਾ ਇੰਸਟਰਕਟਰ ਦੇ ਤੌਰ 'ਤੇ ਕੰਮ ਕਰ ਰਹੇ ਨੇ। ਅੱਜ ਉਹਨਾਂ ਨਾਲ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਅਤੇ ਉਹਨਾਂ ਤੋਂ ਯੋਗਾ ਦੀਆਂ ਬਰੀਕੀਆਂ, ਯੋਗਾ ਦੀ ਮਹੱਤਤਾ ਵਿਸ਼ੇ ਬਾਰੇ ਗੱਲਬਾਤ ਕਰਾਂਗੇ।

ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।

0: ਲੈ ਹੈ ਦੱਸ ਕਮਲੀ, ਪਾਣੀ ਵੀ ਕਦੇ ਮੁੱਕਿਆ ਧੀਏ?
1: ਇਹੀ ਤਾਂ ਸਮਝਣਾ ਪੈਣਾ ਬੀਜੀ, ਪਾਣੀ ਮੁੱਕ ਰਿਹਾ ਤੇ ਹੁਣ ਤਾਂ ਸਾਨੂੰ ਪਾਣੀ ਦੀ ਬੂੰਦ ਬੂੰਦ ਬਚਾਉਣੀ ਪੈਣੀ ਹੈ, ਤਾਂ ਹੀ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰਹੇਗਾ।
0: ਪਾਣੀ ਬਚਾਓ, ਧਰਤੀ ਬਚਾਓ।
2: FM ਬੈਂਡ 100.2 ਮੈਗਾਹਰਟਜ਼ ਤੇ ਅਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਤੁਸੀਂ ਸੁਣ ਰਹੇ ਹੋ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ, ਅਤੇ ਪ੍ਰੋਗਰਾਮ ਚੱਲ ਰਿਹਾ ਬਿਬਗੁਰ, ਅਤੇ ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਅਤੇ ਅੱਜ ਅਸੀਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਉੱਤੇ ਗੱਲ ਕਰਨ ਲਈ ਸਾਡੇ ਸਟੂਡੀਓ ਦੇ ਵਿੱਚ ਸੱਦਾ ਦਿੱਤਾ ਆਚਾਰੀਆ ਜਗਜੀਵਨ ਸ਼ਰਮਾ ਜੀ ਨੂੰ, ਜੋ ਯੋਗਾ ਐਕਸਪਰਟ ਨੇ ਅਤੇ ਪਿਛਲੇ 13 ਸਾਲਾਂ ਤੋਂ ਇਸ ਯੋਗਾ ਦੇ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਰ।
3: ਸਤਿ ਸ਼੍ਰੀ ਅਕਾਲ ਸਰ, ਨਮਸਕਾਰ, ਧੰਨਵਾਦ ਤੁਹਾਡਾ।
2: ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਸਾਡੇ ਸਟੂਡੀਓ ਦੇ ਵਿੱਚ, ਸਾਡੇ ਆਕਾਸ਼ਵਾਣੀ ਪਟਿਆਲਾ ਦੇ ਨਾਲ ਜੁੜਨ ਦੇ ਲਈ।
3: ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ
2: ਸਰ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਦੇ ਉੱਤੇ, ਜਿਵੇਂ ਕਿ ਅਸੀਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਸਾਡੇ ਨੌਜਵਾਨ ਦੋਸਤ ਵਿਵਗੋਰ ਪ੍ਰੋਗਰਾਮ ਸੁਣਦੇ ਰਹਿੰਦੇ ਨੇ, ਅਤੇ ਸਾਡੇ ਨੌਜਵਾਨ ਦੋਸਤਾਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
3: ਸਰ, ਅੱਜ ਜਿਹੜਾ ਹੈ ਨਰਿੰਦਰ ਮੋਦੀ ਨੇ ਜੋ ਇਹਦਾ ਯਾਨੀ ਕਿ ਪ੍ਰੋਗਰਾਮ ਸਟਾਰਟ ਕਰਵਾਇਆ, ਅੱਜ 12ਵਾਂ ਉਹਦਾ ਇੰਟਰਨੈਸ਼ਨਲ ਯੋਗਾ ਡੇ ਸੀਗਾ, ਤਾਂ ਮੈਂ ਜਿਹੜੀ ਅੱਜ ਕੱਲ੍ਹ ਦੀ ਯੂਥ ਆ ਉਹਨੂੰ ਇਹੀ ਕਹਿਣਾ ਚਾਹਾਂਗਾ ਕਿ ਉਹਨਾਂ ਨੂੰ ਹਰ ਰੋਜ਼, ਕਿਉਂਕਿ ਯੋਗਾ ਦਾ ਥੋਟਸ ਇਹ ਹੈ ਕਿ ਕਰੋ ਯੋਗ ਰਹੋ ਨਿਰੋਗ। ਅੱਜ ਕੱਲ੍ਹ ਜਿਹੜਾ ਯੂਥ ਆ ਨਾ ਸਰ, ਜਦੋਂ ਦਾ ਸੋਸ਼ਲ ਮੀਡੀਆ ਐਕਟਿਵ ਹੋਇਆ, TV ਹੋ ਗਿਆ, ਮੋਬਾਈਲ ਹੋ ਗਿਆ, ਵਟਸਐਪ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਤਾਂ ਅੱਜ ਕੱਲ੍ਹ ਦਾ ਯੂਥ ਆ ਜਿਹੜਾ ਯਾਨੀ ਕਿ ਇਕੱਲਾ ਬੈਠਾ ਰਹਿੰਦਾ ਘਰ ਦੇ ਵਿੱਚ, ਤੇ ਸਾਰਾ ਦਿਨ ਉਹਨਾਂ ਨੂੰ ਯੂਜ਼ ਕਰਦਾ ਦੇਖਦਾ, ਤਾਂ ਨਾ ਕੋਈ ਐਕਸਰਸਾਈਜ਼, ਔਰ ਦੂਸਰਾ ਗੌਰਮੈਂਟ ਆਪਣੀ ਇੱਦਾਂ ਦੀ ਹੈ, ਨਾ ਕੋਈ ਗਰਾਊਂਡ ਵਗੈਰਾ ਪ੍ਰੋਪਰ ਵੈਲ ਫਿਨਿਸ਼ਡ ਨੇ ਕਿ ਜਾ ਕੇ ਉੱਥੇ ਤੁਸੀਂ ਐਕਸਰਸਾਈਜ਼ ਕਰ ਸਕੋ ਜਾਂ ਕੋਈ ਫੈਸਿਲਿਟੀਆਂ ਮਿਲ ਜਾਣ। ਤਾਂ ਇਹਦੇ ਲਈ ਸਭ ਤੋਂ ਬੈਸਟ ਹੈ ਯੋਗ, ਕਿਉਂਕਿ ਯੋਗ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਬੈਠ ਕੇ, ਆਪਣੇ ਬੈਡਰੂਮ ਦੇ ਵਿੱਚ ਬੈਠ ਕੇ ਵੀ ਕਰ ਸਕਦੇ ਹੋ।
2: ਜੀ ਜੀ, ਅਤੇ ਨੌਜਵਾਨ ਦੋਸਤਾਂ ਨੂੰ ਕਿਹੜੇ ਕਿਹੜੇ ਆਸਣ ਨੇ ਜੋ ਯੋਗ ਕਰਦੇ ਸਮੇਂ ਧਿਆਨ 'ਚ ਰੱਖਣੇ ਚਾਹੀਦੇ ਨੇ ਜਾਂ ਕਰਨੇ ਚਾਹੀਦੇ ਨੇ?
3: ਸਰ, ਨੌਜਵਾਨ ਦੇ ਲਈ ਅੱਜ ਕੱਲ੍ਹ ਵੈਸੇ ਦੇਖੋ ਜਿਹੜੇ ਵੀ ਆਸਣ ਸਾਰੇ ਬੈਸਟ ਨੇ, ਕਿਉਂਕਿ ਯੋਗ ਦਾ ਕੋਈ ਯੋਗ ਦਾ ਮਤਲਬ ਇਹ ਨਹੀਂ ਹੈ ਕਿ ਇੱਕ ਸਿਰਫ ਆਸਣ ਹੁੰਦੇ, ਯੋਗ ਦੇ ਵਿੱਚ ਅਲੱਗ ਅਲੱਗ ਬ੍ਰਾਂਚਸ ਨੇ, ਯਾਨੀ ਕਿ ਫਿਜੀਕਲੀ ਫਿਟਨੈਸ ਵਾਸਤੇ ਤੁਸੀਂ ਆਸਣ ਕਰ ਸਕਦੇ ਹੋ, ਰੈਸਪੀਰੇਟਰੀ ਸਿਸਟਮ ਵਾਸਤੇ ਤੁਸੀਂ ਪ੍ਰਾਣਾਯਾਮ ਕਰ ਸਕਦੇ ਹੋ, ਔਰ ਮੈਂਟਲੀ ਸਟਰੋਂਗ ਰਹਿਣ ਵਾਸਤੇ ਤੁਸੀਂ ਮੈਡੀਟੇਸ਼ਨ ਕਰ ਸਕਦੇ ਹੋ। ਯਾਨੀ ਕਿ ਯੋਗ ਹੈ ਜੋ ਸਰੀਰਕ ਤੌਰ ਤੇ, ਮਾਨਸਿਕ ਤੌਰ ਤੇ, ਅਧਿਆਤਮਿਕ ਤੌਰ ਤੇ, ਤਿੰਨਾਂ ਦੇ ਲੈਵਲ ਦੇ ਉੱਤੇ ਕੀ ਹੈ ਤੁਹਾਨੂੰ ਜੋੜਦਾ ਆਪਸ ਦੇ ਵਿੱਚ। ਔਰ ਰਹੀ ਗੱਲ ਮੇਨ ਜਿਹੜੇ ਤੁਸੀਂ ਆਸਣ ਕਹਿੰਦੇ ਹੋ, ਉਹਦੇ ਵਿੱਚ ਸਰ ਅਲੱਗ ਅਲੱਗ ਚੀਜ਼ਾਂ ਆ ਜਾਂਦੀਆਂ ਨੇ ਕਿ ਜਿਵੇਂ ਤੁਸੀਂ ਕਾਰਡੀਓ ਦੇ ਲਈ ਮੇਨ ਚੀਜ਼ ਹੁੰਦੀ ਹੈ ਕਾਰਡੀਓ, ਕਾਰਡੀਓ ਦੇ ਤੁਸੀਂ ਸੂਰਿਆ ਨਮਸਕਾਰ ਫਾਸਟ ਫਾਸਟ ਕਰ ਸਕਦੇ ਹੋ। ਹੁਣ ਇੱਕ ਸੂਰਿਆ ਨਮਸਕਾਰ ਦੇ ਸਰ 12 ਸਟੈਪ ਹੁੰਦੇ, ਯਾਨੀ ਕਿ 12 ਐਕਸਰਸਾਈਜ਼, ਔਰ ਜੇਕਰ ਤੁਸੀਂ 10 ਵਾਰ ਕਰਦੇ ਹੋ ਤਾਂ 10 ਵਾਰ ਦੇ ਵਿੱਚ 120 ਐਕਸਰਸਾਈਜ਼ ਜਿਹੜੀ ਕੰਪਲੀਟ ਹੋ ਜਾਂਦੀ ਹੈ, ਜਿਹਦੇ ਵਿੱਚ ਫਾਰਵਰਡ ਵੀ ਹੈ ਬੈਂਡਿੰਗ, ਬੈਕਵਰਡ ਬੈਂਡਿੰਗ ਵੀ ਆ ਜਾਂਦੀ ਹੈ, ਤੇ ਜਿਹਨਾਂ ਕਿ ਜਿਹਦੇ ਨਾਲ ਕੀ ਹੈ ਕਿ ਤੁਹਾਡੀ ਜਿਹੜਾ ਬੋਡੀ ਦਾ ਬਲੱਡ ਫਲੋ ਹੈ, ਔਰ ਜਿਹੜਾ ਸਿਰ ਤੋਂ ਪੈਰ ਤੱਕ ਔਰ ਜਿਹੜੇ ਮਸਲ ਹੈ ਸਾਰੇ, ਉਹਨਾਂ ਦੇ ਵਿੱਚ ਫਲੈਕਸੀਬਿਲਿਟੀ ਹੁੰਦੀ ਹੈ। ਤਾਂ ਕਾਫੀ ਆਸਣ ਨੇ, ਜਿਵੇਂ ਧਨੁਰਾਸਨ ਹੋ ਗਿਆ, ਵਜਰ ਆਸਨ ਹੋ ਗਿਆ, ਮਯੂਰ ਆਸਨ ਹੋ ਗਿਆ, ਡਾਈਜੈਸਟਿਵ ਸਿਸਟਮ ਵਾਸਤੇ ਵਜਰ ਆਸਨ ਹੋ ਗਿਆ ਸਰ, ਜਿਹੜਾ ਇੱਕੋ ਇੱਕ ਆਸਨ ਹੈ ਯੋਗ ਦੇ ਵਿੱਚ ਜਿਹੜਾ ਆਪਾਂ ਰੋਟੀ ਖਾਣ ਤੋਂ ਬਾਅਦ ਚ ਕਰ ਸਕਦੇ ਹਾਂ, ਕਿਉਂਕਿ ਵਜਰ ਆਸਨ ਦੇ ਵਿੱਚ ਜਿਵੇਂ ਮੁਸਲਿਮ ਧਰਮ ਦੇ ਵਿੱਚ ਬਹਿ ਕੇ ਨਾ ਨਿਵਾਜ਼ ਪੜ੍ਹੀ ਜਾਂਦੀ ਹੈ, ਉਸੇ ਤਰ੍ਹਾਂ ਹੀ ਕੀ ਹੈ ਵਜਰ ਆਸਨ ਕੀਤਾ ਜਾਂਦਾ। ਵਜਰ ਆਸਨ ਦੇ ਵਿੱਚ ਕੀ ਹੈ ਕਿ ਨਾੜੀਆਂ ਬਲੋਕ ਹੋ ਜਾਂਦੀਆਂ, ਜਿਹੜਾ ਬਲੱਡ ਹੈ ਨਾ ਉਹ ਪੇਟ ਦੇ ਵਿੱਚ ਰਹਿੰਦਾ ਜ਼ਿਆਦਾਤਰ, ਔਰ ਬਲੱਡ ਦੇ ਵਿੱਚ ਆਕਸੀਜਨ ਹੁੰਦੀ ਹੈ ਸਰ, ਆਕਸੀਜਨ ਕੀ ਕਰਦੀ ਹੈ ਆਪਣੇ ਮੈਟਾਬੋਲਿਜ਼ਮ ਰੇਟ ਨੂੰ ਹਾਈ ਕਰਦੀ, ਜਿਹੜੀ ਕਿ ਭੋਜਨ ਨੂੰ ਪਚਾਉਣ ਦਾ ਕੰਮ ਕਰਦੀ।
2: ਓਕੇ, ਤਾਂ ਹੀ ਰੋਟੀ ਖਾਣ ਤੋਂ ਬਾਅਦ ਵਜਰ ਆਸਣ ਦੇ ਵਿੱਚ ਬੈਠਣਾ ਵੀ ਆਪਣੇ ਆਪ ਦੇ ਵਿੱਚ ਯੋਗਾ ਦੀ ਇੱਕ ਮਹੱਤਵਪੂਰਨ ਕਿਰਿਆ ਹੈ।
3: ਹਾਂਜੀ, ਯੋਗ ਦੇਖੋ ਹਰ ਇੱਕ ਲੈਵਲ ਦੇ ਉੱਤੇ ਇਹਨਾਂ ਨੇ ਕੀ ਅਲੱਗ ਅਲੱਗ ਆਸਣ ਰੱਖੇ ਹੋਏ ਨੇ, ਹਨਾ। ਕੋਈ ਕਈ ਆਸਣ ਇੱਦਾਂ ਦੇ ਕਿ ਕਹਿੰਦੇ ਨੇ ਕਿ ਰੋਟੀ ਖਾਣ ਤੋਂ 3 ਘੰਟੇ ਜਾਂ 2 ਘੰਟੇ ਬਾਅਦ ਚੋਂ ਕਰਨਾ ਚਾਹੀਦਾ।
2: ਅੱਛਾ ਜੀ,
3: ਬਟ ਇੱਕ ਵਜਰ ਆਸਣ ਇਹੋ ਜਿਹਾ ਜਿਹੜਾ ਰੋਟੀ ਖਾਣ ਤੋਂ ਬਾਅਦ ਚੋਂ ਵੀ ਕਰਨਾ ਚਾਹੀਦਾ
2: ਜੀ।
3: ਤਾਂ ਇਹਦੇ ਵਿੱਚ ਅਲੱਗ ਅਲੱਗ ਇੱਦਾਂ ਦੇ ਆਸਣ ਨੇ ਕਿ ਜਿਹੜੇ ਹਰ ਇੱਕ ਲੈਵਲ ਦੇ ਉੱਤੇ ਜਾ ਕੇ ਆਪਣਾ ਪ੍ਰੋਪਰ ਕੰਮ ਕਰਦੇ। ਜਿਵੇਂ ਅੱਜ ਕੱਲ੍ਹ ਦੀਆਂ ਬਿਮਾਰੀਆਂ ਨੇ ਸਰ, ਡਾਇਬਟੀਜ਼ ਹੋ ਗਿਆ, ਥਾਇਰਾਇਡ ਹੋ ਗਈ, ਹਾਈ BP ਹੋ ਗਿਆ, ਤਾਂ ਇਹਦੇ ਲਈ ਅਲੱਗ ਅਲੱਗ ਆਸਣ ਵੀ ਨੇ, ਪ੍ਰਾਣਾਯਾਮ ਵੀ ਨੇ, ਜਿਹੜੇ ਅੱਜ ਕੱਲ੍ਹ ਇਹਨੂੰ ਕੰਟਰੋਲ ਕਰਦੇ ਨੇ, ਰੋਕਦੇ ਨੇ। ਜੇਕਰ ਤੁਸੀਂ ਕੰਟੀਨਿਊ ਇਹਨਾਂ ਨੂੰ 10 ਮਿੰਟ 15 ਮਿੰਟ ਡੇਲੀ ਕਰ ਰਹੇ ਹੋ, ਤਾਂ ਮੈਨੂੰ ਨੀ ਲੱਗਦਾ ਕਿ ਕਿਸੇ ਬੰਦਾ ਕੋਈ ਇਹੋ ਜਿਹਾ ਇਨਸਾਨ ਹੋਊਗਾ ਜਿਹਨੂੰ ਇਹ ਬਿਮਾਰੀਆਂ ਲੱਗ ਜਾਣ ਸਾਰੀ ਜ਼ਿੰਦਗੀ।
2: ਆਚਾਰੀਆ ਜਗਜੀਵਨ ਸ਼ਰਮਾ ਜੀ, ਤੁਸੀਂ ਬਹੁਤ ਮਹੱਤਵਪੂਰਨ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਰਹੇ ਹੋ। ਅਤੇ ਜਿਵੇਂ ਤੁਸੀਂ ਗੱਲ ਕਰ ਰਹੇ ਸੀ ਨੌਜਵਾਨ ਦੋਸਤ ਨੇ ਜਿਹੜੇ, ਉਹਨਾਂ ਦੇ ਵਿੱਚੋਂ

0: ਬਹੁਤੇ ਨੌਜਵਾਨ ਅੱਜ ਕੱਲ੍ਹ ਸਟ੍ਰੈਸ ਦੇ ਵਿੱਚ ਜਾਂਦੇ ਨੇ, ਡਿਪਰੈਸ਼ਨ ਦਾ
1: ਹਾਂਜੀ
0: ਸ਼ਿਕਾਰ
1: ਹਾਂਜੀ
0: ਹੋ ਰਹੇ ਨੇ, ਜਿਵੇਂ ਤੁਸੀਂ
1: ਹਾਂਜੀ
0: ਜ਼ਿਕਰ
1: ਹਾਂਜੀ
0: ਕੀਤਾ, ਕੁਝ ਕਾਰਨ ਸੋਸ਼ਲ ਮੀਡੀਆ ਦੇ ਵਿੱਚ ਇਕੱਲਤਾ, ਆਈਸੋਲੇਸ਼ਨ ਹੈ, ਉਹ ਵੀ ਜ਼ਿੰਮੇਵਾਰ ਹੈ।
1: ਹਾਂਜੀ ਹਾਂਜੀ
0: ਕੀ
1: ਹਾਂਜੀ
0: ਸਟ੍ਰੈਸ ਤੋਂ ਬਚਣ ਲਈ, ਡਿਪਰੈਸ਼ਨ ਤੋਂ ਬਚਣ ਲਈ ਕੋਈ ਖਾਸ ਆਸਣ ਕੀਤੇ ਜਾ ਸਕਦੇ ਨੇ?
1: ਹਾਂ ਸਰ, ਬਹੁਤ ਆਸਣ ਵੀ ਨੇ, ਪ੍ਰਾਣਾਯਾਮ ਵੀ ਨੇ, ਜਿਵੇਂ ਸਪੋਜ਼ ਕਰੋ ਸ਼ੀਸ਼ ਆਸਣ ਹੋ ਗਿਆ, ਜਿਹਨਾਂ ਤੋਂ ਸ਼ੀਸ਼ ਆਸਣ ਨਹੀਂ ਲੱਗਦਾ ਉਹ ਸਰਵਾਂਗ ਆਸਣ ਲਗਾ ਸਕਦੇ। ਉਹਦੇ ਵਿੱਚ ਕੀ ਹੈ ਕਿ ਲੈਗ ਤੁਹਾਡੀਆਂ ਅਪ ਹੁੰਦੀਆਂ ਨੇ, ਹੈਡ ਤੁਹਾਡਾ ਡਾਊਨ ਹੁੰਦਾ, ਕਿਉਂਕਿ ਦੇਖੋ ਤੁਸੀਂ ਨੋਰਮਲ ਜੀ ਗੱਲ ਦੇਖੋ ਕਿ ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ ਤਾਂ ਆਪਾਂ ਸਿਰਹਾਣਾ ਲਾ ਲੈਂਦੇ ਹਾਂ,
0: ਜੀ
1: ਜਦੋਂ ਆਪਾਂ ਸਾਰਾ ਦਿਨ ਤੁਰੇ ਫਿਰਦੇ ਰਹਿੰਦੇ ਹਾਂ ਤਾਂ ਆਪਾਂ ਸਟੈਂਡਿੰਗ ਪੋਜੀਸ਼ਨ ਦੇ ਵਿੱਚ ਹੁੰਦੇ ਹਾਂ,
0: ਜੀ
1: ਤਾਂ ਆਪਣਾ ਬਲੱਡ ਫਲੂ ਹੈ ਜਿਹੜਾ ਸਾਰਾ ਕਿੱਧਰ ਰਹਿੰਦਾ, ਪੈਰਾਂ ਵੱਲ ਨੂੰ ਰਹਿੰਦਾ ਜ਼ਿਆਦਾਤਰ।
0: ਓਕੇ,
1: ਤਾਂ ਜਿਵੇਂ ਸ਼ੀਸ਼ ਆਸਣ ਹੋ ਗਿਆ, ਸਰਵਾਂਗ ਆਸਣ ਹੋ ਗਿਆ, ਇਹਦੇ ਵਿੱਚ ਉਲਟਾ ਹੁੰਦਾ, ਜਾਨੀ ਕਿ ਸਿਰ ਨੀਚੇ ਹੁੰਦਾ, ਲੈਗ ਅਪ ਹੁੰਦੀਆਂ ਨੇ, ਜਦੋਂ ਬਲੱਡ ਸਰਕੂਲੇਸ਼ਨ ਤੁਹਾਡਾ ਉੱਪਰ ਤੋਂ ਨੀਚੇ ਵੱਲ, ਨੀਚੇ ਤੋਂ ਉੱਪਰ ਵੱਲ ਜਾਂਦਾ ਹੈ ਤਾਂ ਉਹਦੇ ਨਾਲ ਕੀ ਹੈ ਕਾਫੀ ਚੇਂਜਸ ਆਉਂਦੀਆਂ ਨੇ ਕਿ ਜਿਹਦੇ ਨਾਲ ਤੁਹਾਡਾ ਸਟ੍ਰੈਸ ਲੈਵਲ ਹੈ ਜਿਹੜਾ ਉਹ ਦੂਰ ਹੁੰਦਾ ਹੈ। ਠੀਕ ਹੈ ਜੀ, ਜਿਵੇਂ ਆਈਜ਼ ਦੀ ਦਿੱਕਤ ਹੋ ਗਈ ਅੱਜ ਕੱਲ੍ਹ, ਅੱਖਾਂ ਦੀ ਨਿਗਾਹ ਜਲਦੀ ਐਨਕਾਂ ਲੱਗ ਜਾਂਦੀ, 4-5 ਸਾਲ ਦੇ ਬੱਚਿਆਂ ਦੀ, ਔਰ ਗਰੋਥ ਹੋ ਗਈ, ਉਹ ਚੀਜ਼ ਹੋ ਗਈ। ਔਰ ਰਹੀ ਗੱਲ ਡਿਪਰੈਸ਼ਨ ਸਟ੍ਰੈਸ ਵਾਸਤੇ ਸਰ, ਤਾਂ ਉਹਦੇ ਵਾਸਤੇ ਕੀ ਕਹਿੰਦੇ ਹੁੰਦੇ ਨੇ ਪ੍ਰਾਣਾਯਾਮ ਨੇ ਸਰ ਕਈ, ਜਿਵੇਂ ਸ਼ੀਤਲੀ ਪ੍ਰਾਣਾਯਾਮ ਹੋ ਗਿਆ, ਭ੍ਰਾਮਰੀ ਪ੍ਰਾਣਾਯਾਮ ਹੋ ਗਿਆ, ਉਚਾਈ ਪ੍ਰਾਣਾਯਾਮ ਹੋ ਗਿਆ, ਕਪਾਲ ਭਾਤੀ ਹੋ ਗਈ, ਨਾੜੀ ਸ਼ੋਧਨ ਹੋ ਗਿਆ, ਤਾਂ ਇਹ ਸਾਰੇ ਜਿਹੜੇ ਪ੍ਰਾਣਾਯਾਮ ਨੇ, ਕਿ ਯੋਗ ਨਿੰਦਰਾ ਹੋ ਗਈ ਸਰ, ਤੇ ਉਹ ਇਹ ਸਾਰੀ ਜਿਹੜੀ ਚੀਜ਼ਾਂ ਨੇ ਕਿ ਜਿਹਦੇ ਚ ਸਟ੍ਰੈਸ ਹਰ ਇੱਕ ਬਿਮਾਰੀ ਨੂੰ ਜਾਨੀ ਕਿ ਕਵਰ ਕਰਦੀਆਂ, ਥਾਇਰਾਇਡ ਨੂੰ ਕਵਰ ਕਰਦੀਆਂ, ਹਾਈ
0: ਠੀਕ
1: ਬੀਪੀ ਨੂੰ ਕਵਰ ਕਰਦੀਆਂ, ਲੋ ਬੀਪੀ ਨੂੰ ਕਵਰ ਕਰਦੀਆਂ ਨੇ, ਸਟ੍ਰੈਸ ਨੂੰ ਕਵਰ ਕਰਦੀਆਂ ਨੇ।
0: ਠੀਕ ਹੈ ਜੀ।
1: ਸੈਕੰਡਲੀ ਸਰ, ਜਦੋਂ ਆਪਾਂ ਯੋਗ ਕਰਦੇ ਹਾਂ ਨਾ, ਯੋਗ ਇੱਕ ਇਹੋ ਜਿਹੀ ਚੀਜ਼ ਹੈ, ਤੁਸੀਂ ਜੋ ਵੀ ਇਨਸਾਨ, ਮੈਂ ਇੱਕ ਗੱਲ ਕਹਾਂਗਾ ਕਿ 15-20 ਮਿੰਟ, ਅੱਧਾ ਘੰਟਾ ਡੇਲੀ ਲਗਾਉਣਾ ਸ਼ੁਰੂ ਕਰ ਦਿਓ, ਥੋੜਾ ਟਾਈਮ ਬਾਅਦ ਤੁਹਾਨੂੰ ਲੋਕ ਪੁੱਛਣਗੇ ਕਿ ਤੁਸੀਂ ਯੋਗਾ ਸ਼ੁਰੂ ਕੀਤੀ ਹੋਈ ਹੈ, ਕਿਉਂਕਿ ਯੋਗ ਕਰਨ ਨਾਲ ਨਾ ਬੰਦੇ ਦੇ ਅੰਦਰ ਸ਼ਾਂਤੀ, ਫੇਸ ਦੇ ਉੱਪਰ ਇੱਕ ਗਲੋ ਔਰ ਬਾਡੀ ਦੇ ਵਿੱਚ ਇੱਕ ਡਿਸਿਪਲਿਨ ਦਿਖਾਈ ਦਿੰਦਾ ਕਿ ਦੂਸਰੇ ਨੂੰ ਖੁਦ ਪਤਾ ਚੱਲਦਾ ਕਿ ਇਸ ਬੰਦੇ ਨੇ ਯੋਗਾ ਸਟਾਰਟ ਕੀਤੀ ਹੋਈ।
0: ਇਟ ਮੀਨਸ ਜਿਸ ਤਰੀਕੇ ਦੀ ਅਸੀਂ ਖੁਰਾਕ ਚੰਗੀ ਖਾਵਾਂਗੇ ਤਾਂ ਸਾਡੇ ਚਿਹਰੇ ਤੋਂ ਦਿਖੂਗੀ, ਜੇ ਚੰਗਾ ਯੋਗਾ ਆਪਣੇ ਕਰਨਾ ਸ਼ੁਰੂ ਕਰਤਾ ਤਾਂ ਉਹਦੀ ਝਲਕ ਸਰੀਰ ਦੇ ਵਿੱਚੋਂ ਦਿਖੂਗੀ। ਜਿਵੇਂ ਕਿ
1: ਹਾਂਜੀ
0: ਸਾਡੇ
1: ਹਾਂਜੀ
0: ਆਮ ਤੌਰ 'ਤੇ ਜਿਹੜੇ ਨੌਜਵਾਨ ਦੋਸਤ ਨੇ ਆਪਣੇ ਸਰੀਰ ਨੂੰ ਸੋਹਣਾ ਦਿਖਾਉਣ ਲਈ ਅੱਜ ਕੱਲ੍ਹ ਜਿਮ ਦਾ ਬਹੁਤ ਸਹਾਰਾ ਲੈਂਦੇ ਨੇ, ਵੇਟ
1: ਹਾਂਜੀ ਹਾਂਜੀ
0: ਟ੍ਰੇਨਿੰਗਸ ਲੈਂਦੇ ਨੇ। ਸਪੋਰਟਸ ਪਰਸਨੈਲਿਟੀ ਲਈ ਯੋਗਾ ਦੇ ਕੋਈ ਖਾਸ ਆਸਣ ਜਾਂ ਜਿਮ ਤੋਂ ਬਿਨਾਂ ਵੀ ਕੀ ਆਸਣ ਕੋਈ ਕੀਤੇ ਜਾ ਸਕਦੇ ਨੇ?
1: ਸਰ ਐਕਸਰਸਾਈਜ਼ ਤਾਂ ਦੇਖੋ ਕੋਈ ਵੀ ਮਾੜੀ ਨਹੀਂ ਹੈ, ਜਿਹੜੀ ਮਰਜ਼ੀ ਐਕਸਰਸਾਈਜ਼ ਕਰ ਲਓ, ਬਟ ਇੱਕ ਜਿਹੜੀ ਜਿਮ ਹੈ ਨਾ, ਜਿਮ ਮੇਨਲੀ ਬੋਇਜ਼ ਦੇ ਲਈ ਹੈ ਨਾ, ਮਸਲ ਬਣਾਉਣੇ ਦਿਖਾਉਣੇ, ਔਰ ਤੁਸੀਂ ਦੇਖ ਰਹੇ ਹੋ ਕਿ ਇਹਦੇ ਵਿੱਚ ਸਟੀਰੋਇਡ ਲੈਣਾ ਸ਼ੁਰੂ ਕਰ ਦਿੰਦੇ ਨੇ, ਤੁਸੀਂ ਦੇਖਿਆ ਹੋਣਾ ਨਿਊਜ਼ ਆਉਂਦੀਆਂ ਡੇਲੀ ਕਿ ਜਿਮ ਲਗਾ ਰਹੇ ਸੀ 35 ਸਾਲ ਦਾ, ਕੋਈ 32 ਸਾਲ ਦੇ ਮੁੰਡੇ ਡੈਥ ਹੋ ਗਈ, ਉਹਦੇ ਅਟੈਕ ਆ ਗਿਆ, ਕਿਉਂਕਿ ਉਹ ਸਟੀਰੋਇਡ ਲੈਂਦੇ ਨੇ ਉਹਦੇ ਵਿੱਚ ਮਸਲ ਨੂੰ ਬਣਾਉਣ ਵਾਸਤੇ।
0: ਜੀ
1: ਤਾਂ ਯੋਗਾ ਦੇ ਵਿੱਚ ਕਾਫੀ ਆਸਣ ਹੈ ਸਰ, ਇੱਦਾਂ ਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਰਿਹਾ, ਧਨੁਰ ਆਸਣ ਹੋ ਗਿਆ, ਚੱਕਰ ਆਸਣ ਹੋ ਗਿਆ, ਠੀਕ ਹੈ, ਜਿਹੜੇ ਕੀ ਕਰਦੇ ਨੇ ਸਰੀਰ ਨੂੰ ਮਜ਼ਬੂਤ ਬਣਾਉਂਦੇ ਨੇ, ਸਡੋਲ ਬਣਾਉਂਦੇ ਨੇ, ਕਿ ਤੁਸੀਂ ਇੱਕ ਜਿਮ ਦੀ ਤਰ੍ਹਾਂ ਆਪਣੇ ਸਰੀਰ ਨੂੰ ਬਣਾ ਸਕਦੇ ਹੋ ਆਸਣ ਨਾਲ, ਕਿਉਂਕਿ ਆਸਣ ਕੀ ਕਰਦੇ, ਆਸਣ ਤੁਹਾਡੀ ਹੈ ਹੀ ਫਿਜੀਕਲ ਐਕਟੀਵਿਟੀ ਵਾਸਤੇ ਨੇ, ਫਿਜੀਕਲੀ ਫਿਟਨੈਸ ਵਾਸਤੇ।
0: ਠੀਕ ਹੈ।
1: ਹੁਣ ਆਸਣਾਂ ਦੇ ਵਿੱਚ ਸਰ ਇਹ ਹੈ ਕਿ ਜਿਵੇਂ ਪਤੰਜਲੀ ਦੇ ਵਿੱਚ, ਪਤੰਜਲੀ ਯੋਗ ਸੂਤਰ ਹੈ, ਉਹਨਾਂ ਨੇ ਆਖਿਆ 84 ਆਸਣ ਕਰਨੇ ਚਾਹੀਦੇ ਹੈ, ਗਿਰਨ ਸਹਿਤ ਹੈ ਸਰ ਇੱਕ ਹਠ ਯੋਗ ਦੇ ਵਿੱਚ, ਉਹ ਕਹਿੰਦੇ ਆ 80-32 ਆਸਣ ਕਰਨੇ ਚਾਹੀਦੇ ਨੇ।
0: ਜੀ
1: ਤਾਂ ਅਲੱਗ ਅਲੱਗ ਪਰੰਪਰਾਵਾਂ ਨੇ, ਜਾਨੀ ਕਿ ਐਡਵਾਂਸ ਆਸਣ ਵੀ ਨੇ, ਜਿੰਨੇ ਤੁਸੀਂ ਐਡਵਾਂਸ ਕਰੋਗੇ ਓਨਾ ਹੀ ਤੁਹਾਡੀ ਬੋਡੀ ਨੂੰ ਜਿਹੜਾ ਉਹਦਾ ਜਾਨੀ ਕਿ ਵਰਕਆਊਟ ਕਰੋਗੇ, ਓਨਾ ਹੀ ਤੁਹਾਡੀ ਬੋਡੀ ਜਿਹੜੀ ਬਣਨੀ ਸਟਾਰਟ ਹੋ ਜਾਂਦੀ ਹੈ ਸਰ।
0: ਬਿਲਕੁਲ, ਤੁਸੀਂ ਬਹੁਤ ਸੋਹਣੀ ਗੱਲ ਕੀਤੀ ਹੈ ਵੀ ਜਿਹੜਾ ਹੈਗਾ ਯੋਗ ਦੇ ਨਾਲ ਅਸੀਂ ਆਪਣੇ ਸਰੀਰ ਨੂੰ ਹੋਰ ਜ਼ਿਆਦਾ ਸੋਹਣਾ ਬਣਾ ਸਕਦੇ ਹਾਂ, ਮਨ ਅਤੇ ਤਨ ਦਾ ਸੁਮੇਲ ਜਿਹੜਾ ਹੈਗਾ ਉਹ ਹੁੰਦਾ ਹੈ। ਕੀ ਜਿਹੜੀਆਂ ਸਾਡੀਆਂ ਨੌਜਵਾਨ ਧੀਆਂ ਭੈਣਾਂ ਨੇ ਜਦੋਂ ਪ੍ਰੈਗਨੈਂਸੀ ਦੇ ਦੌਰਾਨ ਵੀ ਕੋਈ ਖਾਸ ਜਿਹੜਾ ਖਿਆਲ ਰੱਖਣਾ ਜਾਣਾ ਚਾਹੀਦਾ ਜਾਂ ਕੁਝ ਯੋਗਾ ਦੇ ਆਸਣ ਨੇ ਜਿਹੜੇ ਉਹਨਾਂ ਨੂੰ ਕਰਨੇ ਚਾਹੀਦੇ ਨੇ?
1: ਹਾਂ ਸਰ, ਪ੍ਰੈਗਨੈਂਸੀ ਦੇ ਵਿੱਚ ਯੋਗਾ ਦੀ ਬਹੁਤ ਮਹੱਤਤਾ ਹੈ, ਇਹ ਤੁਸੀਂ ਬਹੁਤ ਸੋਹਣਾ ਕੁਐਸਚਨ ਪੁੱਟ ਕੀਤਾ। ਮੈਂ ਜਿਵੇਂ ਆਪਣੇ ਕੈਰੀਅਰ ਦੇ ਵਿੱਚ ਨਾ, ਤਾਂ ਮੇਰੇ ਕਈ ਸਟੂਡੈਂਟ ਵੀ ਨੇ, ਔਰ ਮੈਂ ਵੀ ਇੱਥੇ ਇੱਕ ਹੋਸਪਿਟਲ ਹੈ, ਉੱਥੇ ਲੇਡੀਜ਼ ਜਿਹੜੀਆਂ ਹੁੰਦੀਆਂ ਪ੍ਰੈਗਨੈਂਟ, ਕਈ ਡਾਕਟਰ ਹੈ ਜਿਹੜੇ ਉਹਨਾਂ ਨੂੰ ਸਪੈਸ਼ਲ ਯੋਗਾ ਕਰਵਾਉਂਦੇ ਨੇ, ਤਾਂ ਜਿਵੇਂ ਬਟਰਫਲਾਈ ਹੋ ਗਈ ਹੈ ਨਾ, ਬਟਰਫਲਾਈ ਡੇਲੀ ਕਰਨਾ ਹੈ, ਤਾਂ ਇਹਦੇ ਨਾਲ ਜਾਨੀ ਕਿ ਨੋਰਮਲ ਜਿਹੜੀ ਡਿਲੀਵਰੀ ਹੈ ਉਹਦੇ ਚਾਂਸਿਸ ਕਾਫੀ ਬੈਸਟ ਬਣ ਜਾਂਦੇ, ਅੱਛੇ ਬਣ ਜਾਂਦੇ। ਉਕੜੂ ਆਸਣ ਹੋ ਗਿਆ, ਪੈਰੀ ਭਾਰ ਜਿਵੇਂ ਬਹਿੰਦੇ ਨੇ ਨਾ,
0: ਜੀ,
1: ਤਾਂ ਕਾਫੀ ਆਸਣ ਨੇ ਸਰ ਜਿਹੜੇ ਪ੍ਰੈਗਨੈਂਸੀ ਦੇ ਦੌਰਾਨ ਕੀਤੇ ਜਾਂਦੇ।
0: ਠੀਕ ਹੈ ਜੀ। ਅਤੇ ਆਚਾਰੀਆ ਜਗਜੀਵਨ ਸ਼ਰਮਾ ਜੀ, ਸਾਨੂੰ ਜਾਂਦੇ ਜਾਂਦੇ ਇੱਕ ਹੋਰ ਸਵਾਲ ਦਾ ਜਵਾਬ ਦਿਓ। ਇਹ ਕਿਹਾ ਜਾਂਦਾ ਵੀ ਚੰਗਾ ਕੰਮ ਹਮੇਸ਼ਾ ਚੰਗੇ ਮਾਹਰ ਦੀ ਨਿਗਰਾਨੀ 'ਚ ਹੀ ਕਰਨਾ ਚਾਹੀਦਾ, ਕੀ ਯੋਗਾ ਵੀ ਕਿਸੇ ਮਾਹਰ ਦੀ ਨਿਗਰਾਨੀ 'ਚ ਕੀਤਾ ਜਾਣਾ ਚਾਹੀਦਾ ਜਾਂ ਕਈ ਵਾਰੀ ਅਣਜਾਣਪੁਣੇ ਦੇ ਵਿੱਚ ਕੋਈ ਗਲਤ ਆਸਣ ਕੀਤਾ

0: ਤਾਂ ਉਹਦਾ ਨੁਕਸਾਨ ਵੀ ਹੋ ਸਕਦਾ।
1: ਸਰ ਦੇਖੋ ਤੁਹਾਡੀ ਗੱਲ ਬਿਲਕੁਲ ਸਹੀ ਹੈ, ਨੁਕਸਾਨ ਹੋ ਸਕਦਾ ਹੈ, ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਹਮੇਸ਼ਾ ਯੋਗ ਜਦੋਂ ਵੀ ਕਰਨਾ ਨਾ ਕਿਤੇ ਐਕਸਪਰਟ ਦੇ ਅੰਡਰ ਹੀ ਕਰਨਾ, ਕਿਉਂਕਿ ਮੈਨੂੰ ਹੁਣ ਜਿਵੇਂ ਇੱਕ ਮੈਂ ਰਿਸ਼ੀਕੇਸ਼ ਗਿਆ ਸੀਗਾ ਆਪਣਾ, ਇੱਕ ਮੇਰਾ ਕੈਂਪ ਸੀ, ਉੱਥੇ ਮੈਨੂੰ ਇੱਕ ਪੇਸ਼ੈਂਟ ਮਿਲੇ, ਉਹਨਾਂ ਨੂੰ ਪੈਰਾਲਾਈਜ਼ਸ ਹੋ ਗਏ ਸੀ। ਐਕਚੁਅਲੀ ਚੱਕਰ ਕੀ ਸੀਗਾ, ਚੱਕਰ ਇਹ ਸੀ ਕਿ ਉਹ ਟੀਵੀ ਦੇ ਉੱਤੇ ਦੇਖ ਕੇ ਕਰ ਰਹੇ ਸੀਗੇ। ਹੁਣ ਟੀਵੀ ਦੇ ਉੱਤੇ ਪਤਾ ਨਹੀਂ ਕਦੋਂ ਦੀ ਵੀਡੀਓ ਅਪਲੋਡ ਹੋਈ ਵੀ ਹੈ ਨਾ, ਤੇ ਉਹ ਕਦੋਂ ਮਰਜ਼ੀ ਉਹ ਦਿਖਾ ਰਹੇ ਨੇ ਔਰ ਉਹਨੂੰ ਦੇਖ ਕੇ ਉਹ ਕਰ ਰਹੇ ਨੇ, ਕਿਉਂਕਿ ਕਈ ਪ੍ਰਾਣਾਯਾਮ ਏਦਾਂ ਦੇ ਨੇ ਜਿਹੜੇ ਗਰਮ ਪ੍ਰਾਣਾਯਾਮ ਹੈ। ਹੁਣ ਦੇਖੋ ਗਰਮ ਪ੍ਰਾਣਾਯਾਮ ਨੂੰ ਹਮੇਸ਼ਾ ਸਰਦੀਆਂ ਦੇ ਵਿੱਚ ਕੀਤਾ ਜਾਂਦਾ, ਜਿਵੇਂ ਭਸਤ੍ਰਿਕਾ ਹੋ ਗਿਆ, ਸੂਰਿਆ ਬੇਦੀ ਪ੍ਰਾਣਾਯਾਮ ਹੋ ਗਿਆ, ਤਾਂ ਇਹ ਦੋ ਪ੍ਰਾਣਾਯਾਮ ਗਰਮ ਪ੍ਰਾਣਾਯਾਮ ਹੈ ਸਰ। ਇਹਨਾਂ ਨੂੰ ਕੀਤਾ ਜਾਂਦਾ ਹੈ ਬਿਲਕੁਲ ਜਾਣੀ ਕਿ ਦਸੰਬਰ ਜਨਵਰੀ ਦੇ ਵਿੱਚ।
0: ਜੀ
1: ਜੇਕਰ ਤੁਸੀਂ ਇਹਨੂੰ ਹੁਣ ਵੀਡੀਓ ਮਈ ਜੂਨ ਚ ਆ ਗਈ, ਤਾਂ ਤੁਸੀਂ ਵੀਡੀਓ ਦੇਖ ਕੇ ਕੋਈ ਮੋਬਾਈਲ ਤੋਂ ਕੁਛ ਦੇਖ ਕੇ ਤੁਸੀਂ ਮਈ ਜੂਨ ਦੇ ਵਿੱਚ ਕਰੋਗੇ, ਤਾਂ ਓਬਵੀਅਸਲੀ ਹੈ ਕਿ ਉਹਦੇ ਨਾਲ ਕੀ ਹੈ ਕਿ ਤੁਹਾਡਾ ਜਿਹੜਾ ਬੋਡੀ ਹਾਈ ਬੀਪੀ ਹੈ ਉਹ ਹਾਈ ਹੋਊਗਾ, ਕਿਉਂਕਿ ਆਲਰੇਡੀ ਪ੍ਰਾਣਾਯਾਮ ਨੇ ਵੀ ਹਾਈ ਕਰਨਾ ਔਰ ਵੈਦਰ ਵੀ ਇੱਦਾਂ ਦਾ ਆਪਣਾ ਕਿ ਗਰਮੀ ਹੈ, ਤਾਂ ਉਹਦੇ ਨਾਲ ਕੀ ਹੈ ਤੁਹਾਨੂੰ ਕਈ ਬਿਮਾਰੀਆਂ ਪੈਰਾਲਾਈਜ਼ ਵਗੈਰਾ ਹੋਣ ਦਾ ਡਰ ਰਹਿੰਦਾ। ਇਸ ਲਈ ਹਮੇਸ਼ਾ ਐਕਸਪਰਟ ਦੇ ਅੰਡਰ ਹੀ ਸਰ ਜਿਹੜੇ ਪ੍ਰਾਣਾਯਾਮ ਹੈ ਆਸਣ ਹੈ ਕਰਨੇ ਚਾਹੀਦੇ ਨੇ।
0: ਅਸੀਂ ਆਕਾਸ਼ਵਾਣੀ ਪਟਿਆਲਾ ਦੇ ਨੇੜੇ ਕਿਹੜੇ ਕੋਈ ਇਸ ਤਰ੍ਹਾਂ ਦੇ ਖੇਤਰ ਹੋਣ ਜਿੱਥੇ ਯੋਗਾ ਦੇ ਜਿਹੜੇ ਆਸਣ ਕਰਵਾਏ ਜਾਂਦੇ ਨੇ ਜਾਂ ਮਾਹਰ ਜਿੱਥੇ ਅਵੇਲੇਬਲ ਹੋਣ, ਕੀ ਤੁਸੀਂ ਸਾਨੂੰ?
1: ਸਰ ਹਾਂਜੀ, ਅੱਜ ਕੱਲ ਸਰ ਪੰਜਾਬ ਸਰਕਾਰ ਨੇ ਇਸ ਚੀਜ਼ ਦਾ ਬੜਾ ਉਪਰਾਲਾ ਕੀਤਾ ਕਿ ਇੱਕ ਨਾ ਪੰਜਾਬ ਦੇ ਵਿੱਚ ਸੀਐਮ ਯੋਗਸ਼ਾਲਾ ਦਾ ਜਿਹੜਾ ਪ੍ਰੋਜੈਕਟ ਉਹ ਲਾਂਚ ਹੋਇਆ ਹੈ 4-5 ਸਾਲ ਤੋਂ, ਔਰ ਸਰ ਉਹਨਾਂ ਨੇ ਇਹ ਕੀਤਾ ਕਿ ਜਿੱਥੇ ਵੀ ਜਿਸ ਵੀ ਕਲੋਨੀ ਦੇ ਵਿੱਚ 20 ਤੋਂ 25 ਬੰਦੇ ਉਹਨਾਂ ਨੂੰ ਕਾਲ ਕਰੋ, ਉਹ ਆਪਣਾ ਐਕਸਪਰਟ ਉਸ ਜਗ੍ਹਾ ਦੇ ਉੱਤੇ ਭੇਜ ਦੇ, ਚਾਹੇ ਜਿਹੜਾ ਮਰਜ਼ੀ ਪਾਰਕ ਹੋਵੇ, ਜਿਹੜਾ ਮਰਜ਼ੀ ਸਕੂਲ ਹੋਵੇ, ਜਿਹੜਾ ਮਰਜ਼ੀ ਗੁਰਦੁਆਰਾ ਸਾਹਿਬ ਹੋਵੇ, ਜਿਹੜਾ ਮਰਜ਼ੀ ਮੰਦਿਰ ਹੋਵੇ ਸਰ। ਬਸ ਉੱਥੇ ਹੈ ਕਿ ਉਹਨਾਂ ਦੀ ਇਹ ਹੈ ਕਿ 20 ਤੋਂ 25 ਬੰਦੇ ਜੇਕਰ ਕਾਲ ਕਰਦੇ ਆ, ਉਹ ਆਪਣਾ ਐਕਸਪਰਟ ਹੈ ਜਿਹੜਾ ਉਹ ਭੇਜ ਦਿੰਦੇ ਨੇ। ਉਹ ਜਿਹੜੇ ਸਰ ਐਕਸਪਰਟ ਨੇ ਉਹ ਸਾਡੇ ਕੋਲ ਹੀ ਜਾਣੀ ਕਿ ਯੂਨੀਵਰਸਿਟੀ ਦੇ ਵਿੱਚ ਹੀ ਜਾਂ ਕਿਸੇ ਹੋਰ ਕਾਲਜ ਦੇ ਵਿੱਚ ਜਿੱਥੇ ਵੀ 1 ਈਅਰ ਕੋਰਸ ਚੱਲਦੇ ਆ ਯੋਗਾ ਦੇ, ਤਾਂ ਉੱਥੋਂ ਕਰਕੇ ਜਿਹੜਾ ਹੈ ਨੇ ਉਹ ਆਪਣੀ ਐਜੂਕੇਸ਼ਨ ਪੂਰੀ ਕਰਦੇ ਨੇ।
0: ਜਿਵੇਂ ਕਿ ਤੁਸੀਂ ਪਹਿਲਾਂ ਦੱਸਿਆ ਕਿ ਤੁਸੀਂ ਡਿਪਲੋਮਾ ਇਨ ਯੋਗਾ ਕੀਤਾ, ਫਿਰ MA ਇਨ ਯੋਗਾ ਕੀਤਾ,
1: ਹਾਂਜੀ
0: ਅਤੇ
1: ਹਾਂਜੀ ਸਰ
0: ਯੋਗਾ ਦੀ ਇੱਕ ਪੜ੍ਹਾਈ ਕਰਨ ਤੋਂ ਬਾਅਦ ਫਿਰ ਇਸ ਚੀਜ਼ ਨੂੰ ਪ੍ਰੈਕਟੀਕਲੀ ਪਿਛਲੇ 13 ਸਾਲ ਤੋਂ ਯੋਗਾ ਕਰਵਾ ਰਹੇ ਹੋ, ਅਤੇ
1: ਹਾਂਜੀ ਸਰ
0: ਯੋਗਾ ਕਰਦੇ ਸਮੇਂ ਵੱਖ ਵੱਖ ਸਾਵਧਾਨੀਆਂ ਵੀ ਵਰਤਣੀਆਂ ਚਾਹੀਦੀਆਂ ਨੇ ਜਿਵੇਂ ਤੁਸੀਂ ਦੱਸਿਆ, ਅਤੇ ਕੀ ਕੁਝ ਇੱਕ ਨੋਰਮਲ ਐਕਸਰਸਾਈਜ਼ ਨੇ, ਇੱਕ ਸਧਾਰਨ ਐਕਸਰਸਾਈਜ਼ ਨੇ ਜਿਹੜੀਆਂ ਕਿ ਆਮ ਰੂਟੀਨ ਦੇ ਵਿੱਚ ਜਿਵੇਂ ਵਜਰ ਆਸਣ ਹੈ, ਇਹ ਕੋਈ
1: ਹਾਂਜੀ
0: ਨਿਗਰਾਨੀ
1: ਹਾਂਜੀ
0: ਦੀ ਜ਼ਰੂਰਤ ਨਹੀਂ? ਕੀ ਕੁਝ ਇਸ ਤਰ੍ਹਾਂ ਦੀਆਂ ਐਕਸਰਸਾਈਜ਼ ਨੇ ਜਿਹੜੀਆਂ ਆਮ ਡੇਲੀ ਰੂਟੀਨ ਦੇ ਵਿੱਚ ਕੋਈ ਪਰਸਨ ਹੈ ਜੋ ਕਰ ਸਕਦਾ ਹੈ?
1: ਹਾਂ ਸਰ, ਜਿਵੇਂ ਮੈਂ ਤੁਹਾਨੂੰ ਪਹਿਲੀ ਦੱਸਿਆ ਕਿ ਸੂਰਿਆ ਨਮਸਕਾਰ ਹੈ ਨਾ ਜਿਹੜਾ ਸਰ ਸਭ ਤੋਂ ਬੈਸਟ ਐਕਸਰਸਾਈਜ਼ ਹੈ ਸੂਰਿਆ ਨਮਸਕਾਰ, ਕੰਪਲੀਟ ਸੈੱਟ ਆਫ ਐਕਸਰਸਾਈਜ਼।
0: ਜੀ
1: ਜਾਣੀ ਇਹਦੇ ਵਿੱਚ 12 ਸਟੈਪ ਨੇ, 12 ਦੇ 12 ਸਟੈਪ ਸਰ ਅਲੱਗ ਅਲੱਗ ਨੇ। ਇਹਦੇ ਵਿੱਚ ਫਾਰਵਰਡ ਬੈਂਡਿੰਗ ਵੀ ਹੈ, ਬੈਕਵਰਡ ਬੈਂਡਿੰਗ ਵੀ ਹੈ, ਤਾਂ ਜਾਣੀ ਕਿ ਕਿਉਂਕਿ ਬੋਡੀ ਹੈ, ਦੇਖੋ ਬੋਡੀ ਜਾਂ ਤਾਂ ਅੱਗੇ ਨੂੰ ਮੂਵ ਕਰੇਗੀ ਜਾਂ ਪਿੱਛੇ ਨੂੰ ਮੂਵ ਕਰੇਗੀ, ਤਾਂ ਜਦੋਂ ਮਸਲ ਦੇ ਵਿੱਚ ਆਪਣੇ ਆਪ ਮੂਵਮੈਂਟ ਆਉਂਦੀ ਹੈ ਸਰ, ਫਲੈਕਸੀਬਿਲਟੀ ਆਉਂਦੀ ਹੈ, ਤਾਂ ਇਹ ਤਾਂ ਇਹ ਹੈ ਕਿ ਹੁਣ ਸਾਡੇ ਨਾਲ ਕੋਈ ਬਜ਼ੁਰਗ ਵੀ 80-80 ਸਾਲ ਦੇ, ਇੱਕ ਹੈ ਮੈਡਮ ਇੱਥੇ 77 ਈਅਰ ਦੇ, ਉਹ ਯੋਗਾ ਕਰਦੇ ਨੇ, ਉਹਨਾਂ ਨੂੰ ਗੌਰਨਰ ਅਵਾਰਡ ਮਿਲਿਆ ਹੁਣ, ਤਾਂ ਤੁਸੀਂ ਕਿਸ ਏਜ ਦੇ ਵਿੱਚ ਮਰਜ਼ੀ ਸ਼ੁਰੂ ਕਰ ਸਕਦੇ ਹੋ, ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਆ ਜਾਂਦੀ ਹੈ ਜਿਵੇਂ ਕਿ ਮੈਂ ਆਪਣੇ ਵੱਲੋਂ ਸੁਜੈਸ਼ਨ ਦਿਊਂਗਾ ਤੁਹਾਨੂੰ ਕਿ ਇੱਕ ਤਾਂ ਸੂਰਿਆ ਨਮਸਕਾਰ ਹੋ ਗਿਆ, ਤੁਸੀਂ 10 ਵਾਰ ਕਰੋ, 20 ਟਾਈਮ ਕਰੋ, 100 ਟਾਈਮ ਕਰੋ, ਜਿੰਨੀ ਤੁਹਾਡੀ ਇੱਛਾ ਸਰ ਓਨਾ ਤੁਸੀਂ ਆਪਣੀ ਕੈਪੈਸਿਟੀ ਦੇ ਹਿਸਾਬ ਨਾਲ ਕਰ ਸਕਦੇ, ਇਹਦਾ ਕੋਈ ਵੀ ਸਾਈਡ ਇਫੈਕਟ ਨਹੀਂ ਕਿਸੇ ਨੂੰ, ਕਿਸੇ ਬਿਮਾਰੀ ਦੇ ਵਿੱਚ, ਕਿਸੇ ਏਜ ਦੇ ਵਿੱਚ ਕੋਈ ਸਾਈਡ ਇਫੈਕਟ ਨਹੀਂ ਹੈ।
0: ਜੀ
1: ਦੂਸਰਾ ਸਰ ਕਪਾਲਭਾਤੀ ਆ ਜਾਂਦੀ ਹੈ, ਪ੍ਰਾਣਾਯਾਮ ਦੇ ਵਿੱਚੋਂ, ਬ੍ਰੀਦਿੰਗ ਐਕਸਰਸਾਈਜ਼ ਦੇ ਵਿੱਚੋਂ ਆਪਾਂ ਕਪਾਲਭਾਤੀ ਕਰ ਸਕਦੇ ਹਾਂ ਸਰ, ਨਾੜੀ ਸ਼ੋਧਨ ਕਰ ਸਕਦੇ ਹਾਂ।
0: ਜੀ
1: ਤੇ ਤੀਸਰਾ ਸਰ ਸ਼ਟਕਰਮ ਹੁੰਦੇ ਕਿ ਯੋਗਾ ਦੇ, ਸ਼ਟਕਰਮ ਦੇ ਵਿੱਚ ਮੈਂ ਇਹ ਕਹਾਂਗਾ ਕਿ ਮਹੀਨੇ ਦੇ ਵਿੱਚ ਘੱਟੋ ਘੱਟ 2 ਵਾਰ 15 ਦਿਨਾਂ ਬਾਅਦ ਹਰ ਇੱਕ ਇਨਸਾਨ ਨੂੰ ਸਰ ਇੱਕ ਕੁੰਜਲ ਕਿਰਿਆ ਹੁੰਦੀ ਹੈ, ਕੁੰਜਲ ਕਿਰਿਆ ਜ਼ਰੂਰ ਕਰਨੀ ਚਾਹੀਦੀ।
0: ਜੀ ਜੀ ਜੀ
1: ਜਿਵੇਂ ਸਰ ਅੱਜ ਕੱਲ੍ਹ ਦਾ ਮਾਹੌਲ ਹੈ, ਤੁਹਾਨੂੰ ਪਤਾ ਹੀ ਹੈ ਕਿ ਜਿਹੜੀਆਂ ਆਪਣੀਆਂ ਦਵਾਈਆਂ ਦੀ ਵਰਤੋਂ ਜ਼ਿਆਦਾ ਹੁੰਦੀ ਹੈ, ਔਰ ਜਿਹੜੀਆਂ ਅੱਜ ਕੱਲ੍ਹ ਜਿਵੇਂ ਆਪਾਂ ਕੋਈ ਸਬਜ਼ੀਆਂ ਪੈਦਾ ਕਰਦੇ ਹੈ, ਤਾਂ ਉਹਦੇ ਉੱਤੇ ਹਰ ਰੋਜ਼ ਹੀ ਦਵਾਈ ਦੀ ਛਿੜਕਾਓ ਹੋ ਰਿਹਾ, ਤਾਂ ਕਰਕੇ ਉਹ ਦਵਾਈਆਂ ਜਾਣੀ ਕਿ ਮੈਂ ਫਰੂਟਸ ਲਗਾ ਲਓ, ਵੈਜੀਟੇਬਲ ਲਗਾ ਲਓ, ਰੈਡੀ ਹੁੰਦੀਆਂ ਨੇ, ਫਿਰ ਉਹ ਮਾਰਕੀਟ ਦੇ ਵਿੱਚ ਆਉਂਦੀਆਂ, ਆਪਾਂ ਖਰੀਦਦੇ ਹਾਂ, ਫਿਰ ਆਪਾਂ ਉਹਨਾਂ ਨੂੰ ਖਾਂਦੇ ਹਾਂ, ਕਿਉਂਕਿ ਉਹਦੇ ਵਿੱਚ ਬਹੁਤ ਜ਼ਿਆਦਾ ਮਾਤਰਾ 'ਚ ਯੂਰੀਆ ਸਪਰੇ ਪਾਈ ਵੀ ਹੁੰਦੀ ਹੈ। ਕੁੰਜਲ ਕਿਰਿਆ ਦੇ ਵਿੱਚ ਸਰ ਕੀ ਹੁੰਦਾ ਕਿ ਤੁਸੀਂ ਨੇ ਕੋਸਾ ਜਿਹਾ ਪਾਣੀ ਲੈਣਾ, ਹਲਕਾ ਜਿਹਾ ਨਮਕ ਲੈ ਲਓ, ਜੇਕਰ ਬੀਪੀ ਦੀ ਕੋਈ ਇਸ਼ੂ ਨਹੀਂ ਹੈ ਕੋਈ, ਤਾਂ ਤੁਸੀਂ ਉਹਨੂੰ ਸਰ ਪੀਣਾ ਹੁੰਦਾ ਮੋਰਨਿੰਗ ਦੇ ਵਿੱਚ, ਪੀ ਕੇ ਸਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਉਹਨੂੰ ਕੀ ਕਰਨਾ ਹੁੰਦਾ, ਜੀਭ ਨੂੰ ਬਾਹਰ ਕੱਢ ਕੇ ਹਲਕੀ ਜਿਹੀ ਕੋਂਗਲ ਅੰਦਰ ਮਾਰ ਕੇ ਉਸ ਪਾਣੀ ਨੂੰ ਬਾਹਰ ਕੱਢਣਾ ਹੁੰਦਾ ਪੂਰੇ ਸਰੀਰ ਨੂੰ, ਜਾਣੀ ਕਿ ਉਹ ਤੁਹਾਡਾ ਕੀ ਕਰਦਾ ਪੂਰੇ ਪੇਟ ਨੂੰ, ਫੂਡ ਪਾਈਪ ਨੂੰ ਉਹ ਕਲੀਨ ਕਰ ਦਿੰਦਾ ਸਰ ਤੁਹਾਡੀ ਨੂੰ, ਜਿੰਨਾ ਵੀ ਗੰਦ ਜਾਣੀ ਕਿ ਜੋ ਵੀ ਮਲ ਹੈ 10-12 ਦਿਨ ਦੇ ਵਿੱਚ ਜਮਾ ਹੁੰਦਾ ਅੰਦਰ ਬੋਡੀ ਦੇ, ਉਹ ਕੀ ਕਰਦਾ ਤੁਹਾਨੂੰ ਬਾਹਰ ਕੱਢਣ, ਜਿਹਦੇ ਨਾਲ ਐਸਿਡਿਟੀ ਦੀ ਪ੍ਰੋਬਲਮ, ਸਟਮਕ ਦੀ ਪ੍ਰੋਬਲਮ, ਫੂਡ ਪਾਈਪ ਦੀ ਪ੍ਰੋਬਲਮ, ਜਾਣੀ ਕਿ ਉਹ ਕੀ ਹੁੰਦੀ ਹੈ ਕਿ ਬੋਡੀ ਦੇ ਵਿੱਚ ਉਹ

0: ਜਾਣੀ ਕਿ ਤੁਹਾਡੀ ਰਿਮੂਵ ਹੋ ਜਾਂਦੀ ਹੈ, ਠੀਕ ਹੋ ਜਾਂਦੀ, ਤੁਹਾਨੂੰ ਇਹਨਾਂ ਡਿਜ਼ੀਜ਼ ਦਾ ਹੋਣ ਦਾ ਕੋਈ ਚਾਂਸਿਸ ਹੀ ਨਹੀਂ।
1: ਠੀਕ ਹੈ। ਸੋ ਬਹੁਤ ਬਹੁਤ ਧੰਨਵਾਦ ਆਚਾਰੀਆ ਜਗਜੀਵਨ ਸ਼ਰਮਾ ਜੀ, ਤੁਸੀਂ ਸਾਡੇ ਨਾਲ ਪ੍ਰੋਗਰਾਮ ਵਿਵਗਿਓਰ 'ਚ ਜੁੜੇ ਅਤੇ ਸਾਡੇ ਆਕਾਸ਼ਵਾਣੀ ਪਟਿਆਲਾ ਸੁਣਨ ਵਾਲੇ ਸਾਰੇ ਨੌਜਵਾਨ ਦੋਸਤਾਂ ਨੂੰ ਬਹੁਤ ਕੰਮ ਦੀਆਂ ਗੱਲਾਂ ਦਿੱਤੀਆਂ।
0: ਧੰਨਵਾਦ ਸਰ ਤੁਹਾਡਾ ਵੀ, ਅਤੇ ਮੈਂ ਸਾਰੀ ਆਡੀਅੰਸ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਾਂ ਨੂੰ ਸੁਣਿਆ।
1: ਓਕੇ ਸਰ,
0: ਥੈਂਕ ਯੂ ਸਰ।
1: ਇਹ ਸੀ ਸਾਡੇ ਨਾਲ ਆਚਾਰੀਆ ਜਗਜੀਵਨ ਸ਼ਰਮਾ ਜੀ, ਯੋਗਾ ਐਕਸਪਰਟ, ਜਿਨ੍ਹਾਂ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਸੰਬੰਧ ਵਿੱਚ ਸਾਡੇ ਨਾਲ ਰਾਬਤਾ ਕੀਤਾ ਅਤੇ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ। ਸੋ ਯੋਗ ਸਾਡੇ ਸਰੀਰ ਨੂੰ ਨਿਰੋਗ ਬਣਾਉਂਦਾ ਹੈ ਅਤੇ ਮਨ ਨੂੰ ਸਥਿਰ ਰੱਖਦਾ ਹੈ, ਅਤੇ ਸਾਡੇ ਸਾਰਿਆਂ ਨੂੰ ਇਹ ਪ੍ਰਣ ਲੈਣਾ ਚਾਹੀਦਾ ਅੱਜ ਦੇ ਅੰਤਰਰਾਸ਼ਟਰੀ ਯੋਗ ਦਿਵਸ 'ਤੇ ਸਾਨੂੰ ਅਭਿਆਸ ਦੇ ਨਾਲ ਨਾਲ ਆਪਣਾ ਮਨ ਅਤੇ ਤਨ ਦੋਨੇ ਮਜ਼ਬੂਤ ਕਰਨੇ ਚਾਹੀਦੇ। ਇਸ ਦੇ ਨਾਲ ਹੀ ਪ੍ਰੋਗਰਾਮ ਵਿਵਗਿਓਰ ਖਤਮ ਕਰਨ ਦੀ ਮੈਨੂੰ ਦਿਓ ਆਗਿਆ, ਜਾਣੀ ਕਿ ਅਰਪਿੰਦਰ ਖਹਿਰਾ ਨੂੰ।
2: ਹਰ ਵਰੇ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
1: ਐਫ ਐਮ ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜਿਹੜੀ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਸ਼ਾਮ ਦੇ 7 ਵੱਜ ਰਹੇ ਨੇ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ ਪੰਜਾਬੀ 'ਚ ਖਬਰਾਂ ਸਾਡੇ ਦਿੱਲੀ ਕੇਂਦਰ ਤੋਂ, ਅਤੇ ਠੀਕ ਸ਼ਾਮ 7 ਵੱਜ ਕੇ ਤੁਸੀਂ ਸੁਣੋਗੇ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ 'ਤੇ ਇੱਕ ਵਿਸ਼ੇਸ਼ ਦੋਭਾਸ਼ੀ ਲੜੀਵਾਰ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: नमस्कार,
1: करिश्मा राय।
0: आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਨਿਰਮਿਤ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ UG 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਵਾਈ ਗਈ ਹੈ। ਤਾਮਿਲਨਾਡੂ ਦੇ ਪੇਰੀਏਪੱਲਮ ਵਿੱਚ ਇੱਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਸਮੇਤ ਦੁਨੀਆ ਭਰ ਵਿੱਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਅਮਰੀਕਾ ਅਤੇ ਈਰਾਨ ਵਿਚਕਾਰ ਅੰਤਰਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਨਸਟਾਕ ਵਿਚ ਗੱਲਬਾਤ ਸ਼ੁਰੂ ਹੋ ਗਈ ਹੈ ਅਤੇ ਹਾਕੀ ਵਿਚ ਭਾਰਤ ਨੇ ਅੱਜ ਆਕਲੈਂਡ ਵਿਚ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਜਿੱਤ ਲਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਸਮੁੰਦਰੀ ਫੌਜ ਦੇ 3 ਜਹਾਜ਼ INS ਦੁਨਾਗਿਰੀ, INS ਸੰਸ਼ੋਧਕ ਅਤੇ INS ਅਗਰੇ ਰਾਸ਼ਟਰ ਨੂੰ ਸਮਰਪਿਤ ਕੀਤੇ। ਇਸ ਮੌਕੇ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਜਹਾਜ਼ ਨਿਰਮਾਣ ਖੇਤਰ ਵਿੱਚ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾਲ ਹੀ ਦੇ ਸਾਲਾਂ ਵਿੱਚ ਕਈ ਨੀਤੀਗਤ ਸੁਧਾਰ ਕੀਤੇ ਅਤੇ ਘਰੇਲੂ ਨਿਰਮਾਣ ਸਮਰੱਥਾ ਨੂੰ ਵਧਾਉਣ ਲਈ ਵਿਸ਼ੇਸ਼ ਕਦਮ ਚੁੱਕੇ ਗਏ ਨੇ।
2: ਭਾਰਤ ਅੱਜ ਆਪਣੇ ਪੂਰੇ ਮੈਰੀਟਾਈਮ ਇਕੋਸਿਸਟਮ ਕੋ ਸਸ਼ਕਤ ਬਣਾ ਰਹਾ ਹੈ। ਇਸ ਲਈ ਅੱਜ ਭਾਰਤ ਆਪਣੇ ਬੰਦਰਗਾਹੋਂ ਕਾ ਆਧੁਨਿਕਰਣ ਕਰ ਰਹਾ ਹੈ, ਨਈ ਕਸ਼ਮਤਾ ਤਿਆਰ ਕਰ ਰਹਾ ਹੈ, ਨਈ ਕਨੈਕਟਿਵਿਟੀ ਬਣਾ ਰਹਾ ਹੈ, ਨਦੀ ਜਲ ਮਾਰਗੋ ਕਾ ਵਿਸਤਾਰ ਕਰ ਰਹਾ ਹੈ, ਮਲਟੀ ਮਾਡਲ ਲੋਜਿਸਟਿਕ ਨੈਟਵਰਕ ਵਿਕਸਿਤ ਕਰ ਰਹਾ ਹੈ, ਸਾਗਰ ਮਾਲਾ ਜੈਸੇ ਅਭਿਆਨ ਇਸੀ ਵਿਆਪ

0: ਵਕ ਸੋਚ ਦਾ ਹਿੱਸਾ ਹੈ।
1: ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਜੰਗੀ ਜਹਾਜ਼ਾਂ ਨੂੰ ਸਮੁੰਦਰੀ ਫੌਜ ਵਿਚ ਸ਼ਾਮਲ ਕਰਨਾ ਭਾਰਤ ਦੇ ਭਵਿੱਖ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਸਮੁੰਦਰੀ ਖੇਤਰ ਇਕ ਵਿਕਸਿਤ ਭਾਰਤ ਲਈ ਰੁਜ਼ਗਾਰ ਦਾ ਵੱਡਾ ਸਰੋਤ ਬਣ ਸਕਦਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਰੱਖਿਆ ਉਤਪਾਦਨ ਅਤੇ ਰੱਖਿਆ ਬਰਾਮਦ ਵਿਚ ਬੇਮਿਸਾਲ ਵਾਧਾ ਹੋਇਆ ਹੈ।
0: 2014 ਤੱਕ ਦੇਸ਼ ਦਾ ਕੁੱਲ ਡਿਫੈਂਸ ਪ੍ਰੋਡਕਸ਼ਨ 40,000 ਕਰੋੜ ਰੁਪਏ ਕੇ ਆਸ ਪਾਸ ਥਾ। ਆਜ ਇਹ ਬੜਕਰ ਲਗਭਗ 1,80,000 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਔਰ ਸਾਥੀਓ, ਇੱਕ ਤਰਫ ਦੇਸ਼ ਮੈਂ ਰਕਸ਼ਾ ਉਤਪਾਦਨ ਤੇਜ਼ੀ ਸੇ ਬੜਾ ਹੈ, ਦੂਸਰੀ ਤਰਫ ਹਮਾਰਾ ਡਿਫੈਂਸ ਐਕਸਪੋਰਟ ਅਭੂਤਪੂਰਵ ਗਤੀ ਸੇ ਬੜ ਰਹਾ ਹੈ।
1: ਸਮੁੰਦਰੀ ਫੌਜ ਅਨੁਸਾਰ ਇਨ੍ਹਾਂ ਤਿੰਨਾਂ ਸਮੁੰਦਰੀ ਜਹਾਜ਼ਾਂ ਵਿਚ 75% ਤੋਂ ਵੱਧ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਨੀਟ UG 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਾਈ ਗਈ। ਇਹ ਪ੍ਰੀਖਿਆ ਦੇਸ਼ ਭਰ ਦੇ 551 ਸ਼ਹਿਰਾਂ ਅਤੇ ਵਿਦੇਸ਼ਾਂ 'ਚ 14 ਸ਼ਹਿਰਾਂ ਵਿੱਚ ਹੋਈ। ਇਸ ਵਿੱਚ 22,79,000 ਤੋਂ ਵੱਧ ਉਮੀਦਵਾਰਾਂ ਨੇ ਹਿੱਸਾ ਲਿਆ। ਪ੍ਰੀਖਿਆ ਲਈ ਬਹੁ ਪੱਧਰੀ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ, ਜਿਸ ਵਿੱਚ CCTV ਨਿਗਰਾਨੀ, ਆਧਾਰ ਅਧਾਰਿਤ ਬਾਇਓਮੈਟ੍ਰਿਕ ਤਸਦੀਕ ਅਤੇ ਪ੍ਰਸ਼ਨ ਪੱਤਰਾਂ ਦੀ ਸੁਰੱਖਿਆ, ਆਵਾਜਾਈ ਲਈ GPS ਸਮਰੱਥ ਵਾਹਨਾਂ ਨਾਲ ਪੁਲਿਸ ਐਸਕੋਰਟ ਸ਼ਾਮਲ ਸਨ। ਪ੍ਰੀਖਿਆ ਦੁਪਹਿਰ ਬਾਅਦ 2 ਵਜੇ ਤੋਂ ਸ਼ਾਮੀ 5:15 ਵਜੇ ਤੱਕ ਹੋਈ। ਪ੍ਰੀਖਿਆ ਦੇ ਸੁਚਾਰੂ, ਸੁਰੱਖਿਅਤ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ 2,00,000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਇਨ੍ਹਾਂ ਵਿਚ ਸੁਪਰਵਾਈਜ਼ਰ, ਕੋਆਰਡੀਨੇਟਰ, ਪੁਲਿਸ ਮੁਲਾਜ਼ਮ ਅਤੇ ਪ੍ਰਸ਼ਾਸਨਿਕ ਅਧਿਕਾਰੀ ਸ਼ਾਮਲ ਸਨ। ਰਾਸ਼ਟਰੀ ਜਾਂਚ ਏਜੰਸੀ ਨੇ ਗੁੰਮਰਾਹਕੁੰਨ ਸੂਚਨਾਵਾਂ ਅਤੇ ਕਿਸੇ ਵੀ ਸੰਭਾਵੀ ਰੁਕਾਵਟ ਨੂੰ ਰੋਕਣ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਲਗਾਤਾਰ ਨਿਗਰਾਨੀ ਵੀ ਕੀਤੀ। ਤਾਮਿਲਨਾਡੂ ਦੇ ਪੇਰੀਆਪਲਾਯਮ ਵਿਚ ਇਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ। 70 ਤੋਂ ਵੱਧ ਮੁਲਾਜ਼ਮ ਗੈਸ ਨਾਲ ਪ੍ਰਭਾਵਿਤ ਹੋਏ ਨੇ। ਬਚਾਅ ਅਤੇ ਇਲਾਜ ਕਾਰਜ ਚੱਲ ਰਹੇ ਨੇ। ਮੌਤਾਂ ਦੀ ਗਿਣਤੀ ਵਧਣ ਦਾ ਡਰ ਹੈ। ਇਸ ਘਟਨਾ ਤੋਂ ਬਾਅਦ ਰਾਸ਼ਟਰੀ ਆਫ਼ਤ ਪ੍ਰਤੀਕ੍ਰਮ ਬਲ NDRF ਅਤੇ ਰਸਾਇਣਕ, ਜੈਵਿਕ ਅਤੇ ਪਰਮਾਣੂ ਆਫ਼ਤਾਂ ਨਾਲ ਨਿਪਟਣ ਵਾਲੀਆਂ ਵਿਸ਼ੇਸ਼ ਟੀਮਾਂ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ। ਮੁੱਖ ਮੰਤਰੀ ਜੋਸਫ ਵਿਜੇ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਨੇ। ਉਨ੍ਹਾਂ ਨੇ 3 ਮੈਂਬਰੀ ਜਾਂਚ ਕਮੇਟੀ ਬਣਾਈ ਹੈ ਅਤੇ ਇਸ ਨੂੰ 24 ਘੰਟਿਆਂ ਦੇ ਅੰਦਰ ਆਪਣੀ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ ਅਤੇ ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ। ਅੱਜ ਦੁਨੀਆ ਭਰ ਵਿਚ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲਕਾਤਾ ਦੇ ਰੈੱਡ ਰੋਡ ਵਿਖੇ ਇਕ ਸਮਾਗਮ ਵਿਚ ਯੋਗ ਸੈਸ਼ਨ ਦੀ ਅਗਵਾਈ ਕੀਤੀ। ਇਸ ਮੌਕੇ ਤੇ ਬੋਲਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਦੁਨੀਆ ਦੇ ਕੁਝ ਹਿੱਸਿਆਂ ਵਿਚ 21 ਜੂਨ ਸਾਲ ਦਾ ਸਭ ਤੋਂ ਲੰਬਾ ਦਿਨ ਹੁੰਦਾ ਹੈ ਅਤੇ ਯੋਗਾ ਦੇ ਕਾਰਨ ਇਹ ਹੁਣ ਸਭ ਤੋਂ ਵੱਡਾ ਸਮੂਹਕ ਜਸ਼ਨ ਬਣ ਗਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ ਹੈ, ਸਗੋਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਅਤੇ ਕਿਸੇ ਵੀ ਉਮਰ ਸਮੂਹ ਤੱਕ ਸੀਮਿਤ ਨਹੀਂ ਹੈ। ਸ੍ਰੀ ਮੋਦੀ ਨੇ ਕਿਹਾ ਕਿ ਯੋਗ ਸਾਨੂੰ ਸੰਤੁਲਿਤ ਜੀਵਨ ਜਿਉਣ ਅਤੇ ਮਾਨਸਿਕ ਸਿਹਤ ਰਾਹੀਂ ਸਰੀਰਕ ਸਿਹਤ ਦਾ ਰਾਹ ਲੱਭਣ ਵਿਚ ਮਦਦ ਕਰਦਾ ਹੈ।
0: ਯੋਗ ਹਮੇ ਜੀਵਨ ਕੋ ਬੈਲੈਂਸ ਵੇ ਮੇ ਜੀਨੇ ਕੀ ਕਲਾ ਸਿਖਾਤਾ ਹੈ। ਯੋਗ ਹਮੇ ਡੂ ਔਰ ਡੋਂਟ ਸਿਖਾਤਾ ਹੈ। ਔਰ ਜਬ ਹਮ ਹਮਾਰੇ ਸਰੀਰ ਕੋ ਸਹੀ ਢੰਗ ਸੇ ਚਲਾਨਾ ਸਿੱਖ ਲੇਤੇ ਹੈ ਤੋ ਸਵਾਸਥ ਹਮਾਰਾ ਸਵਭਾਵ ਬਣ ਜਾਤਾ ਹੈ। ਸਾਥੀਓ, ਯੋਗ ਕੇਵਲ ਹਮਾਰੇ ਸਰੀਰਕ ਸਵਾਸਥ ਪਰ ਹੀ ਫੋਕਸ ਨਹੀਂ ਕਰਤਾ, ਯੋਗ ਮਾਨਸਿਕ ਸਵਾਸਥ ਸੇ ਸਰੀਰਕ ਸਵਾਸਥ ਕਾ ਮਾਰਗ ਦਿਖਾਤਾ ਹੈ।
1: ਸ੍ਰੀ ਮੋਦੀ ਨੇ ਕਿਹਾ ਕਿ ਸਾਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿਚ ਯੋਗ ਦਿਵਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨ ਨੇ ਅੱਜ ਲੱਦਾਖ ਤੇ ਲੇਹ ਵਿਚ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ ਵਿਚ ਹਿੱਸਾ ਲਿਆ। ਇਸ ਮੌਕੇ ਤੇ ਉਨ੍ਹਾਂ ਨੇ ਨਾਗਰਿਕਾਂ ਨੂੰ ਇਕ ਸਿਹਤਮੰਦ, ਖੁਸ਼ਹਾਲ ਅਤੇ ਸ਼ਾਂਤੀਪੂਰਨ ਸਮਾਜ ਲਈ ਯੋਗ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦਾ ਸੱਦਾ ਦਿੱਤਾ। ਪੰਜਾਬ ਵਿਚ ਵੀ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਅਤੇ ਸੰਸਥਾਵਾਂ ਵੱਲੋਂ ਯੋਗ ਸੈਸ਼ਨ ਕਰਵਾਏ ਗਏ। ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਨੇ ਜਲੰਧਰ ਨੇੜੇ ਇਕ ਪ੍ਰਾਈਵੇਟ ਯੂਨੀਵਰਸਿਟੀ ਵਿਚ ਆਯੋਜਿਤ ਯੋਗ ਸੈਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਨੇ ਸੂਬੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਣ ਦੀ ਅਪੀਲ ਕੀਤੀ।
2: ਪੰਜਾਬ ਕੇ ਲੋਕੋ ਕੋ ਨਿਸ਼ਚਿਤ ਰੂਪ ਸੇ ਆਜ ਉਨਕੇ ਸਾਥ ਅੰਤਰਰਾਸ਼ਟਰੀ ਯੋਗਾ ਦਿਵਸ ਮਨਾ ਕਰ ਵਹਾਂ ਕੇ ਯੁਵਾ ਸਾਥੀਓ ਕੋ LGU ਕੇ ਆਪਣੇ ਸਭੀ ਸੰਸਥਾ ਕੇ ਲੋਗੋ ਕੇ ਸਾਥ ਮਨਾਇਆ ਹੂੰ। ਮੁਝੇ ਪੂਰੀ ਉਮੀਦ ਹੈ ਪੰਜਾਬ ਆਪਣੇ ਭਵਿਸ਼ ਕੇ ਲਿਏ, ਪੰਜਾਬ ਜਿਸ ਪ੍ਰਕਾਰ ਸੇ ਆਪਣੇ ਸੰਘਰਸ਼, ਆਪਣੇ ਪਰਿਸ਼ਰਮ, ਆਪਣੀ ਮਿਹਨਤ ਕੇ ਲਿਏ ਜਾਣਾ ਜਾਤਾ ਹੈ, ਔਰ ਮੈਂ ਮਾਨਤਾ ਹੂੰ ਕਿ ਪੰਜਾਬ ਕੇ ਲੋਗੋ ਨੇ ਹਮੇਸ਼ਾ ਸੰਘਰਸ਼ ਕਰਕੇ ਆਪਣਾ ਮੁਕਾਮ ਪਾਇਆ ਹੈ, ਤੋ ਨਿਸ਼ਚਿਤ ਰੂਪ ਸੇ ਇਸ ਅੰਤਰਰਾਸ਼ਟਰੀ ਯੋਗਾ ਦਿਵਸ ਕੇ ਅਵਸਰ ਤੇ ਡਰਗਸ ਕੋ ਨੋ ਕਹੇਂਗੇ ਔਰ ਡਰਗਸ ਕੇ ਮਾਧ ਕੋ ਸਮਾਪਤ ਕਰਕੇ ਸਮਾਜ ਔਰ ਯੁਵਾ ਸਾਥੀਓ ਕੇ ਬੀਚ ਮੇਂ ਨਿਸ਼ਚਿਤ ਰੂਪ ਸੇ ਉਜਵਲ ਪੰਜਾਬ, ਜਹਾਂ ਪਰ ਵਿਕਸਿਤ ਭਾਰਤ ਕਾ ਸਪਨਾ ਹੈ, ਵਹੀਂ ਵਿਕਸਿਤ ਪੰਜਾਬ ਬਨੇ, ਇਸ ਦਿਸ਼ਾ ਮੇਂ ਹਮ ਆਗੇ ਬਢ਼।

ਸੀਮਾ ਸੁਰੱਖਿਆ ਬਲ ਨੇ ਅੰਮ੍ਰਿਤਸਰ ਵਿਚ ਅਟਾਰੀ ਵਾਹਗਾ ਸਾਂਝੀ ਚੈੱਕ ਪੋਸਟ, ਕਰਤਾਰਪੁਰ ਸਾਹਿਬ ਕੋਰੀਡੋਰ, ਫਿਰੋਜ਼ਪੁਰ ਵਿਚ ਹਸੈਨੀਵਾਲਾ ਸਾਂਝੀ ਚੈੱਕ ਪੋਸਟ ਅਤੇ ਫਾਜ਼ਿਲਕਾ ਸਰਹੱਦ ਤੇ ਸਾਦਕੀ ਚੈੱਕ ਪੋਸਟ ਦੇ ਨਾਲ ਨਾਲ ਰਾਜ ਵਿਚ ਹੈੱਡਕੁਆਟਰ ਤੇ ਹੋਰ ਯੂਨਿਟਾਂ ਵਿਚ ਯੋਗ ਸਮਾਗਮ ਕਰਵਾਏ। ਅਟਾਰੀ ਵਿਖੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੁੰਦ BS ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜਲੇ ਨੇ ਸਰਹੱਦੀ ਪਿੰਡ ਵਾਸੀਆਂ ਸਮੇਤ ਹਿੱਸਾ ਲੈਣ ਵਾਲੇ ਲੋਕਾਂ ਨੂੰ ਯੋਗ ਨੂੰ ਆਪਣੀ ਰੋਜ਼ਮਰਾ ਜ਼ਿੰਦਗੀ ਵਿਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਕੇਂਦਰੀ ਸੰਚਾਰ ਬਿਊਰੋ ਅਤੇ ਪੰਜਾਬ ਤੇ ਚੰਡੀਗੜ੍ਹ ਸਥਿਤ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀਆਂ ਹੋਰ ਇਕਾਈਆਂ ਨੇ ਵੀ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰਕੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ। ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਨਾਜ਼ੁਕ ਅੰਤਰਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾਉਣ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗਿਨਸਟੋਕ ਵਿਚ ਗੱਲਬਾਤ ਸ਼ੁਰੂ ਹੋ ਗਈ ਹੈ। ਇਹ ਗੱਲਬਾਤ ਕਤਰ ਅਤੇ ਪਾਕਿਸਤਾਨ ਦੀ ਸਾਲਸੀ ਹੇਠ ਹੋ ਰਹੀ ਹੈ। ਅਮਰੀਕੀ ਵਫਦ ਦੀ ਅਗਵਾਈ ਉਪ ਰਾਸ਼ਟਰਪਤੀ ਜੇਡੀ ਵੈਂਸ ਕਰ ਰਹੇ ਨੇ ਅਤੇ ਈਰਾਨੀ ਵਫਦ ਦੀ ਅਗਵਾਈ ਸੰਸਦ ਦੇ ਸਪੀਕਰ ਮੁਹੰਮਦ ਬਾਗੇਰ ਗਾਲੀਬਾਫ ਅਤੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਕਰ ਰਹੇ ਨੇ। ਇਹ ਮੀਟਿੰਗ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਈਰਾਨ ਨੇ ਕਿਹਾ ਹੈ ਕਿ ਇਜ਼ਰਾਈਲ ਦੇ ਲੈਬਨਾਨ ਤੇ ਲਗਾਤਾਰ ਹਮਲਿਆਂ ਕਾਰਨ ਹੋਰਮੁਜ਼ ਜਲਮਾਰਗ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਅਮਰੀਕੀ ਫੌਜ ਦਾ ਕਹਿਣਾ ਹੈ ਕਿ ਜਲਮਾਰਗ ਸਾਰੇ ਜਹਾਜ਼ਾਂ ਲਈ ਖੁੱਲ੍ਹਾ ਹੈ। ਹਾਕੀ ਵਿਚ ਭਾਰਤ ਨੇ ਅੱਜ ਆਕਲੈਂਡ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨਸ ਕੱਪ ਖਿਤਾਬ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤੀ ਟੀਮ ਨੇ FIH ਮਹਿਲਾ ਪ੍ਰੋ ਲੀਗ ਵਿਚ ਥਾਂ ਪੱਕੀ ਕਰ ਲਈ ਹੈ। ਭਾਰਤ ਵੱਲੋਂ ਨਵਨੀਤ ਕੌਰ ਤੇ ਸੁਨੇਲਿਤਾ ਟੋਪੂ ਨੇ ਗੋਲ ਕੀਤੇ। ਭਾਰਤ ਦੀ ਲਾਲ ਰੇਮ ਸਿਆਮੀ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ। ਇਹ ਭਾਰਤ ਦਾ ਦੂਜਾ ਨੇਸ਼ਨਸ ਕੱਪ ਖਿਤਾਬ ਹੈ। ਇਸ ਤੋਂ ਪਹਿਲਾਂ ਭਾਰਤ ਨੇ 2022 ਵਿਚ ਇਹ ਕੱਪ ਜਿੱਤਿਆ ਸੀ। ਟੀਮਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਲਈ ਹਾਕੀ ਇੰਡੀਆ ਨੇ ਹਰੇਕ ਖਿਡਾਰੀ ਲਈ 3 ਲੱਖ ਰੁਪਏ ਅਤੇ ਸਹਾਇਕ ਸਟਾਫ ਦੇ ਹਰੇਕ ਮੈਂਬਰ ਲਈ 1.5 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਮਹਿਲਾ ਹਾਕੀ ਟੀਮ ਨੂੰ FIH ਮਹਿਲਾ ਹਾਕੀ ਕੱਪ ਜਿੱਤਣ ਤੇ ਵਧਾਈ ਦਿੱਤੀ ਹੈ। ਕ੍ਰਿਕਟ ਵਿਚ ਇੰਡੀਆ ਏ ਨੇ ਅੱਜ ਦੰਬੂਲਾ ਵਿਚ 3 ਦੇਸ਼ਾਂ ਦੀ ਲੜੀ ਦੇ ਫਾਈਨਲ ਮੁਕਾਬਲੇ ਵਿਚ ਮੇਜ਼ਬਾਨ ਸ੍ਰੀਲੰਕਾ ਏ ਨੂੰ 66 ਦੌੜਾਂ ਨਾਲ ਹਰਾ ਦਿੱਤਾ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿਚ ਸਵਦੇਸ਼ੀ ਤੌਰ ਤੇ ਨਿਰਮਿਤ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ UG 2026 ਦੀ ਮੁੜ ਪ੍ਰੀਖਿਆ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦਰਮਿਆਨ ਕਰਾਈ ਗਈ। ਤਾਮਿਲਨਾਡੂ ਦੇ ਪੇਰੀਆਪਲਾਇਮ ਵਿਚ ਇਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿਚ 7 ਲੋਕਾਂ ਦੀ ਮੌਤ ਹੋ ਗਈ ਹੈ ਤੇ ਪੰਜਾਬ ਸਮੇਤ ਦੁਨੀਆ ਭਰ ਵਿਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਬੁਲੇਟਿਨ ਭਲਕੇ ਸਵੇਰੇ 8:30 ਤੇ ਹੋਏਗਾ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਭਾਰਤ ਸਰਕਾਰ ਦੇ 12 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਪ੍ਰੋਗਰਾਮ ਸਾਡੇ ਦਿੱਲੀ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜਰੀ ਨਿਊਜ਼ ਔਨ AIR ਐਪ ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਮਾਨਚੈਸਟਰ ਇੰਗਲੈਂਡ ਦੇ ਓਲਡ ਟ੍ਰੈਫੋਰਡ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾ ਰਹੇ ਕ੍ਰਿਕਟ ਮੈਚ ਦਾ ਲਾਈਵ ਕਮੈਂਟਰੀ ਤੁਸੀਂ ਸੁਣ ਰਹੇ ਹੋ FM ਬੈਂਡ 100.2 ਮੈਗਾ ਹਰਟਸ 'ਤੇ ਅਤੇ ਸਾਡੇ ਬਾਕੀ ਪ੍ਰੋਗਰਾਮ ਤੁਸੀਂ ਸੁਣੋਗੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਸਮਾਂ ਇਸ ਵੇਲੇ ਰਾਤ ਦੇ 7:45 ਹੋ ਰਹੇ ਨੇ। ਪੇਸ਼ ਕਰਨੇ ਪ੍ਰੋਗਰਾਮ ਸ਼ਾਮ ਸੁਹਾਣੀ ਅਤੇ ਅੱਜ ਦਾ ਸ਼ਾਮ ਸੁਹਾਣੀ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅਰਪਿੰਦਰ ਖਹਿਰਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ। ਤੁਸੀਂ ਸਾਨੂੰ ਫੋਨ ਕਰਨਾ ਹੈ, ਸਾਡਾ ਫੋਨ ਨੰਬਰ ਹੈ 2280494। ਜੀ ਹਾਂ, 2280494 ਅਤੇ ਪਟਿਆਲੇ ਦਾ ਏਰੀਆ ਕੋਡ 0175। ਜੀ ਹਾਂ ਦੋਸਤੋ, ਜਦੋਂ ਤੁਸੀਂ ਇਸ ਫੋਨ ਨੰਬਰ ਨੂੰ ਡਾਇਲ ਕਰੋਗੇ ਤਾਂ ਇਸ ਦੀ ਘੰਟੀ ਵੱਜੂਗੀ ਸਾਡੇ ਸਟੂਡੀਓ 'ਚ ਅਤੇ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੀ ਫਰਮਾਇਸ਼ ਦੇ ਗੀਤ ਨੂੰ ਸੁਣਵਾਉਣ ਦੀ। ਅਤੇ ਇੱਕ ਬੇਨਤੀ ਕਰ ਦਈਏ ਕਿ ਇਹ ਪ੍ਰੋਗਰਾਮ ਸ਼ਾਮ ਸੁਹਾਣੀ ਹਿੰਦੀ ਅਤੇ ਪੰਜਾਬੀ ਗੀਤਾਂ 'ਤੇ ਆਧਾਰਿਤ ਹੈ। ਤੁਸੀਂ ਹਿੰਦੀ ਗੀਤ ਦੀ ਫਰਮਾਇਸ਼ ਕਰ ਸਕਦੇ ਹੋ, ਪੰਜਾਬੀ ਗੀਤ ਦੀ ਵੀ ਫਰਮਾਇਸ਼ ਕਰ ਸਕਦੇ ਹੋ। ਅਤੇ ਇੱਕ ਬੇਨਤੀ ਹੋਰ ਹੈ ਕਿ ਜਿਨ੍ਹਾਂ ਦੋਸਤਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਪਹਿਲਾਂ ਕਾਲ ਕੀਤੀ ਹੈ ਤਾਂ ਉਹਨਾਂ ਨੂੰ ਦੁਬਾਰਾ ਬੇਨਤੀ ਹੈ ਕਿ ਹਫ਼ਤੇ ਤੋਂ ਵੱਧ ਦੇ ਸਮਾਂ ਜੇਕਰ ਤੁਹਾਨੂੰ ਹੋ ਚੁੱਕਿਆ ਤਾਂ ਤੁਸੀਂ ਇਸ ਫੋਨ ਨੂੰ ਸੰਪਰਕ ਕਰਿਓ, ਨਹੀਂ ਤੁਹਾਡੀ ਕਾਲ ਨਹੀਂ ਲੈ ਵੀ ਜਾਵੇਗੀ। ਸੋ ਨਿਯਮਾਂ ਮੁਤਾਬਕ ਤੁਸੀਂ 7 ਦਿਨਾਂ ਬਾਅਦ ਹੀ ਇਸ ਪ੍ਰੋਗਰਾਮ ਦੇ ਵਿੱਚ ਕਾਲ ਕਰ ਸਕਦੇ ਹੋ। ਸੋ ਪ੍ਰੋਗਰਾਮ ਸ਼ਾਮ ਸੁਹਾਣੀ 'ਚ ਆਗਾਜ਼ ਸਤਿੰਦਰ ਸਰਤਾਜ ਦੇ ਗਾਏ ਹੋਏ ਇਸ ਗੀਤ ਦੇ ਨਾਲ

0: ਭੈਣੇ ਠੀਕ ਹੈ ਗੁੱਡੀ ਹੁਣ?
1: ਨਿਕਾਹ ਦੀ ਠੀਕ ਹੈ ਭੈਣੇ, ਸਕੂਲ ਤਾਂ ਕੀ ਬਦਲਿਆ, ਕੁੜੀ ਨੂੰ ਤਾਂ ਪਤਾ ਨਹੀਂ ਕਿਹੜੇ ਜੈ ਖਾਣੇ ਦੀ ਨਜ਼ਰ ਲੱਗ ਗਈ। ਨਾ ਤਾਂ ਦੇਖ ਲੈ ਜਵਾਕੜੀ ਅੰਦਰ ਤੋਂ ਬਾਹਰ ਨਿਕਲਦੀ ਹੈ, ਨਾ ਰੋਟੀ ਪਾਣੀ ਖਾਂਦੀ ਹੈ। ਅੱਜ ਲੈ ਕੇ ਜਾਨੀ ਆ ਬੇਰੀ ਵਾਲੇ ਸੰਤਾਂ ਦੇ, ਝਾੜਾ ਕਰਾ ਕੇ ਲਿਆਉਣੀ ਆ। ਲੋਕ ਕਿਹੜੇ ਭੈਣੇ ਜਰਦੇ ਨੇ ਕਿਸੇ ਨੂੰ, ਬੜੇ ਸਕੂਲ ਚ ਲਾਤੀ ਨਾ ਮੈਂ ਕੁੜੀ, ਜਰੀ ਨੀ ਗਈ।
0: ਨੀ ਕਿਸੇ ਦੀ ਨਜ਼ਰ ਨੀ ਲੱਗੀ ਕੁੜੀ ਨੂੰ, ਤੂੰ ਕਿਸੇ ਮਨੋਵਿਗਿਆਨਿਕ ਨੂੰ ਦਿਖਾ ਲੈ। ਸਕੂਲ ਬਦਲਣ ਕਰਕੇ ਉਹ ਆਲੇ ਦੁਆਲੇ ਦੇ ਮਾਹੌਲ ਤੋਂ ਪਰੇਸ਼ਾਨ ਹੋ ਕੇ ਤਣਾਅ 'ਚ ਚਲੀ ਗਈ।
1: ਨੀ ਤੂੰ ਤੁਰਦੀ ਲੱਗ, ਨਾ ਤੈਨੂੰ ਮੇਰੀ ਕੁੜੀ ਪਾਗਲ ਲੱਗਦੀ ਹੈ ਵੀ ਮੈਂ ਡਾਕਟਰਾਂ ਨੂੰ ਦਿਖਾਉਂਦੀ ਫਿਰਾਂ, ਜਾਂ ਸਾਨੂੰ ਨੀ ਲੋੜ?
0: ਤੈਨੂੰ ਮੇਰੀ ਲੋੜ ਨਾ ਹੋਵੇ ਭੈਣੇ, ਧੀ ਦੀ ਤਾਂ ਲੋੜ ਹੈ। ਜਿਵੇਂ ਸਾਡਾ ਸਰੀਰ ਬਿਮਾਰ ਹੁੰਦਾ ਹੈ, ਉਸੇ ਤਰ੍ਹਾਂ ਸਾਡਾ ਮਨ ਵੀ ਬਿਮਾਰ ਹੋ ਸਕਦਾ ਹੈ। ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਪਣਾ ਤੇ ਆਪਣੇ ਪਰਿਵਾਰ ਦੀ ਮਾਨਸਿਕ ਸਿਹਤ ਦਾ ਖਿਆਲ ਰੱਖੋ।
2: ਪ੍ਰੋਗਰਾਮ ਚੱਲਿਆ ਜੀ ਸ਼ਾਮ ਸੁਹਾਨੀ, ਤੁਹਾਡੇ ਨਾਲ ਅਰਪਿੰਦਰ। ਹੈਲੋ ਹੈਲੋ, ਹਾਂਜੀ ਕੌਣ ਗੱਲ ਕਰ ਰਹੇ ਨੇ? ਹੈਲੋ, ਪ੍ਰੋਗਰਾਮ ਸ਼ਾਮ ਸੁਹਾਨੀ, ਸਾਡੇ ਨਾਲ ਤੇਜਿੰਦਰ ਸਿੰਘ ਜੀ ਜੁੜੇ ਸੀ ਪਟਿਆਲੇ ਤੋਂ, ਪਰ ਕਿਸੇ ਕਾਰਨ ਉਹਨਾਂ ਦਾ ਸੰਪਰਕ ਸਾਡੇ ਨਾਲ ਟੁੱਟ ਗਿਆ। ਉਹਨਾਂ ਨੇ ਫਰਮਾਇਸ਼ ਕੀਤੀ ਸੀ ਮਨਮੋਹਨ ਵਾਰਸ ਦੇ ਗਾਏ ਹੋਏ ਇਸ ਗੀਤ ਦੀ, ਜਿਸ ਨੂੰ ਕਲਮਬੱਧ ਕੀਤਾ ਹੈ ਦੇਬੀ ਮਖਸੂਸਪੁਰੀ ਨੇ।

0: ਐਫ ਐਮ ਬੈਂਡ 100.2 ਮੈਗਾ ਹਰਟਸ 'ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਸਮਾਂ ਇਸ ਵੇਲੇ ਰਾਤ ਦੇ 8 ਵੱਜ ਚੁੱਕੇ ਨੇ। ਆਓ ਸਾਂਝੀਆਂ ਕਰਦੇ ਹਾਂ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਭਾਰਤੀ ਜਲ ਸੈਨਾ ਦੇ 3 ਸਵਦੇਸ਼ੀ ਸਮੁੰਦਰੀ ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਉਹਨਾਂ ਨੇ ਕਿਹਾ, ਭਾਰਤ ਜਹਾਜ਼ ਨਿਰਮਾਣ ਦੇ ਖੇਤਰ ਵਿੱਚ ਇੱਕ ਨਵੀਂ ਸੋਚ ਨਾਲ ਅੱਗੇ ਵਧ ਰਿਹਾ ਹੈ। ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੋਗ ਅਭਿਆਸ ਦੀ ਅਗਵਾਈ ਕੀਤੀ ਅਤੇ ਦੇਸ਼ ਵਾਸੀਆਂ ਨੂੰ ਯੋਗ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦਾ ਸੱਦਾ ਦਿੱਤਾ। ਅਤੇ ਇੱਧਰ ਪੰਜਾਬ ਭਰ ਵਿੱਚ ਵੀ ਵੱਖ ਵੱਖ ਸਰਕਾਰੀ ਅਤੇ ਨਿੱਜੀ ਸੰਗਠਨਾਂ ਸੰਸਥਾਵਾਂ ਵੱਲੋਂ ਯੋਗ ਸਮਾਗਮਾਂ ਦਾ ਆਯੋਜਨ ਕੀਤਾ ਗਿਆ। ਸਰਕਾਰ ਨੇ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਹੋ ਰਹੇ ਉਸ ਦਾਅਵੇ ਨੂੰ ਫਰਜ਼ੀ ਕਰਾਰ ਦਿੱਤਾ ਹੈ ਕਿ ਜਿਸ ਵਿੱਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ 6,550 ਦੀ ਪ੍ਰੋਸੈਸਿੰਗ ਫੀਸ ਨਾਲ 10 ਲੱਖ ਤੱਕ ਦੇ ਕਰਜ਼ੇ ਦਿੱਤੇ ਜਾ ਰਹੇ ਨੇ। ਅੰਡਰ ਗ੍ਰੈਜੂਏਟ ਮੈਡੀਕਲ ਕੋਰਸਿਸ ਵਿੱਚ ਦਾਖਲੇ ਲਈ ਨੀਟ ਯੂ ਜੀ ਮੁੜ ਪ੍ਰੀਖਿਆ ਅੱਜ ਹੋ ਰਹੀ ਹੈ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਸਿੱਖ ਗੁਰੂਧਾਮਾਂ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਅੰਮ੍ਰਿਤਸਰ ਤੋਂ ਪਾਕਿਸਤਾਨ ਲਈ ਰਵਾਨਾ ਹੋ ਗਿਆ ਏ। ਸੂਬਾ ਵਿਸ਼ੇਸ਼ ਆਪਰੇਸ਼ਨ ਸੈੱਲ ਅੰਮ੍ਰਿਤਸਰ ਅਤੇ ਕਾਊਂਟਰ ਇੰਟੈਲੀਜੈਂਸ ਜਲੰਧਰ ਨੇ ਇੱਕ ਕੇਂਦਰੀ ਏਜੰਸੀ ਦੇ ਤਾਲਮੇਲ ਨਾਲ ਵਿਦੇਸ਼ੀ ਹੈਂਡਲਾਂ ਨਾਲ ਜੁੜੇ ਇੱਕ ਗੈਂਗਸਟਰ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 3 ਕਾਰਕੁਨਾਂ ਨੂੰ 3 ਪਿਸਤੌਲਾਂ ਅਤੇ ਗੋਲੀ ਸਿੱਕੇ ਸਮੇਤ ਗ੍ਰਿਫਤਾਰ ਕੀਤਾ। 3 ਦੇਸ਼ਾਂ ਦੀ ਕ੍ਰਿਕਟ ਲੜੀ ਵਿੱਚ ਭਾਰਤ ਏ ਅਤੇ ਮੇਜ਼ਬਾਨ ਸ਼੍ਰੀਲੰਕਾ ਏ ਵਿਚਕਾਰ ਆਖਰੀ ਮੈਚ ਖੇਡਿਆ ਜਾ ਰਿਹਾ ਏ। ਇਹ ਸਨ ਸੁਰਖੀਆਂ। ਐਫ ਐਮ ਬੈਂਡ 100.2 ਮੈਗਾ ਹਰਟਸ 'ਤੇ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ।
1: ਹਰ ਵਾਰੀ ਲੱਖਾਂ ਲੋਕ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਜਾਨਾਂ ਗਵਾ ਦਿੰਦੇ ਨੇ। ਤੁਹਾਡੀ ਤੇ ਤੁਹਾਡੇ ਪਰਿਵਾਰ ਦੀ ਸੁਰੱਖਿਆ ਤੁਹਾਡੇ ਆਪਣੇ ਹੱਥ 'ਚ ਹੈ। ਟ੍ਰੈਫਿਕ ਦੇ ਨਿਯਮਾਂ ਦਾ ਪਾਲਣ ਕਰੋ ਤੇ ਸੁਰੱਖਿਅਤ ਆਪਣੀ ਮੰਜ਼ਿਲ ਤੇ ਪਹੁੰਚੋ।
0: ਪ੍ਰੋਗਰਾਮ ਸ਼ਾਮ ਸੁਹਾਨੀ ਦੇ ਵਿੱਚ ਤੁਸੀਂ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡਾ ਨੰਬਰ ਹੈ 2280494 ਤੇ ਪਟਿਆਲੇ ਦਾ ਏਰੀਆ ਕੋਡ ਹੈ 0175। 2280494 ਨੰਬਰ ਨੂੰ ਡਾਇਲ ਕਰਕੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਸਾਡੇ ਪ੍ਰੋਗਰਾਮ ਤੁਸੀਂ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ ਏ ਆਈ ਆਰ ਐਪ 'ਤੇ ਸੁਣ ਰਹੇ ਹੋ। ਜਿੰਨਾ ਚਿਰ ਤੱਕ ਕੋਈ ਸਰੋਤਾ ਸਾਡੇ ਨਾਲ ਸੰਪਰਕ ਕਰਦੇ ਨੇ। ਹਾਂਜੀ, ਸਾਡੇ ਨਾਲ ਇੱਕ ਸੌ ਹੈਲੋ ਪ੍ਰੋਗਰਾਮ ਸ਼ਾਮ ਸੁਹਾਨੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੌਣ ਗੱਲ ਕਰ ਰਹੇ ਨੇ? ਹੈਲੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਨੇ? ਹਾਂਜੀ ਪ੍ਰਗਟ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਕੀ ਕੰਮ ਕਰਦੇ ਹੋ?
2: ਖੇਤੀਬਾੜੀ ਕਰਦੇ ਹਾਂ ਜੀ।
0: ਠੀਕ ਹੈ ਠੀਕ ਹੈ, ਤੇ ਅੱਜ ਕਿਸ ਕਲਾਕਾਰ ਦਾ ਗੀਤ ਸੁਣਵਾਈਏ?
2: ਕੁਲਦੀਪ ਮਾਂਗਾ ਹੋਇਆ ਦੋ ਰਾਂਝਾ ਵਿੱਚ ਪਰਵਾਹ ਕੁੜੀਓ।
0: ਤੁਹਾਡੀ ਫਰਮਾਇਸ਼ 'ਤੇ ਸੁਣਵਾ ਰਹੇ ਹਾਂ ਕੁਲਦੀਪ ਮਾਣਕ ਅਤੇ ਸਾਥੀਆਂ ਨੂੰ।
2: ਹਾਂਜੀ ਠੀਕ ਹੈ ਜੀ।

ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਇਹ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ ਪ੍ਰੋਗਰਾਮ ਚੱਲ ਰਿਹਾ ਜੀ ਸ਼ਾਮ ਸੁਹਾਨੀ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਸਾਡਾ ਨੰਬਰ ਹੈ 2280-494-0175। ਅਸੀਂ ਆਪਣੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਤੁਸੀਂ ਇਹ ਪ੍ਰੋਗਰਾਮ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ ਸੁਣ ਰਹੇ ਹੋ ਅਤੇ ਸਾਡੇ ਬਾਕੀ ਪ੍ਰੋਗਰਾਮ ਜਿਵੇਂ ਤੁਸੀਂ ਇਸ ਐਪ 'ਤੇ ਸੁਣੋਗੇ ਅਤੇ ਐਫ ਐਮ ਬੈਂਡ 100.2 ਮੈਗਾਹਰਟਸ 'ਤੇ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 ਅਧੀਨ ਮਾਨਚੈਸਟਰ ਇੰਗਲੈਂਡ ਦੇ ਓਲਡ ਟੈਰਫ ਕ੍ਰਿਕਟ ਸਟੇਡੀਅਮ ਵਿੱਚ ਭਾਰਤ ਅਤੇ ਦੱਖਣੀ ਅਫਰੀਕਾ ਦੇ ਟੀਮਾਂ ਵਿਚਕਾਰ ਖੇਡੇ ਗਏ ਕ੍ਰਿਕਟ ਮੈਚ ਦੀ ਕਮੈਂਟਰੀ ਤੁਸੀਂ ਸੁਣ ਰਹੇ ਹੋ ਐਫ ਐਮ ਬੈਂਡ 100.2 ਮੈਗਾਹਰਟਸ 'ਤੇ। ਪ੍ਰੋਗਰਾਮ ਸ਼ਾਮ ਸੁਹਾਨੀ, ਸਾਡੇ ਨਾਲ ਸੰਪਰਕ ਕੀਤਾ ਸੀ ਕਿਰਪਾਲ ਸਿੰਘ ਜੀ ਨੇ, ਲੱਗਦਾ ਕਿਸੇ ਕਾਰਨ ਉਹਨਾਂ ਦਾ ਸੰਪਰਕ ਸਾਡੇ ਨਾਲ ਟੁੱਟ ਗਿਆ। ਉਹਨਾਂ ਨੇ ਫਰਮਾਇਸ਼ ਕੀਤੀ ਸੀ ਪੰਮੀ ਬਾਈ ਅਤੇ ਸਾਥੀਆਂ ਦੇ ਗਾਏ ਹੋਏ ਇਸ ਗੀਤ ਦੀ, ਆਓ ਕਰਦੇ ਹਾਂ ਉਹਨਾਂ ਦੀ ਫਰਮਾਇਸ਼ ਪੂਰੀ।

ਇਹ ਖੂਬਸੂਰਤ ਗੀਤ ਤੁਸੀਂ ਸੁਣ ਰਹੇ ਸੀ, ਲੋਕ ਬੋਲੀਆਂ ਦੇ ਰੰਗ ਸੀ, ਪੰਮੀ ਬਾਈ ਅਤੇ ਸਾਥੀਆਂ ਦੀ ਆਵਾਜ਼ ਚ, ਅਤੇ ਬੋਲ ਸਨ ਹਰਜੀਤ ਨਾਗਰਾ ਦੇ ਅਤੇ ਸੰਗੀਤ ਸੀ ਕੁਲਜੀਤ ਦਾ। ਇਸ ਦੇ ਨਾਲ ਹੀ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਸਮਾਂ ਹੁਣ ਖਤਮ ਹੋ ਰਿਹਾ ਹੈ, ਅਤੇ ਜਿਨ੍ਹਾਂ ਸਰੋਤਿਆਂ ਨੇ, ਜਿਨ੍ਹਾਂ ਪਿਆਰੇ ਦੋਸਤਾਂ ਨੇ ਸਾਨੂੰ ਇਸ ਪ੍ਰੋਗਰਾਮ ਦੇ ਵਿੱਚ ਫੋਨ ਕੀਤਾ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਪਰ ਕਈ ਸਰੋਤੇ ਸਾਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਕਿਸੇ ਕਾਰਨ ਉਹਨਾਂ ਦਾ ਫੋਨ ਸਾਡੇ ਨਾਲ ਸੰਪਰਕ 'ਚ ਨਹੀਂ ਹੋ ਸਕਿਆ, ਉਹਨਾਂ ਤੋਂ ਅਸੀਂ ਮਾਫ਼ੀ ਚਾਹੁੰਦੇ ਹਾਂ। ਸੋ ਉਹਨਾਂ ਨੂੰ ਬੇਨਤੀ ਹੈ ਵੀ ਦੁਬਾਰਾ ਕੋਸ਼ਿਸ਼ ਕਰਦੇ ਰਹਿਣ ਵੀ ਉਹਨਾਂ ਦਾ ਫੋਨ ਸਾਡੇ ਸਟੂਡੀਓ ਤੱਕ ਜ਼ਰੂਰ ਲੈ ਕੇਗਾ, ਅਤੇ ਉਹਨਾਂ ਦੀ ਫਰਮਾਇਸ਼ ਪ੍ਰੋਗਰਾਮ ਸ਼ਾਮ ਸੁਹਾਨੀ 'ਚ ਪੂਰੀ ਕੀਤੀ ਜਾਊਗੀ। ਅਤੇ ਜਿਨ੍ਹਾਂ ਸਰੋਤਿਆਂ ਨੇ ਸਾਨੂੰ ਫੋਨ ਕੀਤਾ, ਅਤੇ ਉਹਨਾਂ ਨੂੰ ਇੱਕ ਬੇਨਤੀ ਹੈ ਕਿ 7 ਦਿਨਾਂ ਬਾਅਦ ਹੀ ਦੁਬਾਰਾ ਇਸ ਪ੍ਰੋਗਰਾਮ ਦੇ ਵਿੱਚ ਫੋਨ ਕਰਨ, ਨਹੀਂ ਉਹਨਾਂ ਦੀ ਕਾਲ ਨਹੀਂ ਲਈ ਜਾਵੇਗੀ। ਇਸ ਦੇ ਨਾਲ ਹੀ ਦਿਓ ਆਗਿਆ ਰੁਪਿੰਦਰ ਖਹਿਰਾ ਨੂੰ। FM ਬੈਂਡ 100.2 ਮੈਗਾਹਰਟਸ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ, ਅਤੇ ਅੱਜ ਦਿਨ ਐਤਵਾਰ ਹੈ, ਅਤੇ ਐਤਵਾਰ ਨੂੰ ਅਸੀਂ ਰਾਤ 8:15 ਤੁਹਾਡੇ ਲਈ ਇੱਕ ਖਾਸ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਜਿਹਦਾ ਨਾਮ ਹੈ ਗੁਲਦਸਤਾ। ਅਤੇ ਅੱਜ ਦਾ ਗੁਲਦਸਤਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਅਰਪਿੰਦਰ ਖਹਿਰਾ, ਅਤੇ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਤੁਹਾਨੂੰ ਖਾਸ ਮੁਲਾਕਾਤ ਸੁਣਵਾ ਰਹੇ ਹਾਂ। ਪੰਜਾਬੀ ਸਾਹਿਤ ਨੂੰ ਵੈਬਸਾਈਟ ਰਾਹੀਂ ਪਾਠਕਾਂ ਤੱਕ ਪਹੁੰਚਾਉਣ ਵਾਲੇ ਬੁੱਧੀਜੀਵੀ ਕਰਮਜੀਤ ਗਟਵਾਲਾ ਹੁਣਾਂ ਨਾਲ ਕੀਤੀ ਹੋਈ ਇੱਕ ਖਾਸ ਮੁਲਾਕਾਤ, ਅਤੇ ਇਹ ਮੁਲਾਕਾਤ ਕੀਤੀ ਹੈ ਡਾਕਟਰ ਸੰਤੋਖ ਸੁਖੀ ਹੁਣਾਂ ਨੇ। ਆਓ ਸੁਣਦੇ ਹਾਂ ਪ੍ਰੋਗਰਾਮ ਗੁਲਦਸਤਾ ਤਹਿਤ ਕੀਤੀ ਹੋਈ ਇੱਕ ਖਾਸ ਮੁਲਾਕਾਤ।

0: ਪ੍ਰੋਗਰਾਮ ਗੁਲਦਸਤਾ ਵਿੱਚ ਸਰੋਤਿਆਂ ਦਾ ਸਵਾਗਤ ਹੈ। ਮੈਂ ਹਾਂ ਮੁਹੰਮਦ ਕਾਸਿਮ। ਅੱਜ ਦੇ ਪ੍ਰੋਗਰਾਮ ਗੁਲਦਸਤਾ ਵਿੱਚ ਤੁਸੀਂ ਸੁਣੋਗੇ ਪੰਜਾਬੀ ਸਾਹਿਤ ਨੂੰ ਵੈਬਸਾਈਟਸ ਰਾਹੀਂ ਪਾਠਕਾਂ ਤੱਕ ਪਹੁੰਚਾਉਣ ਵਾਲੇ ਬੁੱਧੀਜੀਵੀ ਕਰਮਜੀਤ ਗਟਵਾਲਾ ਨਾਲ ਮੁਲਾਕਾਤ। ਮੁਲਾਕਾਤੀ ਨੇ ਡਾਕਟਰ ਸੰਤੋਖ ਸੁੱਖੀ।
1: ਪਿਆਰੇ ਅਤੇ ਸਤਿਕਾਰਯੋਗ ਆਕਾਸ਼ਵਾਣੀ ਪਟਿਆਲਾ ਦੇ ਸਰੋਤਿਓ, ਬਹੁਤ ਘੱਟ ਵਿਅਕਤੀ ਹੁੰਦੇ ਨੇ ਆਪਣੇ ਫਰਜ਼ਾਂ ਨੂੰ ਸਮਝ ਕੇ ਨਿਰਸਵਾਰਥ ਲੋਕਾਂ ਲਈ ਸੇਵਾ ਦਾ ਕੰਮ ਕਰਦੇ ਨੇ। ਇਹ ਜਨੂੰਨੀ ਅਤੇ ਸਿਰੜ ਵਾਲੇ ਵਿਅਕਤੀ ਹੁੰਦੇ ਨੇ ਜਿਨ੍ਹਾਂ ਵਾਸਤੇ ਕੋਈ ਵੀ ਰੁਕਾਵਟ ਨਹੀਂ ਹੁੰਦੀ। ਵਕਤ ਉਹਨਾਂ ਦਾ ਕਹਿਣਾ ਮੰਨਦਾ ਹੈ ਅਤੇ ਹਾਲਾਤ ਵੀ ਉਹਨਾਂ ਦੇ ਅਧੀਨ ਰਹਿੰਦੇ ਹਨ। ਚਾਅ ਅਤੇ ਚਾਹਤ ਨਾਲ ਕੰਮ ਕਰਨ ਵਾਲੇ ਇਹ ਵਿਅਕਤੀ ਚਾਨਣ ਮੁਨਾਰਾ ਬਣ ਜਾਂਦੇ ਹਨ ਅਤੇ ਕੰਮ ਹੀ ਉਹਨਾਂ ਦੀ ਪਹਿਚਾਣ ਬਣ ਜਾਂਦੀ ਹੈ। ਅਜਿਹੀ ਸ਼ਖਸੀਅਤ ਹਨ ਡਾਕਟਰ ਕਰਮਜੀਤ ਸਿੰਘ ਗਟਵਾਲਾ ਜੀ, ਜਿਨ੍ਹਾਂ ਨੇ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਨ ਰਾਤ ਮਿਹਨਤ ਕੀਤੀ ਹੈ ਅਤੇ ਨਵੇਂ ਯੁੱਗ ਵਿੱਚ ਨਵੇਂ ਤਰੀਕੇ ਨਾਲ ਸਾਹਿਤਕ ਲੋਕਾਂ 'ਤੇ, ਮੋਬਾਈਲਾਂ 'ਤੇ ਔਰ ਕੰਪਿਊਟਰ 'ਤੇ ਸਾਹਿਤ ਪਹੁੰਚਾਇਆ ਹੈ। ਉਹਨਾਂ ਨੇ ਪੰਜਾਬੀ ਅਤੇ ਹਿੰਦੀ ਸਾਹਿਤ ਦੇ ਪ੍ਰਚਾਰ ਲਈ ਵੈਬਸਾਈਟ ਬਣਾ ਕੇ ਜਨ ਜਨ ਤੱਕ ਸਾਹਿਤ ਪਹੁੰਚਾਇਆ ਹੈ ਤਾਂ ਜੋ ਕੋਈ ਵੀ ਸਾਹਿਤਕ ਪ੍ਰੇਮੀ ਸਾਹਿਤਕ ਸ਼ੌਕਾਂ ਤੋਂ ਵਾਂਝਾ ਨਾ ਰਹਿ ਸਕੇ। ਉਹਨਾਂ ਨੇ ਇਹ ਕੰਮ ਕਿਉਂ ਕੀਤਾ, ਕਿਵੇਂ ਕੀਤਾ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਇਹਨਾਂ ਨੂੰ ਆਈਆਂ, ਇਹਨਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਮੈਂ ਉਹਨਾਂ ਦਾ ਸਵਾਗਤ ਕਰਦਾ ਅਤੇ ਉਹਨਾਂ ਨੂੰ ਜੀ ਆਇਆਂ ਆਖਦਾ।
2: ਮੈਂ ਵੀ ਆਪਣੇ ਵੱਲੋਂ ਆਕਾਸ਼ਵਾਣੀ ਪਟਿਆਲਾ ਦੇ ਸਰੋਤਿਆਂ ਦਾ ਧੰਨਵਾਦ, ਪਹਿਲੀ ਧੰਨਵਾਦ ਕਰ ਦਿੰਦਾ ਵੀ ਜਿਹੜੇ ਮੇਰੀ ਗੱਲ ਸੁਣ ਰਹੇ ਨੇ, ਅਤੇ ਇਹਨਾਂ ਦੇ ਨੁਮਾਇੰਦਿਆਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਸ ਫੋਰਮ 'ਤੇ ਆਪਣੀ ਗੱਲ ਕਹਿਣ ਦਾ ਮੌਕਾ ਦਿੱਤਾ।
1: ਡਾਕਟਰ ਸਾਹਿਬ, ਗੱਲਬਾਤ ਸ਼ੁਰੂ ਕਰਦੇ ਹਾਂ ਕਿ ਇਹ ਦੱਸੋ ਕਿ ਇਹ ਜਿਹੜਾ ਕੰਮ ਤੁਸੀਂ ਨੇ ਵੈਬਸਾਈਟ ਦਾ ਕਰਨਾ ਸ਼ੁਰੂ ਕੀਤਾ, ਇਹ ਕਦੋਂ ਸ਼ੁਰੂ ਕੀਤਾ ਅਤੇ ਇਹਦੇ ਕਿਹੜੇ ਕਿਹੜੇ ਤੁਹਾਡੇ ਪ੍ਰੇਰਣਾ ਸਰੋਤ ਬਣੇ ਨੇ, ਇਹਦੇ ਬਾਰੇ ਦੱਸੋ।
2: ਪੰਜਾਬੀ ਦੀ ਅਸੀਂ ਜਿਹੜੀ ਵੈਬਸਾਈਟ ਬਣਾਈ ਪੰਜਾਬੀ ਕਵਿਤਾ .com, ਇਹ ਤਾਂ ਕੰਮ ਅਸੀਂ ਸ਼ੁਰੂ ਕੀਤਾ 3 ਜਨਵਰੀ 2011 ਨੂੰ। ਉਸ ਤੋਂ ਪਹਿਲਾਂ ਅਸੀਂ ਆਪਣਾ ਇੰਸਟੀਟਿਊਸ਼ਨ ਚਲਾਉਂਦੇ ਸੀ ਅਤੇ ਉਸ ਦਰਮਿਆਨ ਮੈਂ ਇੱਕ ਦਿਨ ਨੈੱਟ 'ਤੇ ਸਰਚ ਮਾਰੀ, ਧਨੀ ਰਾਮ ਚਾਤਰਿਕ ਜੀ ਨੇ ਉਹਨਾਂ ਦੀਆਂ ਕਵਿਤਾਵਾਂ ਦੇਖਣ ਵਾਸਤੇ, ਤਾਂ ਮੈਨੂੰ ਸਾਰੇ ਨੈੱਟ ਦੇ ਉੱਤੇ ਇੱਕੋ ਉਹਨਾਂ ਦੀ ਕਵਿਤਾ ਮਿਲੀ
1: ਜੀ,
2: ਮੇਲੇ ਵਿੱਚ ਜੱਟ, ਅਤੇ ਉਹ ਵੀ PDF ਦੇ ਰੂਪ 'ਚ, ਫੋਟੋ ਜਾਣੀ ਕਿ ਜਿਹੜੀ ਅੱਗੇ ਨਹੀਂ ਸੀ ਜਾ ਸਕਦੀ। ਅਤੇ ਜਦੋਂ ਫਿਰ ਵੈਬਸਾਈਟ ਬਣਾਈ ਤਾਂ ਮੈਨੂੰ ਲੱਗਿਆ ਵੀ ਜਿਹੜਾ ਸਾਡੇ ਬਾਬਿਆਂ ਨੇ ਜਾਂ ਸਾਡੇ ਬੱਚਿਆਂ ਨੇ ਕੰਮ ਕੀਤਾ ਉਹ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ। ਅਤੇ ਉਸ ਇੱਕ ਇਹਦਾ ਕਾਰਨ ਇਹ ਬਣਿਆ, ਸਭ ਤੋਂ ਵੱਡਾ, ਵੈਬਸਾਈਟਸ ਬਣਾਉਣੀਆਂ ਵੀ ਔਖੀਆਂ ਨੇ, ਉਹਨਾਂ ਨੂੰ ਚਲਾਉਣਾ ਵੀ ਔਖਾ ਹੈ। ਉਹਨਾਂ ਦਿਨਾਂ 'ਚ ਕਾਕਾ ਅੰਤਰਪ੍ਰੀਤ ਸਿੰਘ ਮੇਰੇ ਲੜਕੇ ਨੇ, ਉਹਨਾਂ ਨੇ BTECH ਕੀਤੀ ਅਤੇ BTECH 'ਚ ਉਹਨਾਂ ਨੇ ਵੈਬਸਾਈਟ ਬਣਾਉਣ, ਡਿਜ਼ਾਇਨ ਕਰਨੀ ਸਿੱਖ ਲਈ। ਅਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਆ ਮੈਂ ਵੈਬਸਾਈਟ ਬਣਾ ਦਿੰਦਾ, ਤੁਹਾਨੂੰ ਲਿਟਰੇਚਰ ਦਾ ਸ਼ੌਕ ਹੈ, ਤੁਸੀਂ ਮਿਹਨਤ ਕਰ ਸਕਦੇ ਹੋ ਅਤੇ ਆਪਣਾ ਕੰਮ ਇਸ 'ਤੇ ਕਰੀ ਜਾਇਓ। ਅਤੇ ਇਸ ਤਰ੍ਹਾਂ ਨਾਲ ਫਿਰ ਵੈਬਸਾਈਟ ਸ਼ੁਰੂ ਹੋਈ।
1: ਇਹ ਜਿਹੜੀ ਵੈਬਸਾਈਟ ਆ ਕੇਵਲ ਤੁਸੀਂ ਪੰਜਾਬੀ ਦੀ ਸ਼ੁਰੂ ਕੀਤੀ ਹੈ ਜਾਂ ਕੋਈ ਹੋਰ ਭਾਸ਼ਾ ਵੀ ਇਹਦੇ ਨਾਲ ਤੁਸੀਂ?
2: ਨਹੀਂ, ਪਹਿਲਾਂ ਸ਼ੁਰੂ 'ਚ ਅਸੀਂ ਪੰਜਾਬੀ ਦਾ ਜਿਹੜਾ ਕੰਮ ਕੀਤਾ, ਇਸ ਪੰਜਾਬੀ ਦੀ ਪਹਿਲਾਂ ਤਾਂ ਇਹਦੇ 'ਤੇ ਇਕੱਲੀ ਕਵਿਤਾ ਦੀ ਅਸੀਂ ਨੇ ਕੰਮ ਕੀਤਾ, ਕਿਉਂਕਿ ਕਵਿਤਾ ਜ਼ਿਆਦਾ ਪੜ੍ਹੀ ਜਾਂਦੀ ਸੀ ਅਤੇ ਮੈਨੂੰ ਵੀ ਲੱਗਦਾ ਚੰਗੀ ਲੱਗਦੀ ਸੀ, ਤੋਂ ਪਹਿਲਾਂ ਅਸੀਂ ਕਵੀਆਂ ਦਾ ਕੰਮ ਕੀਤਾ। ਸ਼ੁਰੂ 'ਚ ਅਸੀਂ ਇਹਦੇ 'ਤੇ ਚੋਣਵੀਆਂ ਕਵਿਤਾਵਾਂ ਰੱਖੀਆਂ ਲੋਕਾਂ ਦੀਆਂ, ਜਿਹੜੇ ਸਾਡੇ ਚਲੋ ਵਿਚਾਰਾਂ ਨਾਲ ਮੇਲ ਖਾਂਦੇ ਸੀ ਉਹਨਾਂ ਦੀਆਂ ਰੱਖੀਆਂ। ਅਤੇ ਉਸ ਤੋਂ ਬਾਅਦ ਫਿਰ ਅਸੀਂ ਨੇ ਦੇਖਿਆ ਵੀ ਸਾਹਿਤ, ਪੰਜਾਬੀ ਦਾ ਸਾਹਿਤ ਤਾਂ ਬਹੁਤ ਹੈ, ਜਿਉਂ ਜਿਉਂ ਕੰਮ ਚੱਲਦਾ ਗਿਆ ਅਸੀਂ ਅੱਗੇ ਵੱਧਦੇ ਗਏ ਤਾਂ ਹੋਰ ਫਿਰ ਸਾਹਿਤ ਵੀ ਆਇਆ। ਜਿਵੇਂ ਸਾਡੇ 'ਚ ਇੱਕ ਹੈ ਵੀ ਜਦੋਂ ਕਿਸੇ 'ਤੇ ਅਸੀਂ ਕੰਮ ਕਰਦੇ ਹਾਂ ਨਾ, ਤਾਂ ਉਹਦਾ ਇਹ ਕਰਦੇ ਹਾਂ ਵੀ ਉਹਦਾ ਕੰਮ ਵੱਧ ਤੋਂ ਵੱਧ ਹੋਵੇ। ਜਿਵੇਂ ਸਭ ਤੋਂ ਪਹਿਲਾਂ ਖਵਾਜਾ ਗੁਲਾਮ ਫਰੀਦ ਜੀ 'ਤੇ ਅਸੀਂ ਕੰਮ ਕੀਤਾ, ਉਹਨਾਂ ਦੀਆਂ 272 ਜਾਂ 273 ਕਾਫੀਆਂ ਨੇ। ਸ਼ੁਰੂ 'ਚ 1 ਮਹੀਨਾ ਲਾ ਕੇ ਮੈਂ ਉਹ ਕੀਤੀਆਂ ਅਤੇ ਉਹਨਾਂ 'ਤੇ ਕੰਪਲੀਟ ਕੰਮ ਕੀਤਾ, ਸੋ ਉਹਦਾ ਅਲੱਗ ਆਨੰਦ ਹੈ। ਫਿਰ ਜਦੋਂ ਲੋਕ ਤੁਹਾਡੀ ਸਰਾਹਨਾ ਕਰਦੇ ਨੇ ਵੀ ਹਾਂ ਤੁਸੀਂ ਕੰਮ ਕੀਤਾ, ਹੋਰ ਬੰਦਾ ਉਤਸ਼ਾਹਿਤ ਹੁੰਦਾ, ਹੋਰ ਉੱਧਰ ਨੂੰ ਕੰਮ ਕਰਦਾ। ਸੋ ਇਸ ਤਰ੍ਹਾਂ ਨਾਲ ਪੰਜਾਬੀ 'ਤੇ ਕੰਮ ਸ਼ੁਰੂ ਹੋਇਆ। ਫਿਰ ਸਾਡੇ ਮਨ 'ਚ ਇਹ ਆਇਆ ਵੀ ਆਮ ਤੌਰ 'ਤੇ ਨਾ ਪੰਜਾਬੀਆਂ ਨੂੰ ਇਹ ਸਮਝਿਆ ਜਾਂਦਾ ਵੀ ਇਹਨਾਂ ਨੂੰ ਪੰਜਾਬੀ ਇਹ ਆਉਂਦੀ ਹੈ, ਇਹਨਾਂ ਨੇ ਹੋਰ ਸਾਹਿਤ ਨਹੀਂ ਪੜ੍ਹਿਆ ਇੰਨਾ। ਫਿਰ ਅਸੀਂ ਕੀ ਕਰਿਆ, ਜਿਹੜੇ ਉਰਦੂ ਦੇ ਜਾਂ ਹਿੰਦੀ ਦੇ ਸਾਹਿਤਕਾਰ ਸੀ, ਜਿਵੇਂ ਸਾਨੂੰ ਲੱਗਦੇ ਸੀ ਵੀ ਸਾਹਿਤਕਾਰ ਤਾਂ ਹਰੇਕ ਸਾਹਿਤਕਾਰ ਵਧੀਆ ਹੀ ਹੁੰਦਾ, ਅਸੀਂ ਉਹਨਾਂ ਦੀਆਂ ਚੋਣਵੀਆਂ ਰਚਨਾਵਾਂ ਪੰਜਾਬੀ ਦੇ ਵਿੱਚ ਟਰਾਂਸਲੇਟਰੇਟ ਕਰਕੇ ਜਾਣੀ ਕਿ ਲਿਪੀ ਬਦਲ ਕੇ ਰੱਖੀਆਂ, ਜਿਨ੍ਹਾਂ 'ਚ ਇਕਬਾਲ ਅਤੇ ਸਮਝ ਲਓ ਦੁਸ਼ੰਤ ਹੋ ਰਹੀ ਵੀ ਮਿਰਜ਼ਾ ਗਾਲਬ ਹੋ ਰਹੀ ਸ਼ਾਮਿਲ ਸੀ, ਉੱਧਰੋਂ ਹਿੰਦੀ 'ਚੋਂ ਦਿਨਕਰ ਹੋ ਰਹੀ, ਮਹਾਂਦੇਵੀ ਵਰਮਾ ਨਜ਼ੀਰ ਹੋ ਰਹੀ ਸੀ। ਤਾਂ ਇਹਦੇ 'ਚ ਹੋਇਆ ਕਿ ਲੋਕ, ਕਿਉਂਕਿ ਅਸੀਂ ਐਨਾਲਿਟਿਕ ਰਾਹੀਂ ਦੇਖਦੇ ਸੀ, ਲੋਕ ਆਇਆ ਕਰਨ ਹਿੰਦੀ ਦੇ, ਮੰਨ ਲਓ ਪੇਜ 'ਤੇ ਆਇਆ ਕਰਨ, ਜਿਹੜੇ ਹਿੰਦੀ ਦੇ ਅਸੀਂ ਪੇਜ ਬਣਾਏ ਸੀ ਉੱਥੋਂ ਬਾਊਂਸ ਹੋ ਜਾਇਆ ਕਰਨ। ਤਾਂ ਫਿਰ ਸਾਨੂੰ ਲੱਗਿਆ ਵੀ ਲੋਕ ਤਾਂ ਆਉਂਦੇ ਨੇ ਪਰ ਉਹ ਪੰਜਾਬੀ 'ਚ ਨਹੀਂ, ਉਹ ਹਿੰਦੀ 'ਚ ਪੜ੍ਹਨਾ ਚਾਹੁੰਦੇ ਨੇ, ਕਿਉਂਕਿ ਮੈਂ ਹਿੰਦੀ ਦੀ ਵੀ ਐੱਮ ਏ ਕੀਤੀ, ਕਾਫੀ ਲਿਟਰੇਚਰ ਹਿੰਦੀ ਦਾ ਵੀ ਪੜ੍ਹਿਆ ਹੋਇਆ ਸੀ। ਫਿਰ ਅਸੀਂ ਨੇ 4-5 ਸਾਲ ਬਾਅਦ ਜਾਣੀ ਕਿ ਹਿੰਦੀ ਦੀ ਵੀ ਵੈਬਸਾਈਟ ਬਣਾਈ, ਉਹਦੇ 'ਤੇ ਹਿੰਦੀ 'ਚ ਵੀ ਕੰਮ ਕੀਤਾ। ਉਸ 'ਚ ਵੀ ਅਸੀਂ ਇਹੀ ਰੱਖਿਆ ਵੀ ਜਿਹੜੇ ਬੰਦੇ 'ਤੇ ਤੁਸੀਂ ਕੰਮ ਕਰਦੇ ਹੋ, ਜਿਹੜੇ ਵੀ ਸਾਹਿਤਕਾਰ 'ਤੇ ਕੰਮ ਕਰਦੇ ਹੋ ਤੁਸੀਂ, ਠੀਕ ਹੈ ਨਾ, ਉਹਦੇ 'ਤੇ ਵੱਧ ਤੋਂ ਵੱਧ ਕੰਮ ਕਰੋ। ਤਾਂ ਕਿੰਨੇ ਹੀ ਸਾਹਿਤਕਾਰ ਨੇ ਪੰਜਾਬੀ ਅਤੇ ਹਿੰਦੀ ਦੇ ਵਿੱਚ ਜਿਨ੍ਹਾਂ 'ਤੇ ਤੁਸੀਂ ਤਕਰੀਬਨ ਪੂਰੇ ਦਾ ਪੂਰਾ ਕੰਮ ਕੀਤਾ।
1: ਦੱਸੋ ਵੀ, ਦੱਸੋ ਜਿਹੜਾ ਤੁਸੀਂ ਇਹ ਕਵਿਤਾ ਤੋਂ ਸ਼ੁਰੂ ਕੀਤਾ, ਸਾਹਿਤ ਦੀਆਂ ਹੋਰ ਵਿਧਾਵਾਂ ਦੇ ਵਿੱਚ ਵੀ ਤੁਸੀਂ ਇਹ ਕੰਮ ਕੀਤਾ, ਜਾਂ ਹੋਰ ਹਿੰਦੀ ਦੇ ਵਿੱਚ ਵੀ ਹੋਰ ਕਿਹੜੇ ਕਿਹੜੇ ਲੇਖਕਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਤੁਸੀਂ ਨੇ ਹਿੰਦੀ ਦੇ ਵਿੱਚ ਅਪਲੋਡ ਕੀਤੀਆਂ?
2: ਪੰਜਾਬੀ ਅਤੇ ਹਿੰਦੀ ਦੇ ਲੇਖਕਾਂ ਦਾ ਜਿੱਥੋਂ ਤੱਕ ਹੈ, ਭਾਵੇਂ ਉਹ ਕਹਾਣੀਕਾਰ ਨੇ, ਅਤੇ ਕਹਾਣੀਆਂ ਦੀ ਵੀ ਮੈਂ ਤੁਹਾਨੂੰ ਇੱਕ ਕਹਾਣੀ ਇਹ ਸੁਣਾ ਦਿੰਦਾ ਵੀ ਕਹਾਣੀਆਂ 'ਤੇ ਅਸੀਂ ਕੰਮ ਕਿਉਂ ਕਰਨ ਲੱਗੇ
1: ਜੀ।
2: ਮੈਨੂੰ ਕਿਸੇ ਕਹਾਣੀ ਦੀ ਲੋੜ ਪਈ ਤਾਂ ਮੈਂ ਨੈੱਟ 'ਤੇ, ਗੂਗਲ 'ਤੇ ਜਾਣਾ ਸੀ, ਗੂਗਲ 'ਤੇ ਸਰਚ ਮਾਰੀ ਉਹਦੀ, ਤਾਂ ਉਹ ਪਹਿਲਾਂ ਸਾਨੂੰ ਕੁਛ ਹੇਠਾਂ ਦੇ ਦਿੰਦੇ ਨੇ ਸਭੀ, ਇਹ ਤੁਹਾਨੂੰ ਆਹ ਚੀਜ਼ ਚਾਹੀਦੀ ਹੈ, 7-8 ਉਹ ਤੁਹਾਡੇ ਵਾਸਤੇ ਸੁਝਾਅ ਦੇ ਦਿੰਦੇ ਨੇ। ਤਾਂ ਮੈਂ 8 ਸੁਝਾਵਾਂ 'ਚ ਦੇਖਿਆ ਵੀ 6 ਸੁਝਾਅ ਘੱਟੋ ਘੱਟ ਇਹੋ ਜਿਹੇ ਸੀ ਜਿਹੜੇ ਦਾ ਤੁਸੀਂ 9 ਵੀ ਨਹੀਂ ਲੈ ਸਕਦੇ, ਠੀਕ ਹੈ ਨਾ। ਤਾਂ ਮੈਨੂੰ ਬੜਾ ਦੁੱਖ ਹੋਇਆ। ਫਿਰ ਉਸ ਤੋਂ ਬਾਅਦ ਮੈਂ 5-6 ਮਹੀਨੇ ਲਗਾਤਾਰ ਲਾ ਕੇ ਕਹਾਣੀਆਂ 'ਤੇ ਕੰਮ ਕੀਤਾ, ਅਤੇ ਅੱਜ ਵੀ ਤੁਸੀਂ ਸਰਚ ਮਾਰੋਗੇ ਤਾਂ ਉਹ ਕੋਈ ਲੱਚਰ ਸੁਝਾਅ ਹੀ ਨਹੀਂ ਆਉਂਦਾ। ਅਤੇ ਉਹ 5-6 ਮਹੀਨਿਆਂ ਬਾਅਦ ਜਦੋਂ ਅਸੀਂ ਕੰਮ ਕੀਤਾ, ਉਹ ਸਾਰੇ ਸੁਝਾਅ ਬੰਦ ਹੋ ਗਏ, ਕਿਉਂਕਿ ਪੋਜ਼ਿਟਿਵ ਕੰਮ ਹੋ ਗਿਆ। ਅੱਛਾ, ਇੱਕ ਹੋਰ ਹੈ, ਤੁਸੀਂ ਲਿਖਤੀ 'ਚ ਕੰਮ ਕਰ ਰਹੇ ਸੀ ਅਤੇ ਨਾਲ ਕੋਈ ਉਹਦੇ 'ਤੇ ਬੰਦਿਸ਼ ਵੀ ਨਹੀਂ ਲਾਈ ਹੋਈ ਵੀ ਉਹਨੂੰ ਕੋਈ ਕਾਪੀ ਨਹੀਂ ਕੀਤਾ ਜਾ ਸਕਦਾ, ਜੋ ਕੋਈ ਇਸ ਤਰ੍ਹਾਂ ਦੀ ਕੋਈ ਬੰਦਿਸ਼ ਨਹੀਂ ਹੈ। ਸੋ ਇਸ ਕਰਕੇ ਫਿਰ ਲੋਕ ਉੱਥੋਂ ਆਪਣੇ ਜਿਹੜੇ ਉਹਨਾਂ ਨੇ ਪੇਜਿਸ ਬਣਾਏ ਹੋਏ ਸੀ, ਕਿਸੇ ਨੇ ਫੇਸਬੁੱਕ 'ਤੇ ਬਣਾ ਲਿਆ, ਕਿਸੇ ਨੇ ਕੋਈ, ਉੱਥੋਂ ਉਹ ਚੀਜ਼ਾਂ ਚੱਕ ਕੇ ਰੱਖਣ ਲੱਗ ਗਏ, ਤਾਂ ਉਸ ਤਰ੍ਹਾਂ ਨਾਲ ਵੀ ਫਿਰ ਲਿਟਰੇਚਰ ਹੋਰ ਫੈਲਣ ਲੱਗਿਆ।
1: ਠੀਕ ਹੈ ਸਾਹਿਬ, ਇੱਕ ਹੋਰ, ਜਦੋਂ ਤੁਸੀਂ ਇਹ ਰਚਨਾਵਾਂ ਚੁਣਦੇ ਹੋ, ਇਹਨਾਂ ਨੂੰ ਚੁਣਨ ਦੇ ਪਿੱਛੇ ਉਹਦੀ ਤੁਹਾਡੀ ਜਿਹੜੀ ਆਈਡੀਓਲੋਜੀ ਹੁੰਦੀ ਹੈ ਉਹ ਕੀ ਹੁੰਦੀ ਹੈ? ਕਿਉਂਕਿ ਉਹ ਕਿਸੇ ਰਚਨਾ ਨੂੰ ਚੁਣਨ ਦੇ ਪਿੱਛੇ ਵੀ ਇੱਕ ਸਮਝਦਾਰੀ ਜਾਂ ਬੁੱਧੀ ਪਈ ਹੁੰਦੀ ਹੈ, ਉਹ ਤੁਸੀਂ ਕਿਵੇਂ ਚੁਣਦੇ ਹੋ?
2: ਹਾਂ, ਇੱਕ ਤਾਂ ਇਹ ਹੈ ਵੀ ਨਾ, ਸਾਡਾ ਜਦੋਂ ਬਚਪਨ ਤੋਂ ਇਹੋ ਜਿਹਾ ਮਾਹੌਲ ਸੀ, ਬਈ ਮੇਰੇ ਪਿਤਾ ਜੀ ਸੀ ਜਿਹੜੇ ਉਹ ਲਾਲ ਪਾਰਟੀ ਦੇ ਮੈਂਬਰ ਸੀ, ਸੁਤੰਤਰ ਨੇ ਬਣਾਏ ਸੀ, ਮੁਜ਼ਾਹਰੇ ਨੇ ਬਣਾਈ ਸੀ ਪਾਰਟੀ, ਉਹ ਬਿਸਵੇਦਾਰਾਂ ਦੇ ਖਿਲਾਫ ਉਹਦੇ ਮੈਂਬਰ ਸੀ, ਨਾਲ ਉਹ ਅੰਮ੍ਰਿਤਧਾਰੀ ਵੀ ਸੀ। ਸੋ ਦੋਵੇਂ ਤਰ੍ਹਾਂ ਦਾ ਜਿਹੜਾ ਸਾਹਿਤ ਸੀ ਸਾਡੇ ਸੀ। ਸੋ ਵਾਦ ਤਾਂ ਫਿਰ ਵਾਦ ਵਿਵਾਦ ਵਾਲਾ ਤਾਂ ਕੰਮ ਰਿਹਾ ਨਾ, ਸਾਨੂੰ ਤਾਂ ਉਨੇ ਹੀ ਫਿਰ ਪਾਸ਼ ਹੋਰੀ ਪਿਆਰੇ ਹੋ ਗਏ, ਅਤੇ ਉਨੇ ਹੀ ਤੁਹਾਨੂੰ ਵੀਰ ਸਿੰਘ ਹੋਰੀ ਹੋ ਗਏ ਜਾਂ ਪੂਰਨ ਸਿੰਘ ਹੋਰੀ ਹੋ ਗਏ। ਸੋ ਇਹ ਅਸੀਂ ਕਦੇ ਨਹੀਂ ਚੀਜ਼ ਦੇਖੀ, ਜਿਹਨੇ ਵਧੀਆ ਲਿਖਿਆ, ਜਿਹਦੀ ਕਵਿਤਾ 'ਚ ਦਮ ਹੈ, ਅਸੀਂ ਉਹ ਹਰੇਕ ਬੰਦੇ ਨੂੰ ਰੱਖਿਆ, ਭਾਵੇਂ ਉਹ ਕੋਈ ਹੈ। ਅਤੇ ਹਿੰਦੀ 'ਚ ਅਤੇ ਪੰਜਾਬੀ 'ਚ ਮੈਨੂੰ ਲੱਗਦੀ ਆ ਵੀ ਹੁਣ ਤਾਂ ਕੋਈ ਜਿਹੜਾ ਤੁਸੀਂ ਕਵੀ ਜਾਂ ਕਹਾਣੀਕਾਰ ਜਾਂ ਨਾਵਲਕਾਰ ਜਿਹਦਾ ਨਾਂ ਹੈ, ਕੋਈ ਇਹੋ ਜਿਹਾ ਸ਼ਾਇਦ ਨਾ ਹੋਵੇ ਵੀ ਜਿਹੜਾ ਤੁਸੀਂ ਨਾਂ ਰੱਖਿਆ ਹੋਵੇ। ਸਾਰਿਆਂ 'ਤੇ ਕੰਮ ਕੀਤਾ ਕੋਈ ਹੋਊਗਾ, ਹੋ ਸਕਦਾ, ਕੰਪਲੀਟ ਕੰਮ ਤਾਂ ਹੁੰਦਾ ਨਹੀਂ ਕਿਸੇ ਚੀਜ਼ 'ਤੇ ਵੀ, ਬਹੁਤ ਵੱਡਾ ਤਾਂ ਸਮੁੰਦਰ ਹੈ, ਇਕੱਲਾ ਬੰਦਾ ਕਰ ਵੀ ਨਹੀਂ ਸਕਦਾ। ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਵੀ ਵੱਧ ਤੋਂ ਵੱਧ ਬੰਦੇ 'ਤੇ ਕੰਮ ਹੋਵੇ ਜਿਹੜੇ 'ਤੇ ਕੰਮ ਕਰ ਰਹੇ ਹੋਣ, ਜਿਨ੍ਹਾਂ 'ਚ ਸੂਫੀ ਕਵੀ ਨੇ ਜਿਨ੍ਹਾਂ 'ਤੇ ਕੰਮ ਹੋਇਆ, ਮੰਨ ਲਓ ਇਸੇ ਤਰ੍ਹਾਂ ਹਿੰਦੀ 'ਚ ਨੇ ਕਿੰਨੇ ਕਵੀ ਜਿਨ੍ਹਾਂ 'ਤੇ ਪੂਰੇ ਦਾ ਪੂਰਾ ਕੰਮ ਕੀਤਾ ਗਿਆ।
1: ਬਸ ਇੱਕ ਹੋਰ ਹੈ ਕਿ ਜਿਹੜੀ ਇਸ ਵੇਲੇ ਮੰਡੀ ਦਾ ਦੌਰ ਆ, ਮੰਡੀ ਦੇ ਦੌਰ ਦੇ ਵਿੱਚ ਡਿਮਾਂਡ ਅਤੇ ਸਪਲਾਈ ਆ ਜਿਹੜੀ, ਉਹ ਇੱਕ ਨਿਯਮ 'ਚ ਚੱਲਦੀ ਆ, ਕਿ ਜਿਹੜਾ ਇਸ ਵੇਲੇ ਉਸ ਦੌਰ ਤੋਂ ਪ੍ਰਭਾਵਿਤ ਹੋ ਕੇ ਤੁਹਾਡੇ ਕਦੇ ਮਨ 'ਚ ਨਹੀਂ ਆਇਆ ਵੀ ਜਿਸ ਤਰ੍ਹਾਂ ਦੀ ਲੋਕ ਡਿਮਾਂਡ ਕਰਦੇ ਨੇ ਅਸੀਂ ਉਹ ਜਿਹਾ ਲੋਕਾਂ ਨੂੰ ਪੈਦਾ ਕਰਕੇ ਦਈਏ? ਸਾਹਿਬ
2: ਨਹੀਂ, ਇਹ ਸੁਖੀ ਜੀ ਪਤਾ ਕੀ ਹੈ, ਇਹਦਾ ਕਾਰਨ ਉਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ, ਜਿਹਾ ਜਿਹਾ ਤੁਹਾਡਾ ਬਚਪਨ ਰਿਹਾ ਹੁੰਦਾ, ਜਿਹੋ ਜਿਹੇ ਮਾਹੌਲ 'ਚ ਤੁਸੀਂ ਪਲੇ ਹੋ, ਉਹ ਤੁਹਾਡੇ ਅੰਦਰ ਹੁੰਦਾ, ਠੀਕ ਹੈ ਨਾ। ਉਸ ਨੂੰ ਤੋੜਨਾ ਬੰਦਾ ਚਾਹ ਕੇ ਵੀ ਨਹੀਂ ਤੋੜ ਸਕਦਾ
1: ਜੀ ਜੀ,
2: ਠੀਕ ਹੈ। ਉਹ ਕਿਉਂ, ਉਨੀ ਕੁ ਹੈਗਾ, ਸਾਡੀ ਫਸਲਵਾੜੀ ਹੈ, ਸਾਡਾ ਕੰਮ ਚੱਲੀ ਜਾਂਦਾ, ਠੀਕ ਹੈ। ਅਤੇ ਬਾਕੀ ਫਿਰ ਪੈਸੇ ਦਾ ਕੀ ਸੋਚਦੇ, ਅਤੇ ਨਾਲੇ ਇਸ ਕੰਮ 'ਚ ਫਿਰ ਪੈਸਾ ਹੈ ਵੀ ਨਹੀਂ, ਇਹਦੇ 'ਚ ਪੈਸਾ ਕਿਵੇਂ ਆ ਸਕਦਾ? ਪੈਸਾ ਆ ਸਕਦਾ, ਤੁਸੀਂ ਕਿਸੇ ਕੋਲ ਜਾਓ, ਮੰਨ ਲਓ ਸੰਸਥਾਵਾਂ ਨੇ ਇੰਨੀਆਂ, ਉਹਦੀ ਸ਼ੋਭਾ ਕਰੋ, ਉਈ ਨਜਾਇਜ਼ ਜੀ, ਮਨ ਨਹੀਂ ਚਾਹੁੰਦਾ ਹੁੰਦਾ, ਫਿਰ ਤੁਸੀਂ ਪੈਸਾ ਲੈ ਸਕਦੇ ਹੋ। ਅਦਰਵਾਈਜ਼ ਜੇ ਤੁਸੀਂ ਇਮਾਨਦਾਰੀ ਨਾਲ ਗੱਲ ਕਰ ਲਓ, ਤੁਹਾਨੂੰ ਇਸ ਕੰਮ 'ਚ ਕੋਈ ਪੈਸਾ ਕਿਉਂ ਦੇਵੇ?
1: ਬਿਲਕੁਲ। ਡਾਕਟਰ ਸਾਹਿਬ, ਇੱਕ ਹੋਰ ਹੈ ਕਿ ਜਿਹੜਾ ਇਹਦੇ ਵਿੱਚ ਤੁਸੀਂ ਅਨੁਵਾਦ ਦੀਆਂ ਰਚਨਾਵਾਂ ਵੀ ਤੁਸੀਂ ਅਪਲੋਡ ਕਰਦੇ ਹੋ, ਇਹ ਅਨੁਵਾਦ ਹੈ ਜਿਹੜਾ, ਇਹ ਤੁਸੀਂ ਕਿਹੜੀਆਂ ਰਚਨਾਵਾਂ ਇਹਦੇ ਵਾਸਤੇ ਚੁਣੀਆਂ ਨੇ, ਅਤੇ ਇਹ ਅਨੁਵਾਦ ਦਾ ਜਿਹੜੇ ਅਲੱਗ ਅਲੱਗ ਬੰਦਿਆਂ ਨੇ ਅਲੱਗ ਅਲੱਗ ਤਰ੍ਹਾਂ ਦੇ ਅਨੁਵਾਦ ਕੀਤੇ ਨੇ, ਤੁਸੀਂ ਕਿਹੜੇ ਅਨੁਵਾਦ ਨੂੰ ਚੰਗਾ ਅਤੇ ਪ੍ਰਮਾਣਿਕ ਮੰਨ ਕੇ ਇਹਨੂੰ ਅਪਲੋਡ ਕਰਦੇ ਹੋ?
2: ਦੇਖੋ, ਇੱਕ ਤਾਂ ਇਹ ਹੈ ਸੁੱਖੀ ਜੀ ਗੱਲ ਵੀ ਮੈਂ ਨਾ ਹਿੰਦੀ, ਪੰਜਾਬੀ, ਅੰਗਰੇਜ਼ੀ ਤਿੰਨਿਆਂ ਦੀ MA ਕੀਤੀ ਹੋਈ ਹੈ। ਇਹਦਾ ਮਤਲਬ ਮੈਂ ਕਾਫੀ ਲਿਟਰੇਚਰ ਪੜ੍ਹਿਆ, ਕਾਫੀ ਇਨ ਦਾ ਸੈਂਸ ਜਿਵੇਂ ਸਾਨੂੰ ਸਫੋਕਲਿਸ ਹੁੰਦਾ ਸੀ, ਠੀਕ ਹੈ ਨਾ, ਉਹਦੇ 6 ਪਲੇ ਨੇ ਯੂਰਪੀਅਨ ਲਿਟਰੇਚਰ 'ਚ। ਜਦੋਂ ਮੈਂ ਇੰਗਲਿਸ਼ ਦੀ MA ਕੀਤੀ, ਮੈਂ ਸਾਰੇ ਪੜ੍ਹੇ, ਹਾਲਾਂਕਿ ਸਾਨੂੰ ਸਿਲੇਬਸ 'ਚ ਇੱਕ ਸੀ। ਇਸ ਤਰ੍ਹਾਂ ਹੋਮਵਰਕ ਦਾ ਸੀ, ODC ਸੀ ਸਾਨੂੰ ਨਾਲ, ਮੈਂ ਦੂਜਾ ਉਹਦਾ ਇਲੀਅਡ ਵੀ ਪੜ੍ਹਿਆ। ਮੈਨੂੰ ਇਸ ਤਰ੍ਹਾਂ ਸੀ ਵੀ ਵੱਧ ਤੋਂ ਵੱਧ ਲਿਟਰੇਚਰ ਪੜ੍ਹਿਆ ਜਾਵੇ। ਇਸੇ ਤਰ੍ਹਾਂ ਹੀ ਰੂਸੀ ਲਿਟਰੇਚਰ ਸੀ, ਜਾਂ ਇੰਗਲਿਸ਼ ਸੀ, ਜਾਂ ਜਰਮਨ ਸੀ, ਜਾਂ ਫਰੈਂਚ ਲਿਟਰੇਚਰ, ਤੁਸੀਂ ਉਹ ਵੀ ਪੜ੍ਹਿਆ। ਉਹਦੇ ਨਾਲ ਤੁਸੀਂ ਨਾ ਹਿੰਦੀ ਦਾ, ਕਿਉਂਕਿ ਮੇਰਾ ਨਾ 8ਵੀਂ ਤੱਕ, 5ਵੀਂ ਤੋਂ 8ਵੀਂ ਤੱਕ ਹਿੰਦੀ ਮੀਡੀਅਮ ਰਿਹਾ। ਸਾਡੀ ਰਤੀਏ ਜ਼ਮੀਨ ਹੁੰਦੀ ਸੀ, ਮੈਂ ਉੱਥੇ ਪੜ੍ਹਦਾ ਸੀ, ਉੱਥੇ ਭਾਵੇਂ ਉਹ ਪੰਜਾਬ 'ਚ ਹੀ ਸੀ ਪਰ ਮੀਡੀਅਮ ਹਿੰਦੀ ਸੀ। ਤੁਸੀਂ ਉਹ ਮੀਡੀਅਮ ਰਾਹੀਂ ਫਿਰ ਉਹਨਾਂ ਕਵੀਆਂ ਨਾਲ ਜਾਂ ਸਾਹਿਤਕਾਰਾਂ ਨਾਲ ਵੀ ਜੁੜ ਗਏ। ਉਹਨਾਂ ਦੀਆਂ ਜਿਵੇਂ 6ਵੀਂ 7ਵੀਂ 'ਚ ਮੰਨ ਲਓ ਤੁਸੀਂ ਪੜ੍ਹੀਆਂ ਹੋਈਆਂ ਪੋਇਮ, ਤੁਹਾਨੂੰ ਅੱਜ ਵੀ ਆਉਂਦੀਆਂ ਨੇ।
1: ਬਿਲਕੁਲ,
2: ਜਿਵੇਂ ਜੇ ਆਪਾਂ ਸੋਚਦੇ ਹਾਂ, ਮੰਨ ਲਓ ਕਿਸੇ ਦੀ ਜ਼ਿੰਦਗੀ 'ਤੇ ਸਾਹਿਤ ਅਸਰ ਕਿਵੇਂ ਕਰਦਾ, ਤਾਂ ਮੇਰੀ ਜ਼ਿੰਦਗੀ 'ਤੇ ਸਭ ਤੋਂ ਜ਼ਿਆਦਾ ਅਸਰ ਹੈ ਜਿਹੜਾ, ਉਹ ਸੁਦਰਸ਼ਨ ਹੋਰਾਂ ਦੀ ਕਹਾਣੀ ਹੈ, ਇੱਕ ਹਾਰ ਕੀ ਜੀਤ। ਕਹਾਣੀ ਕੁਛ ਨਹੀਂ, ਆਮ ਕਹਾਣੀ ਹੈ ਜਾਣੀ ਕਿ, ਪਰ ਕਿਉਂਕਿ ਉਹਦੇ 'ਚ ਐਂਡ 'ਤੇ ਜਾ ਕੇ ਬੰਦਾ ਜਦੋਂ ਅਖੀਰ 'ਤੇ ਗੱਲ ਕਰਦਾ, ਉਹ ਇਸ ਤਰ੍ਹਾਂ ਦੀ ਗੱਲ ਕਰਦਾ ਹੈ ਬਈ ਤੁਸੀਂ ਝੂਠ ਬੋਲ ਹੀ ਨਹੀਂ ਸਕਦੇ। ਮੈਂ ਜੇ ਮੰਨ ਲਓ ਕੋਈ ਕਿਤੇ ਅਦਾਲਤ 'ਚ ਵੀ ਜਾਵਾਂ, 15 ਸਾਲ ਮੈਂ ਸਰਪੰਚ ਵੀ ਰਿਹਾ, ਤਾਂ ਮੈਂ ਝੂਠ ਬੋਲ ਹੀ ਨਹੀਂ ਸਕਿਆ। ਤੁਹਾਡੇ 'ਤੇ ਉਸ ਚੀਜ਼ ਦਾ ਇੰਨਾ ਅਸਰ ਹੋਇਆ। ਉਸ ਤੋਂ ਬਾਅਦ ਮੈਂ ਉਸ ਕਹਾਣੀ ਨੂੰ ਪੰਜਾਬੀ 'ਚ ਕਵਿਤਾ ਦੇ ਰੂਪ 'ਚ ਵੀ ਰੱਖਿਆ, ਬੋਲ ਕੇ ਵੀ ਰੱਖਿਆ, ਫਿਰ ਤਾਂ ਹਿੰਦੀ 'ਚ ਫਿਰ ਸੁਦਰਸ਼ਨ ਜੀ ਹੋਰਾਂ 'ਤੇ ਕੰਮ ਵੀ ਕੀਤਾ ਜਿੰਨਾ ਕਰ ਸਕੇ। ਸੋ ਇਸ ਤਰ੍ਹਾਂ ਨਾਲ ਹੈ ਵੀ ਲਿਟਰੇਚਰ 'ਚ, ਕਿਉਂਕਿ ਤੁਹਾਨੂੰ ਉਹਦਾ ਵਧੀਆ ਲੱਗਦਾ ਸੀ, ਅੱਛਾ ਨਾਲ ਇਹ ਵੀ ਵਧੀਆ ਲੱਗਦਾ ਸੀ ਵੀ ਵਧੀਆ ਗੱਲਾਂ ਹੋਰ ਲੋਕਾਂ ਤੱਕ ਵੀ ਜਾਣ, ਇਸ ਕਰਕੇ ਫਿਰ ਸਾਈਟਸ 'ਤੇ ਕੰਮ ਹੁੰਦਾ ਰਿਹਾ।
1: ਡਾਕਟਰ ਸਾਹਿਬ, ਤੁਹਾਡਾ ਮੈਂ ਕੁਛ ਕਵਿਤਾਵਾਂ ਵੀ ਪੜ੍ਹੀਆਂ, ਜਦੋਂ ਤੁਸੀਂ ਲਗਾਤਾਰ ਇਹ ਕੰਮ ਕੀਤਾ ਅਪਲੋਡਿੰਗ ਦਾ, ਤਾਂ ਉਹਦੇ ਵਿੱਚ ਤੁਹਾਨੂੰ ਇਹ ਨਹੀਂ ਲੱਗਿਆ ਕਿ ਤੁਹਾਡੀ ਆਪਦੀ ਜਿਹੜੀ ਮੌਲਿਕ ਰਚਨਾ ਉਹਦੇ ਵਿੱਚ ਖੜੋਤ ਆ ਰਹੀ ਹੈ, ਜਾਂ ਉਹ ਰੁਕ ਰਹੀ ਹੈ, ਜਾਂ ਜਿੰਨਾ ਤੁਸੀਂ ਪੂਰਾ ਧਿਆਨ ਦੇ ਸਕਦੇ ਹੋ ਉਹ ਨਹੀਂ ਦੇ ਸਕਿਆ?
2: ਹਾਂ, ਉਹ ਇਸ ਤਰ੍ਹਾਂ ਵੀ ਮੈਂ ਨਾ ਆਪਦੇ ਆਪ ਨੂੰ, ਇਹ ਸਾਨੂੰ ਜਿਹੜਾ ਲਿਖਣ ਦਾ ਚੇਟਕ ਲੱਗੀ ਜਦੋਂ ਅਸੀਂ ਕਾਲਜ 'ਚ ਪੜ੍ਹਦੇ ਹੁੰਦੇ ਸੀ, ਉਦੋਂ ਹਮਦਰਦ ਹੋਰਾਂ ਨੇ ਲਾਈ, ਸਾਧੂ ਸਿੰਘ ਹਮਦਰਦ ਹੋਰਾਂ ਨੇ, ਉਹ ਅਖਬਾਰ 'ਚ ਗਜ਼ਲਾਂ ਵਗੈਰਾ ਦੇ ਦਿੰਦੇ ਵੀ ਤੁਸੀਂ ਇਸ ਢੰਗ ਨਾਲ ਲਿਖੋ, ਹੈ ਨਾ, ਤੁਹਾਨੂੰ ਲਾਈਨ ਦੇ ਦਿੰਦੇ। ਚਲੋ ਉਦੋਂ ਉਮਰ ਇਹੀ ਜਿਹੀ ਹੁੰਦੀ ਆ, ਤੁਸੀਂ ਲਿਖਦੇ ਰਹੇ, ਉਦੋਂ ਵੀ ਥੋੜ੍ਹਾ ਬਹੁਤ ਲਿਖਿਆ ਵੀ ਮੈਂ ਆਪਦੇ ਆਪ ਨੂੰ ਲਿਖਦਾ ਤਾਂ ਜ਼ਰੂਰ ਰਿਹਾ, ਪਰ ਮੈਂ ਆਪਦੇ ਆਪ ਨੂੰ ਇਹ ਨਹੀਂ ਮੰਨਿਆ ਵੀ ਮੈਂ ਕੋਈ ਵੱਡਾ ਸਾਹਿਤਕਾਰ ਹਾਂ। ਉਹ ਅੱਜ ਵੀ ਹੈ ਵੀ ਮੈਂ ਕੋਈ ਵੱਡਾ ਸਾਹਿਤਕਾਰ ਹਾਂ, ਜਾਂ ਮੈਂ ਕੋਈ ਪਤਾ ਨਹੀਂ ਕੋਈ ਕੱਦੂ 'ਚ ਤੀਰ ਮਾਰਿਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਇਸ ਕਰਕੇ ਮੈਨੂੰ ਮਹਿਸੂਸ ਨਹੀਂ ਹੁੰਦਾ। ਨਾਲੇ ਇੱਕ ਇਹ ਹੈ ਵੀ ਜਦੋਂ ਤੁਸੀਂ ਪੜ੍ਹ ਲੈਂਦੇ ਹੋ, ਵਧੀਆ ਲਿਟਰੇਚਰ ਪੜ੍ਹ ਲੈਂਦੇ ਹੋ ਨਾ, ਤੁਸੀਂ ਉਹਨੂੰ ਦੇਖਦੇ ਹੋ ਵੀ ਜਿਹੜਾ ਮੈਂ ਲਿਖ ਰਿਹਾ ਹਾਂ, ਠੀਕ ਹੈ ਨਾ, ਉਹਦੇ ਨਾਲੋਂ ਤਾਂ ਕਿਤੇ ਉਹ ਵਧੀਆ, ਤੁਸੀਂ ਉਹਨਾਂ ਨੂੰ 4 ਬੰਦਿਆਂ ਨੂੰ ਹੋਰ ਵੱਧ ਰੱਖ ਦਿਓ। ਜਿੰਨੇ ਚਿਰ 'ਚ ਤੁਸੀਂ ਆਪਦਾ ਲਿਖੋਗੇ, ਆਪਦੀ ਇੱਕ ਗਜ਼ਲ ਲਿਖੋਗੇ, ਅਤੇ ਜਾਂ 2 ਗਜ਼ਲਾਂ ਲਿਖੋਗੇ, ਜਾਂ ਆਪਦੀ ਕੋਈ ਕਵਿਤਾ ਲਿਖੋਗੇ, ਕੋਈ ਕਹਾਣੀ ਲਿਖੋਗੇ, ਠੀਕ ਹੈ ਨਾ, ਉਹਨੇ ਚਿਰ 'ਚ ਤੁਸੀਂ ਕਿਸੇ ਹੋਰ ਵਧੀਆ ਬੰਦੇ 'ਤੇ ਕੰਮ ਕਰ ਲਓ, ਉਹ ਬਿਹਤਰ ਹੈ, ਸਮਾਜ ਵਾਸਤੇ ਵੀ ਉਹ ਬਿਹਤਰ ਹੈ, ਅਤੇ ਆਪਾਂ ਨੂੰ ਵੀ ਚੰਗਾ ਲੱਗਦਾ।
1: ਬਸ ਇੱਕ ਪੰਜਾਬੀ ਸਾਹਿਤ ਦੇ ਵਿੱਚ ਇੱਕ ਨਵਾਂ ਪ੍ਰਬੰਧ ਆ ਰਿਹਾ, ਨਵੀਂ ਕਵਿਤਾ ਆ ਰਹੀ ਹੈ ਕਿ ਵਰਲਡ ਦੇ ਜਿਹੜੇ ਕਲਾਸਿਕ ਨਾਵਲ ਨੇ ਜਾਂ ਕਲਾਸਿਕ ਕਿਤਾਬਾਂ ਨੇ, ਉਹਨਾਂ ਦਾ ਚਰਬਾ ਕੱਢ ਕੇ ਜਾਂ ਉਹਨਾਂ ਦਾ ਸਮੁੱਚ ਬਣਾ ਕੇ ਆਰਟੀਕਲ ਜਾਂ ਵਾਰਤਕ ਦੇ ਰੂਪ ਦੇ ਵਿੱਚ ਸਾਹਿਤ ਆ ਰਿਹਾ, ਕੀ ਤੁਹਾਡੇ ਮਨ ਦੇ ਵਿੱਚ ਕਦੇ ਆਇਆ ਕਿ ਇਸ ਤਰ੍ਹਾਂ ਦਾ ਕੰਮ ਵੀ ਕੀਤਾ ਜਾਵੇ?
2: ਦੇਖੋ, ਸਾਹਿਤ ਤਾਂ ਦੁਨੀਆ ਦਾ ਜਿਹੜਾ ਵਧੀਆ ਸਾਹਿਤ ਹੈ, ਵਧੀਆ ਸਾਹਿਤਕਾਰ ਭਾਵੇਂ ਉਹ ਪੰਜਾਬ ਦਾ ਹੈ, ਭਾਵੇਂ ਜਾਂ ਹਿੰਦੀ ਦਾ, ਜਾਂ ਕਿਸੇ ਹੋਰ ਇਲਾਕੇ ਦਾ, ਜਾਂ ਕਿਸੇ ਹੋਰ ਦੇਸ਼ ਦਾ, ਉਹ ਵਧੀਆ ਹੀ ਹੈ ਜਿਹੜੇ ਨੇ ਆਪਣੇ ਲੋਕਾਂ ਬਾਰੇ ਲਿਖਿਆ, ਜਿਹੜੇ ਦਾ ਆਪਦੀ ਬੋਲੀ 'ਤੇ ਕੰਟਰੋਲ ਹੈ। ਸਾਡਾ ਉਹ ਹੈ ਵੀ ਉਹ ਅੱਗੇ ਆਵੇ ਜਿਨ੍ਹਾਂ ਦੇ ਵਧੀਆ ਵਿਚਾਰ ਨੇ। ਹੋਰ ਜੇ ਅਸੀਂ ਐਂ ਦੇਖੀਏ, ਹੁਣ ਜਿਵੇਂ ਖਲੀਲ ਜਬਰਾਨ 'ਤੇ ਮੈਂ ਕੰਮ ਕੀਤਾ, ਉਹਦੇ ਨਾਲ ਸਾਡਾ ਕੀ ਰਲਦਾ, ਠੀਕ ਹੈ ਨਹੀਂ? ਅਤੇ ਮੈਂ ਹੁਣ ਪਿੱਛੇ ਜੇ ਮੰਨ ਲਓ ਇਹਨਾਂ ਦੇ 3 ਪਲੇ ਸਫੋਕਲਿਸ ਦੇ ਟ੍ਰਾਂਸਲੇਟ ਕਰਕੇ ਹਿੰਦੀ 'ਚ ਰੱਖੇ ਨੇ, ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ, ਠੀਕ ਹੈ, ਉਹ ਉਹਨਾਂ ਦੇ ਸਾਹਮਣੇ ਹੁਣ, ਕਿਉਂ ਇੱਕ ਮੌਲ ਦੀ ਤਰ੍ਹਾਂ ਨਾਲ ਸਾਈਟਸ ਨੇ, ਜੇ ਤੁਸੀਂ ਉੱਥੇ ਸਮਾਨ ਰੱਖੋਗੇ, ਕੀ ਪਤਾ ਕੌਣ ਬੰਦਾ ਪੜ੍ਹ ਲਵੇ ਅਤੇ ਉਹਦੀ ਕਿੱਥੇ ਤੱਕ ਰਸਾਈ ਹੋਵੇ। ਕਈ ਵਾਰੀ ਆਪਾਂ ਅਸੀਂ ਸੋਚਦੇ ਹਾਂ, ਵੈਸੇ ਹੁਣ ਅੱਜ ਕੱਲ੍ਹ ਦੋਵੇਂ ਸਾਈਟਸ 'ਤੇ ਐਵਰੇਜ 6000 ਬੰਦਾ ਆਉਂਦਾ, ਠੀਕ ਹੈ ਨਾ, ਕੁਛ AI ਕਰਕੇ ਵੀ ਮੈਨੂੰ ਲੱਗਦੀ ਹੈ ਵੀ ਸ਼ਾਇਦ ਘਟੇ ਨੇ ਬੰਦੇ, ਪਰ ਉਹ 6000 ਵੀ ਤਾਂ ਆ ਰਹੇ ਨੇ, ਉਹ ਕਿਹੜਾ ਫਿਰ ਆਪਣੇ ਰਿਸ਼ਤੇਦਾਰ ਨੇ, ਉਹਨਾਂ ਨੂੰ ਜੇ ਵਧੀਆ ਲੱਗਦਾ ਤਾਂ ਹੀ ਆਉਂਦੇ ਨੇ, ਨਾਲੇ ਉਹ 6000 ਚੋਂ ਕੀ ਪਤਾ ਕੌਣ ਬੰਦਾ ਨਿਕਲਿਆ ਹੋਵੇ ਜਿਹੜਾ ਅੱਗੇ ਸਾਹਿਤ ਨੂੰ ਹੋਰ ਪ੍ਰਮੋਟ ਕਰੇ। ਹੁਣ ਜਿਵੇਂ ਆਪਾਂ ਪਹਿਲਾਂ ਗੈਰ ਰਸਮੀ ਗੱਲ 'ਚ ਗੱਲ ਕਰ ਰਹੇ ਸੀ, ਹੁਣ 75 ਸਾਲ ਦਾ ਮੈਂ ਹੋ ਗਿਆ, ਤੁਸੀਂ ਕਿੰਨਾ ਚਿਰ ਕੰਮ ਕਰੋਗੇ, ਕਿੰਨਾ ਚਿਰ ਤੁਹਾਡੀ ਸਿਹਤ ਅਲਾਓ ਕਰੂਗੀ? ਠੀਕ ਹੈ ਨਾ, ਅਖੀਰ 'ਤੇ ਕੰਮ ਤਾਂ ਕਿਸੇ ਨੂੰ ਹੋਰ ਕਰਨਾ ਹੀ ਪੈਣਾ, ਠੀਕ ਹੈ, ਕਿਸੇ ਨਾ ਕਿਸੇ ਨੂੰ ਤਾਂ ਇਸ ਫੀਲਡ 'ਚ ਸੂਰਮਾ ਬਣਨਾ ਹੀ ਪੈਣਾ।
1: ਅੱਛਾ, ਇੱਕ ਜਦੋਂ ਇਹ ਕੰਮ ਤੁਸੀਂ ਸਾਈਟ ਦਾ ਸ਼ੁਰੂ ਕੀਤਾ, ਇਹਨੂੰ ਜਦੋਂ ਤੁਸੀਂ ਸ਼ੁਰੂ ਕਰਿਆ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਤੁਹਾਨੂੰ ਸਮੱਸਿਆਵਾਂ ਆਈਆਂ, ਇਹਨਾਂ ਨੂੰ ਤੁਸੀਂ ਹੱਲ ਕਿਵੇਂ ਕਰਿਆ, ਕਿਹਦੀ ਤੁਸੀਂ ਇਹਦੇ ਵਿੱਚ ਮਦਦ ਲਈ?
2: ਦੇਖੋ, ਸਮੱਸਿਆ ਤਾਂ ਸਭ ਤੋਂ ਵੱਡੀ ਇਹ ਗੱਲ ਸੀ ਵੀ ਮੈਨੂੰ ਖੁਦ ਨੂੰ ਟਾਈਪ ਨਹੀਂ ਕਰਨੀ ਆਉਂਦੀ, ਅਜੇ ਵੀ ਨਹੀਂ ਆਉਂਦੀ, ਅਜੇ ਵੀ ਮੈਂ ਇੱਕ ਹੱਥ ਨਾਲ ਹੀ ਕਰਦਾ ਟਾਈਪ, ਬਹੁਤ ਸਲੋਅ ਟਾਈਪ ਵੀ ਕਰਦਾ, ਪਰ ਮੈਂ ਟਾਈਮ ਲਾ ਲੈਂਦਾ। ਤੁਸੀਂ ਇਸ ਗੱਲੋਂ, ਇਹ ਕੋਈ ਵਡਿਆਈ ਵਾਲੀ ਗੱਲ ਨਹੀਂ, ਮੈਂ ਤੁਹਾਨੂੰ ਦੱਸ ਰਿਹਾ ਵੀ 15 ਸਾਲ ਦੀ ਜੇ ਸਾਡੀ ਅਸੀਂ ਕੋਈ ਛੁੱਟੀ ਨਹੀਂ, ਰੋਜ਼ ਕੰਮ ਕਰਨਾ, ਅਤੇ ਐਵਰੇਜ ਵੀ ਘੱਟੋ ਘੱਟ ਵੀ 8 ਤੋਂ 10 ਘੰਟਿਆਂ ਦੀ ਹੈ, ਤੁਸੀਂ ਟਾਈਮ ਲਾ ਕੇ ਜਾਣੀ ਕਿ ਜਦੋਂ ਕਰਦੇ ਹੋ ਫਿਰ ਸਲੋਅ ਸਪੀਡ ਵੀ ਜ਼ਿਆਦਾ ਬਣ ਜਾਂਦੀ ਹੈ, ਔਕੜਾਂ ਆਉਂਦੀਆਂ ਨੇ ਜਿਵੇਂ ਕਿਤਾਬਾਂ ਦੀ ਹੈ ਨਹੀਂ ਆਉਂਦੀਆਂ, ਜਿਵੇਂ ਸਾਡੀ ਸੰਗਰੂਰ ਦੀ ਮੰਨ ਲਓ ਲਾਇਬ੍ਰੇਰੀ ਹੈ ਉਹ ਵੀ ਅੱਛਾ, ਇੱਕ ਮੈਂ ਤੁਹਾਡੇ ਭਾਸ਼ਾ ਵਿਭਾਗ 'ਚ ਵੀ ਕਿਹਾ ਕਿ ਮੈਨੂੰ ਜਾਣ ਦਾ ਮੌਕਾ ਮਿਲਿਆ, ਮੈਂ ਕਿਹਾ ਸਾਨੂੰ ਕੁਛ ਕਿਤਾਬਾਂ ਚਾਹੀਦੀਆਂ, ਉੱਥੇ ਜਿਹੜੇ ਸਾਨੂੰ ਸੱਜਣ ਮਿਲੇ ਉਹ ਕਹਿੰਦੇ ਜੀ ਇੱਥੋਂ ਫਰੋਲ ਲਓ ਤੁਸੀਂ, ਹੁਣ ਕਿਤਾਬਾਂ 'ਚ ਤਾਂ ਮਿੱਟੀ ਪਈ ਹੈ, ਕਿਸੇ ਕੋਲ ਉਹਨਾਂ ਦੀ ਕੀ ਕੀਮਤ ਹੈ? ਇਸੇ ਤਰ੍ਹਾਂ ਮੈਂ ਆਪਣੇ ਇੱਥੇ ਸੈਂਟਰਲ ਸਟੇਟ ਲਾਇਬ੍ਰੇਰੀ ਆ ਉੱਥੇ ਚਲਿਆ ਗਿਆ, ਮੈਂ ਉਦੋਂ ਕਾਲੇ ਪਾਣੀ 'ਤੇ ਕੰਮ ਕਰ ਰਿਹਾ ਸੀ ਦੀਵਾਨ ਸਿੰਘ ਕਾਲੇ ਪਾਣੀ ਹੋਰਾਂ 'ਤੇ, ਅਤੇ ਮੈਨੂੰ ਉਹਨਾਂ ਦੀ ਕਿਤਾਬ ਚਾਹੀਦੀ ਸੀ, ਅਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਕਿਤਾਬ ਦੇ ਦਿਉ, ਅਸੀਂ ਆਪਦੀ ਉਹਦੀ ਫੋਟੋ ਸਟੈਟ ਕਰਵਾ ਲੈਂਦੇ ਹਾਂ ਅਸੀਂ ਲਿਖ ਕੇ। ਨਾ ਜੀ, ਸਾਡੇ ਤਾਂ ਇਹ ਪ੍ਰੋਟੋਕੋਲ ਨਹੀਂ ਹੈ, ਅਸੀਂ ਦੇ ਨਹੀਂ ਸਕਦੇ। ਮੈਂ ਕਿਹਾ ਅਸੀਂ ਫਲਾਣੀ ਸਾਈਟ ਵਾਲੇ ਹਾਂ, ਫਿਰ ਉਹਨਾਂ ਨੇ ਸਾਨੂੰ ਇੱਕ ਕਿਤਾਬ ਦਿੱਤੀ ਵੀ ਇਹਦੀ ਵੀ ਤੁਸੀਂ ਉਹਨਾਂ 'ਚ ਜੀ ਸਾਡੇ ਕੋਲ ਬੈਠੋ, ਤੁਸੀਂ ਅਸੀਂ ਕਰਵਾ ਕੇ ਲਿਆਉਂਦੇ ਹਾਂ। ਸੋ ਕਿਤਾਬਾਂ ਦਾ ਨਾਂ ਹੋਣਾ ਜਾਂ ਲਾਇਬ੍ਰੇਰੀ 'ਚ ਵਧੀਆ ਕਿਤਾਬਾਂ ਦਾ ਨਾਂ ਹੋਣਾ, ਹੁਣ ਤਾਂ ਕੈਟੇਲੋਗ ਵਗੈਰਾ ਬਣਾ ਲਏ ਲੋਕਾਂ ਨੇ, ਠੀਕ ਹੈ ਨਾ, ਸੋ ਇਹ ਸਾਨੂੰ ਦਿੱਕਤਾਂ ਆਈਆਂ, ਇਹ ਨਹੀਂ ਹੈ। ਪਰ ਉਹਦੇ ਫਿਰ ਜਦੋਂ ਬੰਦਾ ਕੰਮ ਕਰਨਾ ਚਾਹੁੰਦਾ ਫਿਰ ਉਹ ਹਰੇਕ ਦਾ ਇਲਾਜ ਵੀ ਹੈ, ਜਦੋਂ ਤੁਸੀਂ ਸਿੱਧੇ ਹੋ ਕੇ ਕਿਸੇ ਕੰਮ ਨੂੰ ਲੱਗੇ ਹੋ ਤਾਂ ਫਿਰ ਕੋਈ ਨਾ ਕੋਈ ਤਾਂ ਉਹਦਾ ਹਰੇਕ ਚੀਜ਼ ਦਾ ਇਲਾਜ ਨਿਕਲੂਗਾ।
1: ਠੀਕ, ਬਸ ਐਂ ਹੁੰਦਾ ਵੀ ਜਦੋਂ ਬੰਦਾ ਇਕੱਲਾ ਕੰਮ ਕਰਦਾ ਬਹੁਤ ਊਰਜਾ ਲੱਗਦੀ ਹੈ, ਹੈ ਨਾ, ਸਮਾਂ ਲੱਗਦਾ, ਪੈਸਾ ਲੱਗਦਾ, ਤੁਹਾਡੇ ਕਦੇ ਮਨ 'ਚ ਨਹੀਂ ਆਇਆ ਕਿ ਇਹ ਨਾ ਇਸ ਕੰਮ ਨੂੰ ਕਿਸੇ ਹੋਰ ਸੰਸਥਾ ਨਾਲ ਰਲ ਕੇ ਕਰ ਲਿਆ ਜਾਵੇ, ਜਾਂ ਕਿਸੇ ਅਕਾਦਮੀ ਨਾਲ ਰਲ ਕੇ ਕਰ ਲਿਆ ਜਾਵੇ, ਜਾਂ ਕਿਸੇ ਯੂਨੀਵਰਸਿਟੀ ਨਾਲ ਰਲ ਕੇ ਕਰ ਲਿਆ ਜਾਵੇ?
2: ਇਹ ਹੈ ਵੀ ਜੋ ਯੂਨੀਵਰਸਿਟੀ ਦੇ ਵਿੱਚ ਲੋਕ ਬੈਠੇ ਨੇ, ਮੈਂ ਕਿਸੇ ਦੀ ਨਿੰਦਿਆ ਨਹੀਂ ਕਰਦਾ, 2 ਸਾਲ ਹੋਏ ਪਾਤਰ ਸਾਹਿਬ ਨੇ ਮੀਟਿੰਗ ਬੁਲਾਈ ਸੀ, AI ਦਾ ਚੱਕਰ ਜਿਹਾ ਪਿਆ ਸੀ ਉਦੋਂ, ਅਤੇ ਬਾਹਲਾ ਹੋ ਗਿਆ ਸੀ ਵੀ ਅਸੀਂ ਪੰਜਾਬੀ ਵਾਲੇ ਪਤਾ ਨਹੀਂ ਕਿੰਨਾ ਕੁ ਪਛੜ ਗਏ, ਅਤੇ ਉਹਦੇ 'ਚ ਸਾਰੀਆਂ ਯੂਨੀਵਰਸਿਟੀਆਂ ਦੇ ਨੁਮਾਇੰਦੇ ਸੀ, ਹੋਰ ਸਾਡੇ ਕਵੀ ਵੀ ਸੀ, ਹੁਣ 9 ਨਹੀਂ ਮੈਂ ਕਿਸੇ ਦਾ ਲੈਂਦਾ, ਵੀ ਸਾਰੇ ਵੱਡੇ ਕਵੀ ਸੀ ਜਾਣੀ ਕਿ ਪਾਤਰ ਸਾਹਿਬ ਆਪ ਸੀ, ਵੀ ਆਪਾਂ ਨੇ ਕੰਮ ਕਰਨਾ ਹੈ। ਉੱਥੇ ਗੱਲ ਚੱਲੀ ਵੀ ਲੋਕ ਤੁਹਾਨੂੰ ਵਲੰਟੀਅਰ ਮਿਲ ਜਾਣਗੇ, ਮੈਂ ਉੱਥੇ ਵੀ ਕਿਹਾ ਵੀ ਮੈਨੂੰ 15 ਸਾਲ 'ਚ ਕੋਈ ਵਲੰਟੀਅਰ ਨਹੀਂ ਮਿਲਿਆ, ਇੱਕ ਗਿੱਲ ਨੂੰ ਛੱਡ ਕੇ, ਗੁਰਭਜਨ ਗਿੱਲ ਨੂੰ ਛੱਡ ਕੇ ਮੰਨ ਲਓ, ਹੋਰ ਬੰਦਿਆਂ ਨੇ ਇੱਕਾ ਦੁੱਕਾ ਤਾਂ ਕੀਤੀ, ਇਹ ਨਹੀਂ ਹੈ ਮਾੜੀ ਮੋਟੀ ਤਾਂ ਕਿਸੇ ਦੀ ਕਿਤਾਬ ਭੇਜਤੀ, ਜਦੋਂ ਫੋਟੋਆਂ ਬਣਾ ਕੇ ਭੇਜਤੀਆਂ, ਲਿਖਣੀ ਤੁਸੀਂ ਆਪ ਹੈ, ਬਾਕੀ ਤਾਂ ਐਵੇਂ ਨਗੋਣੇ ਕੰਮ ਹੈ ਜੇ ਤੁਸੀਂ ਇਹਨਾਂ ਤੋਂ ਉਮੀਦ ਕਰੋਗੇ। ਫਿਰ ਉਹਨਾਂ ਨੇ ਆਪਦੀ ਵੈਲਿਊ ਬਣਾ ਰੱਖੀ, ਹੁਣ ਇੱਕ ਪ੍ਰੋਫੈਸਰ ਮੰਨ ਲਓ 1.5 ਲੱਖ ਰੁਪਈਆ ਲੈ ਰਿਹਾ, ਉਹਦੀ ਰੋਜ਼ਾਨਾ ਦੀ ਕੀਮਤ, ਉਹਨੇ ਆਪਦੀ ਕੀਮਤ ਬਣਾ ਲਈ 5000, ਅਤੇ ਜੇ ਉਹ ਟਾਈਪ ਕਰੂਗਾ ਕਿੰਨੇ ਪੇਜ ਕਰੂਗਾ, 20 ਕਰ ਲੂਗਾ, 20 ਦਾ ਕਿੰਨਾ ਹੋਇਆ, ਜੇ ਤੁਸੀਂ 20 ਨੂੰ ਆਪਣਾ 20 ਨਾਲ ਵੀ ਲਾਓਗੇ 400 ਰੁਪਈਆ, ਹੁਣ 5000 ਵਾਲਾ ਆਪਦੇ ਆਪ ਨੂੰ 400 ਰੁਪਈਏ 'ਚ ਥੋੜ੍ਹਾ ਰਲਾਊਗਾ, ਜਾਂ ਤਾਂ ਉਹ ਸਾਡੇ ਵਾਂਗੂ ਸਮਝੇ ਵੀ ਇਹ ਜਿਹੜੀ ਮੇਰੀ ਕੀਮਤ ਹੈ ਉਹ ਤਾਂ 0 ਹੈ, 0 ਨਾਲ ਜੋ ਮਰਜ਼ੀ ਗੁਣਾ ਕਰੀ ਜਾਓ ਤੁਸੀਂ, ਫਿਰ ਤੁਸੀਂ ਟਾਈਮ ਵੀ ਲਾਵੋਗੇ ਕੰਮ ਵੀ ਕਰੋਗੇ। ਬਾਕੀ ਸੰਸਥਾਵਾਂ ਕੰਮ, ਕਿਉਂਕਿ ਸੰਸਥਾਵਾਂ ਨੂੰ ਇਹ ਕੰਮ ਜ਼ਰੂਰੀ ਨਹੀਂ ਲੱਗਦਾ। ਹੁਣ ਤੁਸੀਂ AI 'ਤੇ ਜਾਓਗੇ, ਮੰਨ ਲਓ ਹੁਣ ਸਾਰੇ ਲੋਕ ਜਾਂਦੇ ਨੇ ਉੱਥੇ ਚੈੱਕ ਕਰਦੇ ਨੇ, ਸਾਡਾ ਜਾਣੀ ਹੋਰ ਬੋਲੀਆਂ ਦੇ ਮੁਕਾਬਲੇ 'ਚ ਪੰਜਾਬੀ ਦਾ ਹਾਲਾਤ ਨੇ ਜਿਹੜੇ ਉਹ ਮੰਦੇ ਨੇ, ਚੰਗੇ ਨੇ, ਹੈ ਨਾ, ਕਿਉਂਕਿ ਅਸੀਂ ਅਜੇ ਕਿਤਾਬਾਂ ਰੱਖ ਹੀ ਨਹੀਂ ਸਕੇ ਉੱਥੇ। AI ਵਾਲਿਆਂ ਨੇ ਜਾਂ ਜਿਹੜੇ ਉਹਦੇ ਪਿੱਛੇ ਕੰਮ ਕਰਦੇ ਨੇ ਉਹਨਾਂ ਨੇ ਇਨਫੋਰਮੇਸ਼ਨ ਲੈਣੀ ਕਿੱਥੋਂ ਹੈ, ਉਹਨਾਂ ਨੇ ਨੈੱਟ ਤੋਂ ਲੈਣੀ ਹੈ, ਨੈੱਟ 'ਤੇ ਹੈ ਨਹੀਂ। ਅੱਛਾ, ਜੇ ਕਿਤੇ ਹੁਣ ਇੱਕ ਚੱਲ ਗਿਆ PDF ਬਣਾ ਲਓ ਫਟਾਫਟ, ਕਈ ਸਾਈਟਸ ਬਣ ਗਈਆਂ, ਹਜ਼ਾਰਾਂ PDF ਬਣਾ ਕੇ ਉਹਨਾਂ ਨੇ ਰੱਖਦੇ, PDF ਜਦੋਂ ਸਰਚ 'ਚ ਹੀ ਨਹੀਂ ਆਉਂਦਾ, ਠੀਕ ਹੈ ਨਾ, ਤਾਂ ਉੱਥੇ ਬੰਦਾ ਕਿਉਂ ਜਾਊਗਾ? ਹੁਣ ਜਿਵੇਂ ਲਾਇਬ੍ਰੇਰੀ ਹੈ, ਜਦੋਂ ਉੱਥੇ ਕੋਈ ਪੜ੍ਹਨ ਹੀ ਨਹੀਂ ਜਾਂਦਾ ਉਹਨਾਂ ਦਾ ਫਾਇਦਾ ਕੀ? ਸੋ ਇਸ ਤਰ੍ਹਾਂ ਨਾਲ ਇਹ ਹੈ ਵੀ ਕੰਮ ਤਾਂ ਕਰਨ ਨੂੰ ਤਾਂ ਜੀ ਕਰਦਾ, ਮੈਂ ਤਾਂ ਉੱਥੇ ਵੀ ਔਫਰ ਕੀਤੀ ਸੀ ਵੀ ਮੈਂ ਤੁਹਾਨੂੰ ਸਾਈਟ ਦੇ ਦਿੰਦਾ ਨਾਲੇ ਕੰਮ ਕਰੂੰਗਾ, ਤੁਸੀਂ ਕੰਮ ਕਰੋ ਇਹਦੇ 'ਤੇ, ਪਰ ਕੰਮ ਕਰਨ ਨੂੰ ਕੋਈ ਤਿਆਰ ਵੀ ਹੋਵੇ।
1: ਦੱਸੋ ਕਿਹਦੇ ਨਾਲ ਹੋਰ ਵੀ ਇਹਦੇ ਨਾਲ ਜੁੜਦੀ ਤੁਹਾਡੀ ਗੱਲ ਤੋਂ ਨਿਕਲ ਰਹੀ ਹੈ ਗੱਲ, ਵੀ ਇੱਕ ਪਾਸੇ ਸਾਡੇ ਕੋਲੋਂ ਜਦੋਂ ਅਸੀਂ ਔਨਲਾਈਨ ਪੜ੍ਹ ਰਹੇ ਹਾਂ ਇਹਦੇ ਨਾਲ ਇਸ ਤਰ੍ਹਾਂ ਨਹੀਂ ਲੱਗਦਾ ਕਿ ਜਿਹੜੀ ਕਿਤਾਬ ਦੀ ਦਾ ਮੁੱਲ ਹੈ ਜਾਂ ਕਿਤਾਬ ਦੀ ਵੈਲਿਊ ਹੈ ਇਹਦੇ ਨਾਲ ਘਟੂਗੀ ਨਹੀਂ?
2: ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਮੇਰੇ ਹਿਸਾਬ 'ਚ ਜਿਹੜੀ ਵੈਲਿਊ ਹੈ ਉਹ ਵਿਚਾਰ ਦੀ ਵੈਲਿਊ ਹੈ। ਵਿਚਾਰ ਤੁਹਾਨੂੰ ਚਾਹੇ ਬੋਲ ਕੇ ਮਿਲਦਾ, ਤੁਹਾਨੂੰ ਨੈੱਟ ਰਾਹੀਂ ਮਿਲਦਾ, ਤੁਹਾਨੂੰ ਕਿਤਾਬ ਰਾਹੀਂ ਮਿਲਦਾ, ਕਿਸੇ ਤਰ੍ਹਾਂ ਨਾਲ ਮਿਲਦਾ। ਹੁਣ ਜਿਵੇਂ ਆਪਾਂ ਚਲੋ ਗੁਰਬਾਣੀ ਪੜ੍ਹਦੇ ਹਾਂ, ਜਿਹਦੇ 'ਚ ਭਗਤ ਰਵਿਦਾਸ ਜੀ ਹੋਰੀ ਵੀ ਆ ਜਾਂਦੇ ਨੇ ਜਾਂ ਕਬੀਰ ਸਾਹਿਬ ਹੋਰੀ ਵੀ ਆ ਜਾਂਦੇ ਨੇ, ਠੀਕ ਹੈ ਨਾ, ਉਹਨਾਂ ਦੇ ਵਿਚਾਰ ਨੇ ਸਾਡੇ ਨਾਲ, ਉਹਨਾਂ ਦੀ ਸਾਂਝ ਇਲਾਕੇ ਦੀ ਸਾਂਝ ਨਹੀਂ, ਉਹ ਯੂਪੀ ਦੇ, ਉਦੋਂ ਤਾਂ ਯੂਪੀ ਤੱਕ ਪਹੁੰਚਣਾ ਹੀ ਬੜਾ ਔਖਾ ਸੀ, ਠੀਕ ਹੈ ਨਾ, ਅਤੇ ਅਸੀਂ ਇੱਥੇ ਬੈਠੇ ਪੰਜਾਬ 'ਚ। ਉਹ ਵਿਚਾਰਕ ਸਾਂਝ ਨਾਲ ਹੀ ਆਏ, ਸੋ ਵਿਚਾਰ ਨੇ ਉਹ ਭਾਵੇਂ ਕਿਤਾਬ ਰਾਹੀਂ ਮਿਲਦੇ ਨੇ ਤੁਹਾਨੂੰ, ਭਾਵੇਂ ਕਿਸੇ ਦੇ ਲੈਕਚਰ ਰਾਹੀਂ ਮਿਲਦੇ ਨੇ, ਠੀਕ ਹੈ, ਉਹਨਾਂ ਦੀ ਜਿਹੜੀ ਸਾਂਝ ਹੈ ਉਹ ਵੱਡੀ ਸਾਂਝ ਹੈ। ਜਿਵੇਂ ਹੁਣ ਅਸੀਂ, ਮੈਂ ਮੰਨ ਲਓ ਕੰਮ ਕਰਦਾ ਦੂਜੇ ਸਾਹਿਤਾਂ 'ਤੇ ਕੰਮ ਕੀਤਾ, ਹਿੰਦੀ ਵਾਲੀ ਸਾਈਟ 'ਤੇ ਤਾਂ ਇੰਡੀਆ ਦੀਆਂ ਮੰਨ ਲਓ ਭਾਰਤ ਦੀਆਂ ਸਾਰੀਆਂ ਬੋਲੀਆਂ 'ਤੇ ਕੰਮ ਕੀਤਾ, ਮਲਿਆਲਮ ਹੈ, ਕੰਨੜਾ, ਜੋ ਵੀ ਹੈਗੀ ਹੈ, ਅਤੇ ਬਾਕੀ ਵੀ ਅਸੀਂ ਕੋਸ਼ਿਸ਼ ਕੀਤੀ ਹੈ ਵੀ ਜਿੰਨਾ ਵੱਧ ਤੋਂ ਵੱਧ ਕਿ ਸਾਨੂੰ ਵਧੀਆ ਸਾਹਿਤ ਮਿਲਦਾ ਅਸੀਂ ਰੱਖੀਏ, ਉਹਨਾਂ ਦੇ ਵਿਚਾਰ ਅੱਗੇ ਆਉਣ, ਤਾਂ ਕਿ ਲੋਕਾਂ ਨੂੰ ਇਹ ਵੀ ਪਤਾ ਲੱਗੇ ਵੀ ਯਾਰ ਅਸੀਂ ਕੋਈ ਐਡੇ ਨਹੀਂ ਹਾਂ, ਤੀਸ ਮਾਰਕ ਹਾਂ, ਹੋਰ ਵੀ ਲੋਕ ਨੇ ਜਿਨ੍ਹਾਂ ਨੇ ਬੜਾ ਵਧੀਆ ਕੰਮ ਕੀਤਾ, ਬੜਾ ਵਧੀਆ ਲਿਖਿਆ। ਹੁਣ ਸਾਡੇ ਕਵਿਤਾ ਮੰਨ ਲਓ ਗਜ਼ਲਾਂ ਲਿਖਦੇ ਨੇ ਲੋਕ, ਬੜਾ ਵਧੀਆ ਲਿਖਦੇ ਨੇ, ਪਰ ਜਦੋਂ ਤੁਸੀਂ ਉਹਨੂੰ ਦੁਸ਼ੰਤ ਨਾਲ ਕੰਪੇਅਰ ਕਰੋਗੇ ਜਾਂ ਮੀਰ ਨਾਲ ਕਰੋਗੇ ਜਾਂ ਗਾਲਬ ਨਾਲ ਕਰੋਗੇ, ਸਾਨੂੰ ਆਪੇ ਪਤਾ ਲੱਗ ਜੂਗਾ ਅਸੀਂ ਕਿੱਥੇ ਸਟੈਂਡ ਕਰਦੇ ਹਾਂ, ਠੀਕ ਹੈ ਨਾ। ਜਿਹੜਾ ਬੰਦਾ ਵਧੀਆ ਹੈ ਕਿਸੇ ਵੀ ਸਾਹਿਤ ਦਾ, ਵਧੀਆ ਬੰਦਾ, ਵਧੀਆ ਲਿਖਿਆ, ਉਹ ਚੰਗੀ ਗੱਲ ਹੈ, ਵਧੀਆ, ਉਹਦੀ ਗੱਲ ਅੱਗੇ ਆਉਣੀ ਚਾਹੀਦੀ ਹੈ ਨਾ। ਉਹਦੇ 'ਚ ਕੋਈ, ਮੈਨੂੰ ਤਾਂ ਕੋਈ ਜਾਤ ਦਾ ਨਹੀਂ ਲੱਗਦਾ, ਕੋਈ ਧਰਮ ਦਾ ਨਹੀਂ ਲੱਗਦਾ, ਕਿਉਂ ਅਸੀਂ ਇਹ ਕਦੇ ਚੀਜ਼ ਸੋਚੀ, ਨਾ ਕਿਸੇ ਬਾਤ ਦਾ ਲੱਗਦਾ। ਤੁਸੀਂ ਦੇਖੋਗੇ ਵੈਬਸਾਈਟ 'ਤੇ ਆਪਣਾ ਲਾਲ ਸਿੰਘ ਦਿਲ ਹੋਰੀ ਵੀ ਨੇ, ਭਾਈ ਵੀਰ ਸਿੰਘ ਹੋਰੀ ਵੀ ਨੇ, ਚਾਤਰਿਕ ਹੋਰੀ ਵੀ ਨੇ, ਫਿਰੋਜ਼ਦੀਨ ਸ਼ਰਫ ਹੋਰੀ ਵੀ ਨੇ, ਠੀਕ ਹੈ। ਅਸੀਂ ਕਦੇ ਇਹ ਚੀਜ਼ ਨਹੀਂ ਸੋਚੀ ਵੀ ਕੋਈ ਬੰਦਾ ਕੀ ਆ, ਹਾਂ ਠੀਕ ਹੈ ਅਸੀਂ ਅੰਮ੍ਰਿਤਧਾਰੀ ਹਾਂ, ਠੀਕ ਹੈ, ਗੁਰੂ ਪਾਤਸ਼ਾਹ ਅਸੀਂ ਘਰ ਰੱਖੇ ਨੇ, ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਜਿਹੜੀ ਮੰਨ ਲਓ ਸਰਬ ਸਾਂਝੀ ਮੰਨ ਲਓ ਵਿਚਾਰਧਾਰਾ ਹੈ ਉਸ ਦੇ ਮੁਤਾਬਕ ਅਸੀਂ ਚੱਲੀਏ, ਉਹੀ ਅਸੀਂ ਚੀਜ਼ਾਂ ਰੱਖੀਏ। ਅਸੀਂ ਦੋਵਾਂ ਸਾਈਡਸ 'ਤੇ ਕੋਈ ਇਸ ਤਰ੍ਹਾਂ ਦਾ ਸਾਹਿਤ ਨਹੀਂ ਰੱਖਦੇ ਜਿਹੜਾ ਦੋ ਕੌਮਾਂ 'ਚ, ਦੋ ਬੋਲੀਆਂ 'ਚ ਕਿਸੇ ਤਰ੍ਹਾਂ ਦੀ ਵੀ ਦੁਫੇੜ ਪਾਉਂਦਾ, ਅਸੀਂ ਉਹ ਤੋਂ ਗੁਰੇਜ਼ ਕਰਦੇ ਹਾਂ
1: ਜੀ। ਡਾਕਟਰ, ਜਿਹੜਾ ਇਹ ਕੰਮ ਹੈ ਇਹ ਖਰਚੀਲਾ ਵੀ ਹੈ, ਇਹਦਾ ਪ੍ਰਬੰਧ ਕਰਨਾ ਵੀ ਬਹੁਤ ਔਖਾ, ਇਹ ਇਹਦਾ ਫਿਰ ਤੁਸੀਂ ਪ੍ਰਬੰਧਨ ਕਿਵੇਂ ਕਰਦੇ ਹੋ?
2: ਪ੍ਰਬੰਧਨ ਦੇਖੋ ਇੰਨਾ ਜਿੰਨਾ ਲੱਗਦਾ ਇੰਨਾ ਔਖਾ ਨਹੀਂ ਹੈ। ਵੈਬਸਾਈਟ ਕਾਕੇ ਨੇ ਬਣਾਤੀ, ਉਸ ਤੋਂ ਬਾਅਦ ਮੈਂ 22 ਸਾਲ ਅਸੀਂ ਸਕੂਲ ਵੀ ਚਲਾਇਆ, ਉਹਦੇ ਹੁਣ ਕਿੰਨੇ ਬੱਚੇ ਇੰਜੀਨੀਅਰ ਨੇ ਮੰਨ ਲਓ ਬਣ ਗਏ, ਜਾਂ ਉਹਨਾਂ ਤੋਂ ਮਦਦ ਲੈ ਲੈਂਦੀ ਹੈ ਜੇ ਟੈਕਨੀਕਲੀ ਲੋੜ ਪਵੇ। ਬਾਕੀ ਡਾਟਾ ਦਾ ਕੰਮ ਹੈ ਜਿਹੜਾ ਉਹ ਮੈਂ ਹੀ ਕਰਦਾ, ਉਹਦੇ 'ਚ ਕੋਈ ਨਹੀਂ ਕਿਸੇ ਦਾ ਮੰਨ ਲਓ ਇੰਨਾ ਜ਼ਿਆਦਾ ਸਹਿਯੋਗ ਨਹੀਂ ਹੈ। ਬਾਕੀ ਟੈਕਨੀਕਲੀ ਸਾਨੂੰ ਕੋਈ ਦਿੱਕਤ ਨਹੀਂ ਆਉਂਦੀ, ਜੇ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਬੱਚੇ ਦੂਰ ਕਰ ਦਿੰਦੇ ਨੇ, ਠੀਕ ਹੈ ਨਾ। ਅਤੇ ਬਾਕੀ ਔਖ ਤਾਂ ਫਿਰ ਮੰਨਣ 'ਤੇ ਹੈ। ਹੁਣ ਤਾਂ ਟਾਈਮ ਇੰਟਰਵਿਊ ਦਾ ਛੋਟਾ, ਮੈਂ ਤੁਹਾਨੂੰ ਕਹਾਣੀ ਸੁਣਾਉਣ ਲੱਗਿਆ ਔਖ ਦੀ ਵੀ। ਮੇਰਾ ਨਾ PGI 'ਚ ਓਪਰੇਸ਼ਨ ਹੋਇਆ, ਅਤੇ ਡਾਕਟਰ ਸੰਤੋਸ਼ ਕੁਮਾਰ ਸੀ, ਉਹ ਕਹਿਣ ਲੱਗੇ ਵੀ ਤੁਸੀਂ ਕੀ ਕੰਮ ਕਰਦੇ ਹੋ ਓਪਰੇਸ਼ਨ ਤੋਂ ਬਾਅਦ? ਚਲੋ ਅਸੀਂ, ਮੈਂ ਦੱਸਿਆ ਵੀ ਮੈਂ ਵੈਬਸਾਈਟ 'ਤੇ ਕੰਮ ਕਰਦਾ। ਉਹ ਦੂਜੇ ਦਿਨ ਆ ਕੇ ਕਹਿੰਦੇ ਜੀ ਖੋਲ੍ਹ ਕੇ ਦਿਖਾਓ। ਕਾਕਾ ਸੀ ਮੇਰੇ ਨਾਲ ਭਾਣਜਾ, ਉਹਨੇ ਇਹ ਪੰਜਾਬੀ ਵਾਲੀ ਵੈਬਸਾਈਟ ਖੋਲ੍ਹ ਕੇ ਦਿਖਾ ਦਿੱਤੀ। ਉਹ ਕਹਿੰਦੇ ਬਈ ਇਹ ਤਾਂ ਮੁਝੇ ਪਤਾ ਨਹੀਂ, ਮੁਝੇ ਪੜ੍ਹਨੀ ਨਹੀਂ ਆਉਂਦੀ। ਉਹਨੇ ਹਿੰਦੀ ਵਾਲੀ ਦਿਖਾਈ, ਹਿੰਦੀ ਵਾਲੀ ਦੇਖ ਕੇ ਉਹ ਕਹਿਣ ਲੱਗੇ ਬੜੇ ਵੱਡੇ ਡਾਕਟਰ ਨੇ, ਦੁਨੀਆਂ ਭਰ 'ਚ ਮਸ਼ਹੂਰ ਨੇ। ਮੈਨੂੰ ਕਹਿੰਦੇ ਬਈ ਆਪ ਤੋਂ ਗੁਰੂ ਹੋ ਗੁਰੂ। ਮੈਂ ਕਿਹਾ ਜੀ ਗੁਰੂ ਤਾਂ ਤੁਸੀਂ ਹੋ ਜਿਹਨਾਂ ਨੇ ਕੈਂਸਰ ਵਰਗੀ ਬਿਮਾਰੀ 2-2.5 ਘੰਟੇ 'ਚ ਓਪਰੇਸ਼ਨ ਕਰਕੇ ਪਰਾਂ ਮਾਰੀ। ਕਹਿੰਦੇ ਨਾ, ਇਹ ਕੰਮ ਹੈ ਜਿਹੜਾ ਤੁਸੀਂ ਕਰਦੇ ਰਹੋ, ਇਹ ਤੁਹਾਨੂੰ ਐਨਰਜੀ ਦਿੰਦਾ। ਮੈਂ ਆਖਿਆ ਕਿਵੇਂ ਦਿੰਦਾ ਇਹ ਐਨਰਜੀ? ਉਹ ਕਹਿੰਦੇ ਜੀ ਦੇਖੋ, ਸਾਡੀ ਟੋਟਲ ਐਨਰਜੀ ਦਾ ਤਕਰੀਬਨ 70% ਹੈ ਜਿਹੜਾ ਉਹ ਦਿਮਾਗ ਇਕੱਲਾ ਲੈਂਦਾ, ਬਾਕੀ ਸਾਰਾ ਸਰੀਰ ਲੈਂਦਾ 30%। ਜੇ ਤੁਸੀਂ ਮੰਨ ਲਓ ਕੋਈ ਇਹੋ ਜਿਹਾ ਕੰਮ ਕਰਦੇ ਹੋ ਜਿਹਦੇ 'ਚ ਤੁਹਾਨੂੰ ਫਾਇਦਾ ਨਹੀਂ ਹੈ ਪਰ ਤੁਹਾਨੂੰ ਇਹ ਪਤਾ ਵੀ ਹੋਰਾਂ ਨੂੰ ਫਾਇਦਾ, ਤਾਂ ਤੁਹਾਡਾ ਦਿਮਾਗ ਹੈ ਜਿਹੜਾ, ਜਿਹੜੀ ਐਨਰਜੀ ਹੈ ਤੁਹਾਡੀ, ਉਹ ਵਾਪਸ ਭੇਜਦਾ। ਜੇ ਸਰੀਰ ਕੋਲ ਕਹਿੰਦੇ 10 ਵੀ ਚਲੀ ਗਈ, 10% ਵੀ, ਤਾਂ ਉਹਦੇ ਕੋਲ ਤਾਂ 25% ਵੱਧ ਗਈ। ਉਹ ਕਹਿੰਦੇ ਵੀ ਬਿਮਾਰੀ ਇਹ ਹੋ ਗਈ, ਕੋਈ ਗੱਲ ਨਹੀਂ, ਬਾਕੀ ਤੁਹਾਡਾ ਸਰੀਰ ਠੀਕ ਹੈ, ਤੁਸੀਂ ਕਰ ਰਹੇ ਹੋ ਵੀ ਤੁਸੀਂ ਇਹ ਕੰਮ ਨਾ ਛੱਡਿਓ। ਤੁਸੀਂ ਹੁਣ 5 ਸਾਲ ਹੋ ਗਏ, ਕੋਈ ਦਿੱਕਤ ਨਹੀਂ, ਵੀ ਇਹ ਕੰਮ ਨਾ ਛੱਡਿਓ। ਇਹ ਕੰਮ ਤੁਹਾਡਾ ਐਕਸਰਸਾਈਜ਼ ਨਾ ਹੋ, ਤੁਹਾਡੇ ਖਾਣ ਨਾ ਹੋ, ਉਦੋਂ ਵੀ ਬਿਹਤਰ ਹੈ।
1: ਮਤਲਬ ਭਾਵਨਾਵਾਂ ਨੇ ਜਿਹੜੀਆਂ, ਤੁਹਾਡਾ ਜੀਵ ਵਿਗਿਆਨਕ ਸਰੀਰ ਵੀ ਠੀਕ ਕਰਦੀਆਂ।
2: ਹਾਂ, ਇਹ ਤਾਂ ਹੁਣ ਪਤਾ ਨਹੀਂ ਲੋਕ ਕੀ ਕੱਢਦੇ ਨੇ। ਹੁਣ ਜੇ ਲੰਬਾ ਸਮਾਂ ਹੁੰਦਾ, ਮੈਂ ਤੁਹਾਨੂੰ ਦੱਸ, ਮੈਂ ਹਿੰਦੀ 'ਚ ਕੁਛ ਕਹਾਣੀਆਂ ਲਿਖੀਆਂ ਨੇ, ਉਹਨਾਂ ਦਾ ਕਿਸੇ ਨੇ ਐਨਾਲਾਈਜ਼ ਕੀਤੀਆਂ ਨੇ, ਮੈਂ ਇਮਤਿਆਜ਼ ਨੂੰ ਤਾਂ ਭੇਜੀਆਂ ਵੀ ਸੀ, ਅਤੇ ਉਹਨਾਂ ਨੇ ਤੁਹਾਨੂੰ ਜਮੀ ਸਿਰੇ ਲਾ ਰੱਖਿਆ ਵੀ ਪਤਾ ਨਹੀਂ ਕਿੱਡੇ ਕੁ ਫਿਲਾਸਫਰ ਨੇ ਇਹ, ਹੈ ਨਾ। ਇਹ ਤਾਂ ਫਿਰ ਜਦੋਂ ਕਿਸੇ ਦਾ ਨਾਂ ਹੋ ਜਾਂਦਾ ਨਾ, ਫਿਰ ਲੋਕ ਜਿਵੇਂ 17 ਦੇ ਵਿਚਕਾਰੋਂ ਮਤਲਬ ਕੱਢਣ ਲੱਗ ਜਾਂਦੇ ਨੇ। ਜਿੰਨਾ ਚਿਰ ਨਾਂ ਨਹੀਂ ਹੁੰਦਾ ਉਨਾ ਚਿਰ ਭਾਈ ਫਿਰ ਬੜੇ ਬੜੇ ਰੋਏ ਰਹਿੰਦੇ ਨੇ, ਅਲੀ ਹੈਦਰ ਵਾਂਗੂ, ਹੈ ਨਾ। ਕਿੰਨਾ 100 ਸਾਲ ਤੋਂ ਵੱਧ ਉਹਦੀਆਂ ਇੱਕ ਘੜੇ 'ਚ ਹੀ ਪਈਆਂ ਰਹੀਆਂ ਰਚਨਾਵਾਂ। ਅਤੇ ਆਪਣਾ ਉਦੋਂ ਬਾਅਦ ਜਦੋਂ ਉਹ ਆਇਆ ਹੁਣ ਕਿੰਨਾ ਮਸ਼ਹੂਰ ਹੈ ਆਪਣੇ, ਕਿੰਨੀ ਅਸੀਂ ਉਹਦੀ ਰਿਸਪੈਕਟ ਕਰਦੇ ਹਾਂ।
1: ਦਰਅਸਲ ਮੈਂ ਇੱਕ ਤੁਹਾਡੀ ਇੰਟਰਵਿਊ ਸੁਣ ਰਿਹਾ ਸੀ, ਚਲੋ ਥੋੜ੍ਹੀ ਜਿਹੀ ਇਹਦੇ ਨਾਲ ਹੀ ਆਪਾਂ ਗੱਲ ਕਰੀਏ। ਤੁਸੀਂ ਉਹਦੇ 'ਚ ਇੰਟਰਵਿਊ 'ਚ ਕਿਹਾ ਕਿ ਜਿਹੜੀ ਕਵਿਤਾ ਹੈ, ਕਵਿਤਾ ਹੀ ਸਾਡਾ ਇਸ ਵੇਲੇ ਭਲਾ ਕਰ ਸਕਦੀ ਹੈ।
2: ਹਾਂ,
1: ਇਹ ਇਹਦਾ ਕੀ ਅਰਥ?
2: ਹਾਂ, ਇਹਦਾ ਇਹ ਹੈ ਵੀ ਕਵਿਤਾ ਹੈ ਨਾ ਜਿਹੜੀ, ਉਹ ਦਿਲ ਅਤੇ ਦਿਮਾਗ ਦੋਵਾਂ 'ਤੇ ਅਸਰ ਕਰਦੀ ਹੈ। ਅੱਛਾ, ਉਹ ਜਦੋਂ ਤੁਹਾਡੇ ਚੀਜ਼ ਵਧੀਆ ਕੋਈ ਮਨ ਤੁਹਾਡੇ ਮਨ 'ਚ ਵੱਸ ਰਹਿੰਦੀ ਆ, ਤੁਹਾਡੇ ਉਹ ਯਾਦ ਹੋ ਜਾਂਦੀ ਹੈ ਚੀਜ਼, ਠੀਕ ਹੈ ਨਾ, ਤਾਂ ਫਿਰ ਉਹ ਵਿਚਾਰ ਹੈ ਜਿਹੜਾ ਤੁਹਾਡੇ 'ਚ ਆ ਗਿਆ। ਜੇ ਵਧੀਆ ਵਿਚਾਰ ਆ ਗਿਆ ਤਾਂ ਉਸੇ ਨਾਲ, ਅਸਲ 'ਚ ਤਾਂ ਭਲਾ ਤਾਂ ਵਿਚਾਰਾਂ ਨਾਲ ਹੋਣਾ ਨਾ, ਤੁਹਾਡੇ ਕੋਲ ਵਧੀਆ ਵਿਚਾਰ ਨੇ, ਤੁਸੀਂ ਉਸ 'ਤੇ ਕੰਮ ਕਰਦੇ ਹੋ। ਸਾਡੀ ਸਮੱਸਿਆ ਇਹ ਹੈ, ਕਈ ਵਾਰੀ ਵਿਚਾਰ ਤਾਂ ਅਸੀਂ ਉਧਾਰੇ ਲੈ ਲੈਂਦੇ ਹਾਂ ਅਤੇ ਪਰ ਗੱਲ ਉਹਨਾਂ 'ਤੇ ਕੰਮ ਨਹੀਂ ਕਰਦੇ।
1: ਅੱਛਾ ਸਾਹਿਬ, ਹੁਣ ਤੁਹਾਡੀਆਂ ਅਗਲੀਆਂ ਕੀ ਯੋਜਨਾਵਾਂ ਕੀ ਨੇ, ਕੀ ਤੁਸੀਂ ਅੱਗੇ

0: ਤਿਆਰ ਕਰ ਰਹੇ ਹੋ ਤੁਸੀਂ ਨਾਲ ਆਪਦੇ ਕਿ ਕੰਮ?
1: ਟੀਮ ਤਾਂ ਮੈਨੂੰ ਤਾਂ ਤੁਹਾਨੂੰ ਦੱਸਦਾ, ਟੀਮ ਦਾ ਇਹ ਹੈ ਚੱਕਰ, ਟੀਮ ਇੱਕ ਇੰਜੀਨੀਅਰ ਆ, ਅੱਜ ਆਮ ਇੰਜੀਨੀਅਰ 50,000 ਰੁਪਇਆ ਲੈ ਰਿਹਾ ਨਾ, ਤੁਸੀਂ ਨਹੀਂ ਅਫੋਰਡ ਕਰ ਸਕਦੇ 10,000, ਤੁਸੀਂ ਟੀਮ ਰੱਖੋਗੇ ਕਿੱਥੋਂ? ਅੱਛਾ ਦਾਨ ਤੁਸੀਂ ਲੈਂਦੇ ਨਹੀਂ, ਫਿਰ ਸਮੱਸਿਆ ਆ ਗਈ। ਸੰਸਥਾ ਕੋਈ ਮਦਦ ਕਰਦੀ ਨਹੀਂ, ਕਿਉਂਕਿ ਸੰਸਥਾਵਾਂ ਨੂੰ ਤਾਂ ਇਹ ਹੈ ਵੀ ਜੇ ਅਸੀਂ ਇਹਨਾਂ ਦੀ ਮੰਨ ਲਓ 1,00,000 ਰੁਪਈਏ ਦੀ ਮਦਦ ਕਰੀਏ ਨਾ, ਇਹ ਸਾਡੀ 10 ਲੱਖ ਦੀ ਉਪਮਾ ਕਰਨ, ਉਹ ਤੁਸੀਂ ਕਰ ਨਹੀਂ ਸਕਦੇ। ਇਸ ਕਰਕੇ ਇਹ ਤਾਂ ਨੰਗੀ ਤੇ ਜਿਵੇਂ ਕਹਿੰਦੇ ਨੇ ਨੰਗੀ ਤਲਵਾਰ ਨਾਲ ਨੰਗੀ ਦੇਹ ਲੜਨ ਵਾਲੀ ਗੱਲ ਹੈ, ਪਰ ਖੁਸ਼ੀ ਹੈ ਇਹਦੇ 'ਚ, ਖੁਸ਼ੀ ਹੈ। ਦੇਖੋ ਕੁਛ ਨਹੀਂ ਸੀ, ਅਸੀਂ ਲੋਕ ਤੁਹਾਨੂੰ ਜਾਣਨ ਲੱਗ ਗਏ, ਤੁਸੀਂ ਬੁਲਾਇਆ, ਮੈਂ ਬੜਾ ਖੁਸ਼ ਹਾਂ ਵੀ ਆਕਾਸ਼ਬਾਣੀ 'ਤੇ 54 ਸਾਲ ਬਾਅਦ, 1972 'ਚ, ਇੱਦੂ ਪਹਿਲਾਂ ਮੈਂ ਜਲੰਧਰ ਆਕਾਸ਼ਬਾਣੀ 'ਤੇ ਗਿਆ ਸੀ ਕਹਾਣੀ ਪੜ੍ਹਨ ਵਾਸਤੇ, ਤੁਸੀਂ ਬੁਲਾਇਆ, ਤੁਹਾਡਾ ਬਹੁਤ ਇਸ ਬਾਰੇ ਵੀ ਧੰਨਵਾਦ ਹੈ ਮੇਰੇ ਵੱਲੋਂ, ਅਤੇ ਬਾਕੀ ਤੁਹਾਡੇ ਸਰੋਤੇ ਉਹਨਾਂ ਨੂੰ ਵਿਚਾਰ ਚੰਗੇ ਲੱਗੇ ਭਾਈ, ਉਹ ਤੁਹਾਨੂੰ ਦੱਸਣਗੇ ਵੀ ਜਿਵੇਂ ਵੀ ਲੱਗੇ। ਹਾਂ ਹੋ ਸਕਦਾ ਕੋਈ ਸਰੋਤਿਆਂ 'ਚੋਂ ਹੀ ਨਿਕਲਿਆ ਹੋਵੇ, ਜਿਹਦੇ ਮਨ 'ਚ ਇਹ ਹੋ ਜਾਵੇ ਵੀ ਮੈਂ ਸਾਹਿਤ 'ਤੇ ਕੰਮ ਕਰਨਾ, ਕੋਈ ਵੀ ਹੈ, ਬਾਕੀ ਕੋਈ ਕੰਮ ਕਰਕੇ ਸਾਨੂੰ ਭੇਜਦਾ, ਅਸੀਂ ਉਹਦੇ ਨਾਂ 'ਤੇ ਚੜ੍ਹਾਉਂਦੇ ਹਾਂ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੁਲਦਸਤਾ ਤਹਿਤ ਪੰਜਾਬੀ ਸਾਹਿਤ ਨੂੰ ਵੈਬਸਾਈਟ ਰਾਹੀਂ ਪਾਠਕਾਂ ਤੱਕ ਪਹੁੰਚਾਉਣ ਵਾਲੇ ਬੁੱਧੀਜੀਵੀ ਕਰਮਜੀਤ ਗਟਵਾਲਾ ਨਾਲ ਇੱਕ ਖਾਸ ਮੁਲਾਕਾਤ 'ਤੇ ਮੁਲਾਕਾਤ ਕੀਤੀ ਸੀ ਸੰਤੋਖ ਸੁਖੀ ਉਹਨਾਂ ਨੇ। FM 100.2 MHz 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਮਾਚਾਰ ਸੰਧਿਆ ਤਹਿਤ ਹਿੰਦੀ ਸਮਾਚਾਰ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ, ਉਸ ਤੋਂ ਬਾਅਦ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਰਿਲੇਅ ਕੀਤੇ ਜਾਣਗੇ ਸਾਡੇ ਮੁੰਬਈ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।
3: ਸੰਧਿਆ ਕੇ ਸਾਥ ਮੈਂ ਵਿਸ਼ਾਲ ਸ਼ਰਮਾ। ਮੁੱਖ ਸਮਾਚਾਰ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਮਜ਼ਬੂਤ ਸਮੁੰਦਰੀ ਖਮਤਾਓਂ ਕੋ ਦੇਸ਼ ਕੇ ਆਰਥਿਕ ਔਰ ਸਾਮਰਿਕ ਪ੍ਰਭਾਵ ਕੇ ਲੀਏ ਨਿਰਣਾਇਕ ਬਤਾਇਆ। ਕੋਲਕਾਤਾ ਮੇਂ ਸਵਦੇਸ਼ ਨਿਰਮਿਤ 3 ਨੌਸੈਨਿਕ ਯੁੱਧਪੋਤ ਰਾਸ਼ਟਰ ਕੋ ਸਮਰਪਿਤ ਕੀਏ। ਸਨਾਤਕ ਚਿਕਿਤਸਾ ਪਾਠਕ੍ਰਮੋਂ ਮੇਂ ਪ੍ਰਵੇਸ਼ ਕੇ ਲੀਏ ਨੀਟ UG ਪੁਨਰਪਰੀਕਸ਼ਾ ਕੜੀ ਸੁਰਕਸ਼ਾ ਵਿਵਸਥਾ ਕੇ ਬੀਚ ਸੰਪੰਨ। ਤਮਿਲਨਾਡੂ ਕੇ ਪੇਰੀਆ ਪਲਾਯਮ ਮੇਂ ਸੀ ਫੂਡ ਨਿਰਯਾਤ ਕੰਪਨੀ ਮੇਂ ਅਮੋਨੀਆ ਗੈਸ ਰਿਸਾਵ ਸੇ 7 ਲੋਗੋਂ ਕੀ ਮੌਤ, 70 ਸੇ ਅਧਿਕ ਲੋਕ ਪ੍ਰਭਾਵਿਤ। ਪਸ਼ਚਿਮ ਏਸ਼ੀਆ ਸੰਘਰਸ਼ ਸਮਾਪਤ ਕਰਨੇ ਔਰ ਅੰਤਰਿਮ ਸਮਝੌਤੇ ਕੋ ਸੁਦ੍ਰਿੜ ਕਰਨੇ ਕੇ ਲੀਏ ਅਮਰੀਕਾ ਔਰ ਈਰਾਨ ਕੇ ਬੀਚ ਸਵਿਟਜ਼ਰਲੈਂਡ ਮੇਂ ਵਾਰਤਾ ਜਾਰੀ। ਮੌਸਮ ਵਿਭਾਗ ਨੇ ਅਰੁਣਾਚਲ ਪ੍ਰਦੇਸ਼, ਅਸਮ, ਸਿੱਕਿਮ ਔਰ ਪਸ਼ਚਿਮ ਬੰਗਾਲ ਕੇ ਤਰਾਈ ਵਾਲੇ ਖੇਤਰੋਂ ਮੇਂ ਸ਼ਨੀਵਾਰ ਤੱਕ ਮੂਸਲਾਧਾਰ ਵਰਸ਼ਾ ਕਾ ਅਨੁਮਾਨ ਵਿਅਕਤ ਕੀਆ। ਭਾਰਤੀਯ ਮਹਿਲਾ ਹਾਕੀ ਟੀਮ ਨੇ ਮੇਜ਼ਬਾਨ ਨਿਊਜ਼ੀਲੈਂਡ ਕੋ 2-0 ਸੇ ਹਰਾ ਕਰ FIH ਨੇਸ਼ਨਸ ਕੱਪ ਖਿਤਾਬ ਜੀਤਾ ਔਰ ਭਾਰਤ ਏ ਨੇ ਮੇਜ਼ਬਾਨ ਸ਼੍ਰੀਲੰਕਾ ਏ ਕੋ 66 ਰਨ ਸੇ ਹਰਾ ਕਰ ਤ੍ਰਿਕੋਣੀਯ ਰਾਸ਼ਟਰ ਏ ਸ਼ੰਖਲਾ ਆਪਣੇ ਨਾਮ ਕੀ। ਔਰ ਅਬ ਸਮਾਚਾਰ ਵਿਸਤਾਰ ਸੇ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਆਜ ਕੇ ਦੌਰ ਮੇਂ ਕਿਸੀ ਵੀ ਦੇਸ਼ ਕੀ ਆਰਥਿਕ ਔਰ ਸਾਮਰਿਕ ਸ਼ਕਤੀ ਉਸਕੇ ਸਮੁੰਦਰੀ ਸਾਮਰਥ੍ਯ ਪਰ ਕਾਫੀ ਹੱਦ ਤੱਕ ਨਿਰਭਰ ਕਰਤੀ ਹੈ। ਇਸ ਲਈ ਭਾਰਤ ਆਪਣੀ ਸਮੁੰਦਰੀ ਖਮਤਾਓਂ ਕੋ ਲਗਾਤਾਰ ਮਜ਼ਬੂਤ ਕਰ ਰਹਾ ਹੈ। ਪਸ਼ਚਿਮ ਬੰਗਾਲ ਕੀ ਰਾਜਧਾਨੀ ਕੋਲਕਾਤਾ ਮੇਂ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਪਰ ਆਜ ਸਵਦੇਸ਼ ਨਿਰਮਿਤ 3 ਯੁੱਧਪੋਤੋਂ ਕੋ ਭਾਰਤੀ ਨੌਸੇਨਾ ਮੇਂ ਸ਼ਾਮਿਲ ਕਰਨੇ ਕੇ ਬਾਅਦ ਪ੍ਰਧਾਨ ਮੰਤਰੀ ਨੇ ਇਹ ਬਾਤ ਕਹੀ। ਇਨਮੇਂ ਅਤਿਆਧੁਨਿਕ ਸਟੀਲਥ ਫ੍ਰਿਗੇਟ, INS ਦੁਨਾਗਿਰੀ, ਸੰਸ਼ੋਧਕ ਔਰ ਅਗ੍ਰੇ ਸ਼ਾਮਿਲ ਹੈ।
4: ਭਾਰਤ ਆਜ ਆਪਣੇ ਪੂਰੇ ਮੈਰੀਟਾਈਮ ਇਕੋਸਿਸਟਮ ਕੋ ਸਸ਼ਕਤ ਬਣਾ ਰਹਾ ਹੈ। ਇਸ ਲਈ ਆਜ ਭਾਰਤ ਆਪਣੇ ਬੰਦਰਗਾਹੋਂ ਕਾ ਆਧੁਨਿਕਰਣ ਕਰ ਰਹਾ ਹੈ, ਨਈ ਕਸ਼ਮਤਾ ਤਿਆਰ ਕਰ ਰਹਾ ਹੈ, ਨਈ ਕਨੈਕਟਿਵਿਟੀ ਬਣਾ ਰਹਾ ਹੈ, ਨਦੀ ਜਲ ਮਾਰਗੋ ਕਾ ਵਿਸਤਾਰ ਕਰ ਰਹਾ ਹੈ, ਮਲਟੀ ਮਾਡਲ ਲੋਜਿਸਟਿਕ ਨੈਟਵਰਕ ਵਿਕਸਿਤ ਕਰ ਰਹਾ ਹੈ, ਸਾਗਰ ਮਾਲਾ ਜੈਸੇ ਅਭਿਆਨ ਇਸੀ ਵਿਆਪਕ ਸੋਚ ਕਾ ਹਿੱਸਾ ਹੈ।
3: रक्षा क्षेत्र में आत्मनिर्भरता का उल्लेख करते हुए प्रधानमंत्री ने कहा कि वर्ष 2014 में भारत दुनिया के सबसे बड़े रक्षा आयातकों में शामिल था, लेकिन सरकार के प्रयासों और नीतिगत सुधारों के कारण रक्षा उत्पादन में उल्लेखनीय वृद्धि हुई है।
4: INS विक्रांत से लेकर आज तक की यात्रा केवल नए युद्धपोतों की यात्रा नहीं है, यह भारत की बढ़ती आत्मनिर्भरता की यात्रा भी है। इनका निर्माण भारत में हुआ है, इनकी डिजाइन भारत में तैयार हुई है,

0: ਹੁਣੇ ਤੱਕ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਪ੍ਰਸਾਰਣ ਸੇਵਾ ਦੇ ਪ੍ਰੋਗਰਾਮ ਸਾਡੇ ਮੁੰਬਈ ਕੇਂਦਰ ਤੋਂ FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਤੁਸੀਂ ਸਾਨੂੰ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਵੀ ਸੁਣ ਰਹੇ ਹੋ। ਸਮਾਂ ਮਿਲਾ ਲਓ, ਇਸ ਵੇਲੇ ਰਾਤ ਦੇ 10 ਵੱਜ ਚੁੱਕੇ ਨੇ। ਆਓ ਸਾਂਝੀਆਂ ਕਰਦੇ ਹਾਂ ਸੁਰਖੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕੋਲਕਾਤਾ ਵਿੱਚ ਸਵਦੇਸ਼ੀ ਤੌਰ 'ਤੇ ਬਣੇ ਸਮੁੰਦਰੀ ਫੌਜ ਦੇ 3 ਜਹਾਜ਼ ਰਾਸ਼ਟਰ ਨੂੰ ਸਮਰਪਿਤ ਕੀਤੇ। ਨੀਟ UG 2026 ਦੀ ਮੁੜ ਪ੍ਰੀਖਿਆ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਕਰਵਾਈ ਗਈ। ਤਾਮਿਲਨਾਡੂ ਦੇ ਪੇਰੀਪਲਿਅਮ ਵਿੱਚ ਇੱਕ ਸਮੁੰਦਰੀ ਭੋਜਨ ਬਰਾਮਦ ਕੰਪਨੀ ਵਿੱਚ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ 7 ਲੋਕਾਂ ਦੀ ਮੌਤ ਹੋ ਗਈ ਹੈ। ਪੰਜਾਬ ਸਮੇਤ ਦੁਨੀਆ ਭਰ ਵਿੱਚ ਅੱਜ 12ਵਾਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਾ ਦੇ ਦਰਸ਼ਨਾਂ ਲਈ 290 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਲਈ ਰਵਾਨਾ ਹੋ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2025-26 ਦੌਰਾਨ ਬਜ਼ੁਰਗਾਂ ਲਈ ਚਲਾਈਆਂ ਗਈਆਂ ਵੱਖ ਵੱਖ ਭਲਾਈ ਗਤੀਵਿਧੀਆਂ ਵਿੱਚ ਬਜ਼ੁਰਗਾਂ ਦੀ ਕੁੱਲ ਹਿੱਸੇਦਾਰੀ ਦਾ ਅੰਕੜਾ 1,11,000 ਤੋਂ ਵੱਧ ਰਿਕਾਰਡ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ 24 ਜੂਨ ਨੂੰ ਮੋਹਾਲੀ ਸਥਿਤ ਅਮਿਟੀ ਯੂਨੀਵਰਸਿਟੀ ਵਿਖੇ NRI ਮਿਲਣੀ 2026 ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਅੰਤਰਿਮ ਸਮਝੌਤੇ ਨੂੰ ਮਜ਼ਬੂਤ ਕਰਨ ਅਤੇ ਪੱਛਮੀ ਏਸ਼ੀਆ ਟਕਰਾਅ ਨੂੰ ਖਤਮ ਕਰਨ ਦੇ ਉਦੇਸ਼ ਨਾਲ ਅੱਜ ਸਵਿਟਜ਼ਰਲੈਂਡ ਦੇ ਬਰਗੇਨ ਸਟੋਕ ਵਿੱਚ ਗੱਲਬਾਤ ਸ਼ੁਰੂ ਹੋ ਗਈ ਹੈ। ਅਤੇ ਹਾਕੀ ਵਿੱਚ ਭਾਰਤ ਨੇ ਅੱਜ ਆਕਲੈਂਡ ਦੇ ਨਿਊਜ਼ੀਲੈਂਡ ਨੂੰ 2-0 ਨਾਲ ਹਰਾ ਕੇ ਆਪਣਾ ਦੂਜਾ FIH ਮਹਿਲਾ ਨੇਸ਼ਨ ਕੱਪ ਖਿਤਾਬ ਜਿੱਤ ਲਿਆ ਏ। ਇਹ ਸਨ ਸੁਰਖੀਆਂ। FM ਬੈਂਡ 100.2 ਮੈਗਾਹਰਟਸ ਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ। ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 'ਚ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾ ਰਹੇ ਕ੍ਰਿਕਟ ਮੈਚ ਦੀ ਲਾਈਵ ਕਮੈਂਟਰੀ ਤੁਸੀਂ ਸੁਣ ਸਕਦੇ ਹੋ FM ਬੈਂਡ 100.2 ਮੈਗਾਹਰਟਸ 'ਤੇ ਅਤੇ ਸਾਡੇ ਬਾਕੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਪੇਸ਼ ਕਰ ਰਹੇ ਹਾਂ ਪ੍ਰੋਗਰਾਮ ਪੰਜਾਬੀ ਤੜਕਾ, ਅਤੇ ਅੱਜ ਦਾ ਪ੍ਰੋਗਰਾਮ ਪੰਜਾਬੀ ਤੜਕਾ ਲੈ ਕੇ ਹਾਜ਼ਰ ਹੈ ਤੁਹਾਡਾ ਆਪਣਾ ਦੋਸਤ ਅਰਪਿੰਦਰ ਖਹਿਰਾ। ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਲ ਹੋ ਸਕਦੇ ਹੋ, ਸਾਨੂੰ ਖਤ ਪਾ ਕੇ ਜਾਂ ਵਟਸਐਪ 'ਤੇ ਸੁਨੇਹਾ ਭੇਜ ਕੇ। ਵਟਸਐਪ 'ਤੇ ਸੁਨੇਹਾ ਭੇਜਣ ਲਈ ਤੁਸੀਂ ਸਾਨੂੰ 9465026668 ਨੰਬਰ 'ਤੇ ਸੁਨੇਹਾ ਭੇਜ ਸਕਦੇ ਹੋ। ਨੰਬਰ ਇੱਕ ਵਾਰੀ ਫੇਰ ਸੁਣ ਲਵੋ, 9465026668। ਇਸ ਨੰਬਰ 'ਤੇ ਤੁਸੀਂ ਸਾਨੂੰ ਵਟਸਐਪ ਸੁਨੇਹਾ ਭੇਜੋ ਅਤੇ ਤੁਹਾਡੇ ਸੁਨੇਹੇ ਨੂੰ ਅਸੀਂ ਪ੍ਰੋਗਰਾਮ ਪੰਜਾਬੀ ਤੜਕਾ 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕਰਾਂਗੇ। ਅਤੇ ਖਤ ਸਾਨੂੰ ਪਾਏ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ, ਲਿਖਣ ਵਾਲੇ ਨੇ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਅਤੇ ਉਹਨਾਂ ਦਾ ਪੂਰਾ ਪਰਿਵਾਰ। ਛੱਤੀਸਗੜ੍ਹ ਰਿੰਗਣੀ ਤੋਂ ਖਤ ਪਾਇਆ ਸਾਨੂੰ ਦਿਨੇਸ਼ ਵਰਮਾ ਜੀ, ਕਰੁਣਾ ਵਰਮਾ, ਦਤਰੇਂਗੀ ਤੋਂ ਭਾਗਵਤ ਵਰਮਾ, ਲਵੇਈ ਤੋਂ ਗੁਲਾਬਦਾਸ ਮਾਨਕਪੁਰੀ, ਲੱਛਣਪੁਰ ਤੋਂ ਵਿਸ਼ਵਨਾਥ ਸਾਹੂ, ਪਿਪਰੀਆ ਤੋਂ ਦੁਰਗਾ ਰਾਮ ਸਾਹੂ ਨੇ। ਵੱਡੀਆਂ ਜਾਲਾਂ ਤੋਂ ਖਤ ਪਾਉਣ ਵਾਲੇ ਨੇ ਦਰਸ਼ਨ ਸਿੰਘ ਸੈਣੀ, ਭੁਪਿੰਦਰ ਕੌਰ ਸੈਣੀ ਅਤੇ ਉਹਨਾਂ ਦਾ ਪੂਰਾ ਸੈਣੀ ਪਰਿਵਾਰ। ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਰਾਜਸਥਾਨ ਤੋਂ ਖਤ ਪਾਇਆ ਸਾਨੂੰ। ਖਤ ਪਾਉਣ ਵਾਲੇ ਨੇ ਜਗਮੇਲ ਸਿੰਘ ਡਾਗਲਾ, ਹੈਪੀ ਡਾਗਲਾ, ਜੇ ਐੱਸ ਨਾਇਕ ਅਤੇ ਸ਼ੋਭਾ ਨਾਇਕ ਅਤੇ ਉਹਨਾਂ ਦਾ ਪੂਰਾ ਡਾਗਲਾ ਪਰਿਵਾਰ। ਛੱਤੀਸਗੜ੍ਹ ਭਾਟਾਪਾਰਾ ਦਤਰੇਂਗੀ ਤੋਂ ਹੀ ਖਤ ਪਾਇਆ ਹੈ। ਦੁਆਰਕਾ ਪ੍ਰਸ਼ਾਦ ਵਰਮਾ, ਕਿਸ਼ੋਰ ਕੁਮਾਰ, ਦੀਪਕ ਕੁਮਾਰ ਅਤੇ ਰਵਿੰਦਰ ਕੁਮਾਰ ਵਰਮਾ ਹੋਣਾ ਨੇ। ਪਿੰਡ ਸਿਉਣਾ ਜ਼ਿਲ੍ਹਾ ਪਟਿਆਲਾ ਤੋਂ ਖਤ ਪਾਉਣ ਵਾਲੇ ਨੇ ਪਾਲ ਕੌਰ, ਮਨਵੀਰ ਕੌਰ, ਮਨਜੀਤ ਕੌਰ, ਅਰਸ਼, ਦੀਪ ਕੌਰ ਅਤੇ ਇਹਨਾਂ ਦਾ ਪੂਰਾ ਪਰਿਵਾਰ। ਸਾਂਦਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ ਹੋਣਾ ਦੇ ਖਤ ਸਾਨੂੰ ਪਹੁੰਚੇ ਨੇ। ਇਸੇ ਤਰੀਕਾ ਹਰਿਆਣੇ ਤੋਂ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਤੋਂ ਲਿਖਣ ਵਾਲੇ ਨੇ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ। ਚੰਡੀਗੜ੍ਹ ਤੋਂ ਵਟਸਐਪ 'ਤੇ ਸੁਨੇਹਾ ਭੇਜਣ ਵਾਲੇ ਨੇ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੈਫਾਲੀ, ਸ਼ੈਫੀ ਅਤੇ ਮਾਸਟਰ ਡੈਵਿਸ। ਸੰਦੀਪ ਪੱਕੜ, ਜੋਤੀ ਮੱਕੜ, ਮੰਨਤ ਮੱਕੜ, ਭਰਤ ਮੱਕੜ, ਕਮਲ ਸਾਨੀ ਅਤੇ ਪੂਰਾ ਉਹਨਾਂ ਦਾ ਸਾਨੀ ਪਰਿਵਾਰ। ਗੁਰਾਇਆ ਚੌਂਕ ਜਲੰਧਰ ਤੋਂ ਖਤ ਸਾਨੂੰ ਭੇਜ ਰਹੇ ਨੇ। ਸਾਂਗਲੀ ਜ਼ਿਲ੍ਹਾ ਜੱਟ ਸ਼ਹਿਰ ਤੋਂ ਲਿਖਣ ਵਾਲੇ ਨੇ ਅਲਤਾਫ, ਕਿਰਤ, ਰਿਹਾਨ ਅਤੇ ਸ਼ੇਖ। ਹਰਦੋਈ ਰੋਡ ਲਖਨਊ ਤੋਂ ਸੁਨੇਹਾ ਭੇਜਣ ਵਾਲੇ ਨੇ ਮਾਸਟਰ ਪਰਵੇਜ਼, ਬੇਗਮ ਨਾਜ਼, ਨਵਾਇਜ ਸ਼ੇਖ, ਦਾਨਿਸ਼ ਸ਼ੇਖ, ਅਮਨ ਅਫਰੀਦੀ, ਰਾਧਾ ਨਾਮਦੇਵ ਅਤੇ ਉਹਨਾਂ ਦਾ ਪੂਰਾ ਪਰਿਵਾਰ। ਲੋਕੋ ਕਲੋਨੀ ਲੋਹਾਰਾ ਹਰਿਆਣਾ ਤੋਂ ਬਿੱਲੂ ਸਿੰਘ ਚੰਡੋਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ ਚੰਡੋਲੀਆ, ਬਰਖਾ, ਜੋਗਿੰਦਰ ਕੁਮਾਰ, ਨਰਿੰਦਰ ਕੁਮਾਰ ਅਤੇ ਉਹਨਾਂ ਦਾ ਪੂਰਾ ਪਰਿਵਾਰ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜਸਵੀਰ ਸਿੰਘ, ਡਾਕਟਰ ਅਮਨਦੀਪ। ਅਤੇ ਕਾਲਕਾ ਤੋਂ ਲਿਖਣ ਵਾਲੇ ਨੇ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ ਅਤੇ ਬਿੱਟਾ ਬਜਾਜ। ਆਓ ਇਹਨਾਂ ਸਾਰੇ ਦੋਸਤਾਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ।
1: ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਨੁਸਰਤ ਫਤਿਹ ਅਲੀ ਖਾਨ ਅਤੇ ਸਾਥੀਆਂ ਨੂੰ।

ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਖਤ ਸਾਨੂੰ ਪਾਇਆ ਹੈ ਸੁਖਵਿੰਦਰ ਸਿੰਘ, ਰੁਪਿੰਦਰ ਸਿੰਘ, ਭੋਲਾ ਸਿੰਘ, ਅਮਰਜੀਤ ਸਿੰਘ, ਦਰਸ਼ਨ ਸਿੰਘ, ਸੁਰਿੰਦਰ ਸੰਧੂ, ਨੀਰਜ ਜਸ਼ਨ ਨੇ, ਪਿੰਡ ਬਨਵਾੜੀ ਰਾਜਪੁਰਾ ਟਾਊਨ ਤੋਂ। ਲੀਕਾਂ ਡੱਬ ਵਾਲੀ ਤੋਂ ਲਿਖਣ ਵਾਲੇ ਨੇ ਰੂਪ ਸਿੰਘ ਲਖੋਤਰਾ, ਕਰਮਜੀਤ ਲਖੋਤਰਾ, ਸਰਬਜੀਤ ਲਖੋਤਰਾ, ਰਾਣੀ ਸੋਨੂ ਅਤੇ ਰਜਨੀ। ਅਗਲਾ ਖਤ ਸਾਨੂੰ ਆਇਆ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ ਤੋਂ। ਲਿਖਣ ਵਾਲੇ ਨੇ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਗੁਰਸ਼ਬਦ। ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਖਤ ਪਾਇਆ ਸਾਨੂੰ ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰਾਜ ਯਹਾਂ ਅਤੇ ਇਹਨਾਂ ਦੇ ਪੂਰੇ ਪਰਿਵਾਰ ਨੇ। ਗਾਂਧੀ ਚੌਂਕ ਰੋਪੜ ਤੋਂ ਲਿਖਣ ਵਾਲੇ ਨੇ ਹਰਦੇਵ ਮੀਕਾ, ਬਲਵਿੰਦਰ ਵਿਰਕ, ਜੈਤੇਗ ਵਿਰਕ ਅਤੇ ਮੀਕਾ ਵਿਰਕ। ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਅਤੇ ਮੁਨੀਸ਼ ਬਜਾਜ। ਪਿੰਡ ਬਾਲਦ ਖੁਰਦ ਨੇੜੇ ਭਵਾਨੀਗੜ੍ਹ, ਜ਼ਿਲ੍ਹਾ ਸੰਗਰੂਰ ਤੋਂ ਲਿਖਣ ਵਾਲੇ ਨੇ ਅਸ਼ਵਨੀ ਗਰਗ, ਵਿਨੋਦ ਗਰਗ, ਪ੍ਰਿਅੰਕਾ ਗਰਗ ਅਤੇ ਉਹਨਾਂ ਦਾ ਪੂਰਾ ਗਰਗ ਪਰਿਵਾਰ। ਵਟਸਐਪ 'ਤੇ ਸੁਨੇਹਾ ਸਾਨੂੰ ਭੇਜਿਆ ਹੈ ਬੱਸ ਸਟੈਂਡ ਜਲਾਲ ਦੀ ਵਾਰਡ, ਜ਼ਿਲ੍ਹਾ ਲੁਧਿਆਣਾ ਤੋਂ ਮਨਦੀਪ ਸਿੰਘ ਦੀਪਾ ਹੋਣਾ ਨੇ। ਜ਼ਿਲ੍ਹਾ ਕਿਸ਼ਨਗੰਜ ਬਿਹਾਰ ਤੋਂ ਰਵਿੰਦਰ ਮੋਹਨ ਦਾਸ, ਆਸ਼ਾ ਦੇਵੀ, ਰਾਘਵ ਕੁਮਾਰ, ਭਾਨੂਪ੍ਰੀਆ, ਦੇਵਾ ਸ਼੍ਰੀ ਹੁਣਾ ਨੇ। ਝਾਰਖੰਡ ਤੋਂ ਲਿਖਣ ਵਾਲੇ ਨੇ ਐਸ ਐਮ ਜਾਵੇਦ ਅਤੇ ਉਹਨਾਂ ਦਾ ਪੂਰਾ ਪਰਿਵਾਰ। ਝੱਜਰ ਹਰਿਆਣਾ ਤੋਂ ਵਟਸਐਪ 'ਤੇ ਸੁਨੇਹਾ ਭੇਜਿਆ ਬਿੱਟੂ ਪਾਟੀਆ, ਰੀਟਾ ਪਾਟੀਆ, ਰਜਤ ਪਾਟੀਆ ਅਤੇ ਮਿਅੰਕ ਪਾਟੀਆ ਹੋਣਾ ਨੇ। ਜ਼ਿਲ੍ਹਾ ਬਿਜਨੌਰ ਤੋਂ ਲਿਖਣ ਵਾਲੇ ਨੇ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ, ਬਿੱਟੂ, ਹਿਨਾ ਕੌਸਰ ਅਤੇ ਸਾਜਦਾ ਰਾਣੀ। ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਵਟਸਐਪ 'ਤੇ ਸੁਨੇਹਾ ਭੇਜਿਆ ਸਾਨੂੰ ਸੁਰਿੰਦਰ ਸੰਧੂ, ਅਨੀਤਾ, ਰੋਹਿਤ, ਰਿਤਿਸ਼, ਸ਼ਿਖਾ ਅਤੇ ਪੂਰਾ ਸੰਧੂ ਪਰਿਵਾਰ। ਸਬਜ਼ੀ ਮੰਡੀ ਬੁਲਢਾਣਾ ਤੋਂ ਲਿਖਣ ਵਾਲੇ ਨੇ ਸਬੀਰ ਹੁਸੈਨ, ਸਹਿਜਾਦ ਹੁਸੈਨ, ਮੰਜੂ ਬਾਬਾ ਅਤੇ ਹੁਸੈਨ ਸਾਹਿਬ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ, ਪ੍ਰੀਆ ਦਿਸ਼ਾਨੀ ਅਤੇ ਨਿਮਿਤ ਆਹੂਜਾ। ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਗੁਰਦਾਸ ਮਾਨ ਅਤੇ ਸਾਥੀਆਂ ਨੂੰ।

ਗੁਰਦਾਸ ਮਾਨ ਦੇ ਗਾਏ ਹੋਏ ਇਸੇ ਗੀਤ ਦੀ ਫਰਮਾਇਸ਼ ਕੀਤੀ ਸੀ। ਬਿਹਾਰੀ ਕਲੋਨੀ ਸ਼ਹਾਦਰਾ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜ਼ਾ ਅਤੇ ਪੰਚਕੁਲਾ ਤੋਂ ਰਾਹੁਲ ਖੁਰਾਣਾ, ਰਚਿਤਾ ਖੁਰਾਣਾ ਅਤੇ ਰਿਧਾਨ ਖੁਰਾਣਾ ਹੋਣਾ ਨੇ। ਸੋ ਇਹਨਾਂ ਦੀ ਫਰਮਾਇਸ਼ ਵੀ ਅਸੀਂ ਗੁਰਦਾਸ ਮਾਨ ਦੇ ਇਸ ਗੀਤ ਦੇ ਨਾਲ ਹੀ ਪੂਰੀ ਕਰ ਰਹੇ ਹਾਂ। ਖਤ ਸਾਨੂੰ ਪਾਇਆ ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਲਿਖਣ ਵਾਲੇ ਨੇ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਅਤੇ ਗੀਤਾ ਹੁਣੀ। ਮੁੱਲਾਪੁਰ ਮੰਡੀ ਤੋਂ ਲਿਖਣ ਵਾਲੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ, ਆਸ਼ੀਸ਼, ਬਿੱਟੂ ਜੈਨ ਅਤੇ ਦੀਪਕ ਜੈਨ। ਮੰਡੀ ਅਹਿਮਦਗੜ੍ਹ ਤੋਂ ਲਿਖਣ ਵਾਲੇ ਨੇ ਬਿੱਟੂ ਰਾਜਾ, ਨਰਿੰਦਰ ਸ਼ਰਮਾ, ਸਵਿਤਾ ਸ਼ਰਮਾ ਅਤੇ ਪੂਰਾ ਸ਼ਰਮਾ ਪਰਿਵਾਰ। ਸਰਹੰਦੀ ਬਾਜ਼ਾਰ ਪਟਿਆਲਾ ਤੋਂ ਲਿਖਣ ਵਾਲੇ ਨੇ ਤ੍ਰਿਪਤਾ, ਨੀਤੂ, ਜੋਤੀ, ਕਾਂਤਾ ਰਾਣੀ ਅਤੇ ਰਹੇਜਾ ਪਰਿਵਾਰ। ਪਿੰਡ ਤੇਜਾ ਮੋੜੀ ਅੰਬਾਲਾ ਤੋਂ ਖਤ ਪਾਇਆ ਸਾਨੂੰ ਲਾਜੋ ਦੇਵੀ, ਰਾਜਬਾਲਾ, ਗੁਰਮੇਲ ਕੌਰ, ਵਰਨੀਤ ਅਤੇ ਪਵਨੀਤ ਅਤੇ ਪੂਰਾ ਸੰਧੂ ਪਰਿਵਾਰ। ਸੋ ਇਹਨਾਂ ਸਾਰਿਆਂ ਦੀ ਫਰਮਾਇਸ਼ ਵੀ ਅਸੀਂ ਪੂਰੀ ਕਰਾਂਗੇ। ਅਤੇ ਵਟਸਐਪ 'ਤੇ ਸਾਨੂੰ ਸੁਨੇਹਾ ਭੇਜਣ ਵਾਲੇ ਨੇ ਕਿਸ਼ੋਰ ਨਗਰ ਅਮਰਾਵਤੀ ਤੋਂ ਹੀਰਾਮਨ, ਸ਼ਿਲਾ ਦੇਵੀ ਅਤੇ ਸਿਧਾਰਥ। ਮੰਡੀ ਡੱਬ ਵਾਲੀ ਹਰਿਆਣਾ ਤੋਂ ਲਿਖਣ ਵਾਲੇ ਨੇ ਆਸ਼ਾ ਵਾਲਮੀਕੀ, ਹੁਵੇਦ, ਜੀਆ, ਵਿਜੇ, ਵਿਜੇਤਾ, ਵਿਕ੍ਰਾਂਤ, ਸਪਨਾ, ਆਰਵ ਅਤੇ ਇਹਨਾਂ ਦਾ ਪੂਰਾ ਪਰਿਵਾਰ। ਗੰਗਾਨਗਰ ਪਦਮਪੁਰ ਜ਼ਿਲ੍ਹੇ ਤੋਂ ਲਿਖਣ ਵਾਲੇ ਨੇ ਮਿਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਰੋੜਾ ਅਤੇ ਭੂਮਿਕਾ ਅਰੋੜਾ। ਮਹਾਰਾਸ਼ਟਰ ਤੋਂ ਵਟਸਐਪ 'ਤੇ ਸੁਨੇਹਾ ਭੇਜਿਆ ਸਾਨੂੰ ਵਿਜੇ, ਸੁਰਲਕਰ ਨੇ, ਰਤਨਮਾਲਾ ਅਤੇ ਆਰਤੀ। ਛੱਤੀਸਗੜ੍ਹ ਤੋਂ ਪਿੰਡ ਬਨੇਠਾ, ਪਾਟਨ, ਜ਼ਿਲ੍ਹਾ ਦੁਰਗਾ ਲਿਖਣ ਵਾਲੇ ਨੇ ਬਲਕਰਨ ਵਰਮਾ, ਅੰਜਨੀ, ਜੋਤੀ ਵਰਮਾ, ਪ੍ਰਹਿਲਾਦ, ਰਜਿੰਦਰ ਵਰਮਾ, ਨਿਧੀ, ਨਿਖਲ ਵਰਮਾ ਹੋਣੀ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼, ਰਾਹੁਲ, ਪ੍ਰਿਅੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ, ਰਾਹੁਲ ਅਤੇ ਇਹਨਾਂ ਦਾ ਪੂਰਾ ਪਰਿਵਾਰ। ਪਿੰਡ ਮਰਾੜਕਲਾ, ਜ਼ਿਲ੍ਹਾ ਮੁਕਤਸਰ ਸਾਹਿਬ ਤੋਂ ਲਿਖਣ ਵਾਲੇ ਨੇ ਹਰਪ੍ਰੀਤ ਸਿੰਘ ਲਾਡੀ, ਹਰਜੀਤ ਸਿੰਘ ਸੋਨੂੰ, ਜਗਸੀਰ ਸਿੰਘ, ਗੁਰਸਹਿਜਵੀਰ ਸਿੰਘ, ਮਨਜੋਤ ਕੌਰ, ਮਨਪ੍ਰੀਤ ਕੌਰ, ਜਸਵੀਨ ਕੌਰ ਅਤੇ ਪੂਰਾ ਸੋਈ ਪਰਿਵਾਰ। ਪਿੰਡ ਗਾਲਵ ਖੁਰਦ, ਜ਼ਿਲ੍ਹਾ ਲੁਧਿਆਣਾ ਤੋਂ ਲਿਖਣ ਵਾਲੇ ਨੇ ਪਵਨਦੀਪ ਸਿੰਘ ਗਿੱਲ। ਮੁਕਤਸਰ ਤੋਂ ਵਟਸਐਪ 'ਤੇ ਸੁਨੇਹਾ ਭੇਜਿਆ ਗੌਰਵ ਕੁਮਾਰ ਅਤੇ ਉਹਨਾਂ ਦੇ ਪੂਰੇ ਪਰਿਵਾਰ ਨੇ। ਬੁਲੰਦਸ਼ਹਿਰ ਤੋਂ ਲਿਖਣ ਵਾਲੇ ਨੇ ਸੱਯਦ, ਸ਼ਹਿਨਾਜ਼ ਅਤੇ ਸ਼ਾਹਨਿਵਾਜ਼। ਸੋ ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਹਰਜੀਤ ਹਰਮਨ ਅਤੇ ਸਾਥੀਆਂ ਦਾ ਗਾਇਆ ਹੋਇਆ ਇਹ ਖੂਬਸੂਰਤ ਗੀਤ, ਜਿਸ ਨੂੰ ਅਤੁਲ ਸ਼ਰਮਾ ਦਾ ਸੰਗੀਤ ਦਿੱਤਾ ਹੈ ਅਤੇ ਪ੍ਰਗਟ ਦੇ ਬੋਲ ਨੇ।

ਪ੍ਰੋਗਰਾਮ ਚੱਲ ਰਿਹਾ ਜੀ ਪੰਜਾਬੀ ਤੜਕਾ, ਅਤੇ ਤੁਹਾਡੇ ਨਾਲ ਹੈ ਤੁਹਾਡਾ ਦੋਸਤ ਅਰਪਿੰਦਰ ਖਹਿਰਾ। ਖਤ ਸਾਨੂੰ ਪਾਇਆ ਪੱਪੂ ਰਾਜਾ ਖੁਸ਼ ਦਿਲ ਹੋਣਾ ਨੇ ਸਮਾਣਾ ਤੋਂ। ਉਹਨਾਂ ਦੇ ਨਾਲ ਨੇ ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਜਿੰਦਲ ਪਰਿਵਾਰ। ਕਨੇਰਾ ਮਹੱਲਾ ਪਟਿਆਲਾ ਤੋਂ ਖਤ ਪਾਉਣ ਵਾਲੇ ਨੇ ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ। ਮੈਸਗੇਟ ਨਾਭਾ ਤੋਂ ਖਤ ਪਾਇਆ ਸਾਨੂੰ ਜੋਤੀ ਰਾਣੀ, ਹਿਨੂ ਅਤੇ ਗੁਰਮੰਨਤ ਨੇ। ਵਟਸਐਪ 'ਤੇ ਸੁਨੇਹਾ ਸਾਨੂੰ ਭੇਜਿਆ ਹੈ ਬਾਗਪਤ ਉੱਤਰ ਪ੍ਰਦੇਸ਼ ਤੋਂ ਮਮਤਾ ਅਤੇ ਕੁਨਾਲ ਹੋਣਾ ਨੇ। ਜਨਕਪੁਰੀ ਸਹਾਰਨਪੁਰ ਤੋਂ ਜੈਨ ਡਿਕੈਸਟਰੋ, ਰੋਜੀ ਡਿਕੈਸਟਰੋ, ਪਰਲ ਅਤੇ ਵਿਲਿਸ ਡਿਕੈਸਟਰੋ। ਪਿੰਡ ਵੜੈਂਗ ਖੇੜਾ ਤੋਂ ਲਿਖਣ ਵਾਲੇ ਨੇ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ। ਉੱਤਮ ਨਗਰ ਦਿੱਲੀ ਤੋਂ ਸੁਨੇਹਾ ਭੇਜਣ ਵਾਲੇ ਸਾਨੂੰ ਕਮਲਾ ਰਾਣੀ, ਗੀਤਿਕਾ, ਭਾਨੂ ਅਤੇ ਬੋਧ ਰਾਜ ਖੇਰਵਾਲ। ਹਯਾਤ ਕਲੋਨੀ ਬਿਹਾਰ ਤੋਂ ਫੈਸਲ ਇਮਾਮ, ਮੁਹੰਮਦ ਅਫਜ਼ਲ, ਮੁਹੰਮਦ ਅਕਮਲ, ਨਫੀਜ਼ਾ ਪ੍ਰਵੀਨ। ਵਟਸਐਪ 'ਤੇ ਇੱਕ ਸਾਨੂੰ ਸੁਨੇਹਾ ਭੇਜਿਆ ਸਾਨੂੰ ਮਾਡਲ ਟਾਊਨ ਕਰਨਾਲ ਤੋਂ। ਲਿਖਣ ਵਾਲੇ ਨੇ ਸੁਧੀਰ, ਨੂਤਨ, ਕਿਰਨ, ਸ਼ਸ਼ੀ, ਬਾਲਾ, ਸੰਦੀਪ, ਜਗਮੋਹਨ ਪ੍ਰਜਾਪਤੀ, ਪ੍ਰਤਿਭਾ ਸ਼ਰਮਾ, ਇਸ਼ਪ੍ਰੀਤ ਸ਼ਰਮਾ, ਸੁਹਾਨੀ ਸ਼ਰਮਾ, ਪੰਕਜ ਸ਼ਰਮਾ, ਰੋਹਿਤ ਸ਼ਰਮਾ, ਮੀਨਾਕਸ਼ੀ ਤਿਵਾੜੀ, ਨਰਿੰਦਰ ਤਨੇਜਾ, ਆਸ਼ਾ ਗੁਗਲਾਨੀ ਅਤੇ ਵਿਪਾਸ਼ਾ ਸ਼ਰਮਾ ਹੋਣਾ ਨੇ। ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਲਿਖਣ ਵਾਲੇ ਨੇ ਸੁਨੀਲ ਪਾਠਕ, ਕਮਲ, ਦੀਪਿਕਾ ਮਲਹੋਤਰਾ, ਗਾਵਿਆ,

ਸੁੱਚਾ ਸਿੰਘ ਪਾਠਕ ਬਿਨੋਦਪੁਰੀ। ਸੋ ਆਓ ਇਹਨਾਂ ਸਾਰਿਆਂ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਜੇ ਸਟਾਰ 'ਤੇ ਸਾਥੀਆਂ ਨੂੰ।

ਇਸੇ ਗੀਤ ਦੇ ਨਾਲ ਹੀ ਅੱਜ ਦਾ ਪੰਜਾਬੀ ਤੜਕਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। ਦਿਓ ਆਗਿਆ ਆਪਣੇ ਦੋਸਤ ਅਰਪਿੰਦਰ ਖਹਿਰਾ ਨੂੰ ਅਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਪ੍ਰੋਗਰਾਮ ਦੇ ਵਿੱਚ ਵਟਸਐਪ 'ਤੇ ਸੁਨੇਹਾ ਭੇਜਣ ਦੀ ਕੋਸ਼ਿਸ਼ ਕੀਤੀ ਹੈ ਅਤੇ ਜਿਨ੍ਹਾਂ ਸੱਜਣਾਂ ਨੇ ਸਾਨੂੰ ਖਤ ਪਾਏ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰਾਨਾ। ਜੁੜਦੇ ਰਹੋ ਇਸੇ ਤਰ੍ਹਾਂ ਆਕਾਸ਼ਵਾਣੀ ਪਟਿਆਲਾ ਦੇ ਨਾਲ FM ਬੈਂਡ 100.2 ਮੈਗਾਹਰਟਸ ਅਤੇ ਲਾਈਵ ਸਟ੍ਰੀਮਿੰਗ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਅਸੀਂ ਆਪਣੇ ਸਰੋਤਿਆਂ ਨੂੰ ਦੱਸ ਦਈਏ ICC ਮਹਿਲਾ T20 ਕ੍ਰਿਕਟ ਵਿਸ਼ਵ ਕੱਪ 2026 'ਚ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਵਿਚਕਾਰ ਖੇਡੇ ਜਾ ਰਹੇ ਕ੍ਰਿਕਟ ਮੈਚ ਦੀ ਲਾਈਵ ਕਮੈਂਟਰੀ ਤੁਸੀਂ ਸੁਣ ਸਕਦੇ ਹੋ FM ਬੈਂਡ 100.2 ਮੈਗਾਹਰਟਸ 'ਤੇ ਅਤੇ ਸਾਡੇ ਬਾਕੀ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਨਿਊਜ਼ ਔਨ AIR ਐਪ 'ਤੇ, ਜਾਣੀ ਕਿ ਲਾਈਵ ਸਟ੍ਰੀਮ ਜ਼ਰੀਏ ਨਿਊਜ਼ ਔਨ AIR ਐਪ 'ਤੇ। ਇਹ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਸਮਾਂ ਇਸ ਵੇਲੇ ਰਾਤ ਦੇ 10:30 ਵੱਜ ਚੁੱਕੇ ਨੇ।

ਰਾਤੀ 10:30 ਵਜੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪ੍ਰੋਗਰਾਮ ਰਜਨੀ ਗੰਧਾ। ਅਤੇ ਅੱਜ ਦਾ ਰਜਨੀ ਗੰਧਾ ਪ੍ਰੋਗਰਾਮ ਲੈ ਕੇ ਹਾਜ਼ਰ ਹੈ ਤੁਹਾਡੇ ਲਈ ਤੁਹਾਡਾ ਆਪਣਾ ਅਰਪਿੰਦਰ ਖਹਿਰਾ। ਆਓ ਜੁੜੀਏ ਉਹਨਾਂ ਪੁਰਾਣੀਆਂ ਪੁਰਾਣੀਆਂ ਹਿੰਦੀ ਫਿਲਮਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਚੇਤਿਆਂ ਦੇ ਵਿੱਚ ਦਿਲ ਦੇ ਨੇੜੇ ਰੱਖਿਆ ਹੋਇਆ ਹੈ। ਦਿਲ ਵਾਲੇ ਦੁਲਹਨੀਆਂ ਲੈ ਜਾਏਂਗੇ, ਆਗਾਜ਼ ਕਰਦੇ ਹਾਂ ਇਸ ਫਿਲਮ ਦੇ ਵਿੱਚੋਂ ਗਾਏ ਹੋਏ ਇਸ ਖੂਬਸੂਰਤ ਗੀਤ ਦੇ ਨਾਲ। ਆਵਾਜ਼ਾਂ ਲਤਾ ਮੰਗੇਸ਼ਕਰ, ਕੁਮਾਰ ਸਾਨੂ ਅਤੇ ਸਾਥੀਆਂ ਦੀਆਂ, ਗੀਤੇ ਬੋਲ ਨੇ ਆਨੰਦ ਬਖਸ਼ੀ ਦੇ, ਸੰਗੀਤ ਜਤਿਨ ਲਲਿਤ ਦਾ ਏ। ਆਓ ਆਨੰਦ ਮਾਣੀਏ ਪ੍ਰੋਗਰਾਮ ਰਜਨੀ ਗੰਧਾ 'ਚ ਇਸ ਪਹਿਲੇ ਗੀਤ ਦਾ।

ਸਤਿਅਮ ਸ਼ਿਵਮ ਸੁੰਦਰਮ ਆਓ ਸੁਣਦੇ ਹਾਂ ਇਸ ਫਿਲਮ ਦੇ ਵਿੱਚੋਂ ਲਤਾ ਮੰਗੇਸ਼ਕਰ ਅਤੇ ਸੁਰੇਸ਼ ਵਾਡੇਕਰ ਨੂੰ ਗੀਤ ਦੇ ਬੋਲ ਨੇ ਸੰਤੋਸ਼ ਆਨੰਦ ਦੇ ਸੰਗੀਤ ਲਕਸ਼ਮੀਕਾਂਤ ਪਿਆਰੀ ਲਾਲ ਦਾ।

ਐਫ ਐਮ ਬੈਂਡ 100.2 ਮੈਗਾਹਰਟਸ 'ਤੇ ਤੁਸੀਂ ਟਿਊਨ ਕੀਤਾ ਹੈ ਤੁਹਾਡਾ ਆਪਣਾ ਰੇਡੀਓ ਆਕਾਸ਼ਵਾਣੀ ਪਟਿਆਲਾ। ਪ੍ਰੋਗਰਾਮ ਚੱਲ ਰਿਹਾ ਰਜਨੀ ਗੰਧਾ, ਤੁਹਾਡੇ ਨਾਲ ਹੈ ਅਰਪਿੰਦਰ। ਰਾਤ ਕੇ ਅੰਧੇਰੇ ਮੇਂ, ਆਓ ਸੁਣਦੇ ਹਾਂ ਇਸ ਫਿਲਮ ਦੇ ਵਿੱਚੋਂ ਮੁਹੰਮਦ ਰਫੀ ਅਤੇ ਸਾਥੀਆਂ ਨੂੰ। ਗੀਤ ਦੇ ਬੋਲ ਨੇ ਪ੍ਰੇਮ ਧਵਨ ਦੇ, ਸੰਗੀਤ ਵੀ ਪ੍ਰੇਮ ਧਵਨ ਦਾ।

ਆਓ ਸੁਣਦੇ ਹਾਂ ਭੁਪਿੰਦਰ ਸਿੰਘ ਅਤੇ ਸਾਥੀਆਂ ਨੂੰ ਫਿਲਮ ਦਰਦ ਦੇ ਵਿੱਚੋਂ। ਗੀਤ ਦੇ ਬੋਲ ਨੇ ਨਕਸ਼ ਲਾਇਲਪੁਰੀ ਦੇ, ਸੰਗੀਤ ਖਿਆਮ ਦਾ।

ਅਸੀਂ ਆਪਣੇ ਸਰੋਤਿਆਂ ਤੋਂ ਮਾਫੀ ਚਾਹੁੰਦੇ ਹਾਂ ਕਿ ਇਸ ਸਮੇਂ ਦੀ ਕਮੀ ਕਾਰਨ ਇਹ ਗੀਤ ਤੁਸੀਂ ਪੂਰਾ ਨਹੀਂ ਸੁਣ ਸਕੇ। ਇਸ ਦੇ ਨਾਲ ਹੀ ਅੱਜ ਦਾ ਰਜਨੀਗੰਧਾ ਪ੍ਰੋਗਰਾਮ ਹੁਣ ਖਤਮ ਹੁੰਦਾ ਹੈ। FM ਬੈਂਡ 100.2 ਮੈਗਾਹਰਟਸ 'ਤੇ ਅਤੇ ਲਾਈਵ ਸਟ੍ਰੀਮ ਜਿਹੜੀ ਨਿਊਜ਼ ਔਨ AIR ਐਪ 'ਤੇ ਅਸੀਂ ਆਕਾਸ਼ਵਾਣੀ ਦੇ ਪਟਿਆਲਾ ਕੇਂਦਰ ਤੋਂ ਬੋਲ ਰਹੇ ਹਾਂ।

ਭਲਕੇ ਸਵੇਰੇ 5:51 'ਤੇ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਵਾ ਗਿਆ, ਜੈ ਹਿੰਦ।